ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਰੰਭ ਕਰਦੇ ਹਾਂ, ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: ਦਾ ਆਪਣਾ ਵਜੂਦ ਹੈ, ਜੋ ਪਰਮੇਸ਼ਰ ਦੇ ਸ਼ਬਦ ਆ, ਜੋ ਬੋਲ ਆ, ਉਹਦੇ ਅੰਦਰ ਜਿਹੜੇ ਗੁਣ। ਜਦੋਂ ਉਹ ਅਦ੍ਰਿਸ਼ਟ ਅਵਸਥਾ ਦੇ ਵਿੱਚੋਂ ਨਿਕਲ ਕੇ ਸ਼ਬਦ ਦਾ ਰੂਪ ਧਾਰ ਕੇ ਸੰਸਾਰ ਦੇ ਵਿੱਚ ਉਹ ਜੋਤ ਪ੍ਰਗਟ ਹੋਈ, ਤਾਂ ਉਸ ਪ੍ਰਗਟ ਸਰੂਪ ਨੂੰ ਗੁਰੂ ਨਾਨਕ ਕਹਿਆ ਗਿਆ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉਹ ਜਿਹੜੀ ਨੂੰ ਵੇਖਦੇ ਹਾਂ, ਜੋਤ ਸ਼ਬਦ ਦਾ ਜਦੋਂ ਆਪਾਂ ਅਰਥ ਗੁਰਬਾਣੀ ਦੀ ਡੂੰਘਾਈ ਦੇ ਵਿੱਚ ਦੇਖਦੇ ਹਾਂ, ਤੇ ਜੋਤ ਦਾ ਅਰਥ ਹੈ ਚੇਤਨਾ, ਅਤੇ ਜੋ ਚੇਤਨਾ ਉਹਦੇ ਅੰਦਰ ਜੋ ਬ੍ਰਹਮ ਦਾ ਗਿਆਨ ਹੈ, ਜੋ ਗੁਰੂ ਦੀ ਮੱਤ ਹੈ, ਉਹਦਾ ਨਾਮ ਜੋਤ ਆਖਿਆ ਹੈ ਗੁਰਬਾਣੀ ਨੇ। ਇਹਨੂੰ ਸਿੰਪਲੀ ਡਿਫਾਈਨ ਕਰਨਾ ਹੋਵੇ ਤੇ ਡਿਵਾਈਨ ਵਿਜ਼ਡਮ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਪਰਮੇਸ਼ਰ ਦਾ ਵਿਜ਼ਡਮ ਹੈ, ਜੋ ਪਰਮੇਸ਼ਰ ਦੀ ਮੱਤ ਹੈ, ਜਿਹਨੂੰ ਆਪਾਂ ਗੁਰਮੱਤ ਵੀ ਆਖ ਦਿੰਦੇ ਹਾਂ, ਗੁਰਮੱਤ ਦਾ ਹੀ ਇੱਕ ਦੂਸਰਾ ਨਾਮ ਹੈ ਜੋਤ। ਸੋ ਇਹ ਜਿਹੜੀ ਜੋਤ ਆ, ਜੋ ਸੱਚੀ ਮੱਤ ਹੈ ਪਰਮੇਸ਼ਰ ਦੀ, ਇਹ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਧੁਰੋਂ ਹੀ ਪ੍ਰਗਟ ਹੋਈ ਆ। ਤੇ ਸਾਡੇ ਅੰਦਰ ਉਹ ਕਿਵੇਂ ਪ੍ਰਗਟ ਹੋ ਸਕਦੀ ਆ? ਗੁਰਬਾਣੀ ਸਾਨੂੰ ਆਖਦੀ ਹੈ ਗੁਰ ਸਾਖੀ ਜੋਤ ਪ੍ਰਗਟ ਹੋਏ। ਇੱਥੇ ਮੇਰੇ ਕੋਲ ਪ੍ਰਗਟ ਸ਼ਬਦ ਦੋ ਵਾਰੀ ਲਿਖਿਆ ਗਿਆ, ਮਾਫੀ ਚਾਹੁੰਦਾ। ਗੁਰ ਸਾਖੀ ਜੋਤ ਪ੍ਰਗਟ ਹੋਏ, ਜਿਹੜੀ ਜੋਤ, ਉਹ ਜੋਤ ਗੁਰੂ ਦੀ ਜੋਤ ਆ, ਪਰਮੇਸ਼ਰ ਦੀ ਜੋਤ ਆ, ਸਾਡੇ ਅੰਦਰ ਕਿਵੇਂ ਪ੍ਰਗਟ ਹੋਏਗੀ? ਕਹਿੰਦੇ ਜਦੋਂ ਅਸੀਂ ਗੁਰੂ ਦੀ ਸਿੱਖਿਆ ਨੂੰ ਆਪਣੇ ਅੰਦਰ ਵਸਾਵਾਂਗੇ। ਗੁਰੂ ਦੀ ਸਿੱਖਿਆ ਹੀ ਉਹ ਜੋਤ ਹੈ ਜਿਹਨੂੰ ਅਸੀਂ ਆਪਣੇ ਅੰਦਰ ਪ੍ਰਗਟ ਕਰਨਾ ਹੈ। ਸੋ ਗੁਰਬਾਣੀ ਦੇ ਵਿੱਚ ਜੋਤ ਸ਼ਬਦ ਦਾ ਅਰਥ ਗੁਰਬਾਣੀ ਨੇ ਹੀ ਡਿਫਾਈਨ ਕੀਤਾ ਹੈ, ਮੈਂ ਕੋਈ ਬਾਹਰੋਂ ਆਪਾਂ ਕਿਸੇ ਵਿਦਵਾਨ ਦੀ ਡੈਫੀਨੇਸ਼ਨ ਨਹੀਂ ਲੈਣੀ, ਗੁਰਬਾਣੀ ਚੋਂ ਹੀ ਸਮਝਣਾ ਹੈ। ਸੋ ਜਿਹੜੀ ਆਤਮਕ ਰੋਸ਼ਨੀ ਹੈ, ਜਿਹੜੀ ਸਾਨੂੰ ਪਰਮੇਸ਼ਰ ਦੇ ਸੱਚੇ ਮਾਰਗ ਤੇ ਚੱਲਣ ਦਾ ਰਾਹ ਦਰਸਾਉਂਦੀ ਹੈ, ਉਹਨੂੰ ਜੋਤ ਆਖਿਆ ਹੈ ਬਾਣੀ ਵਿੱਚ। ਪ੍ਰਗਟੀ ਜੋਤ ਮਿਟਿਆ ਅੰਧਿਆਰਾ। ਜਦੋਂ ਗੁਰੂ ਦੀ ਮੱਤ ਸਾਡੇ ਮਨ ਦੇ ਅੰਦਰ ਪ੍ਰਗਟ ਹੋ ਜਾਂਦੀ ਏ, ਸਾਡੇ ਮਨ ਦੇ ਅੰਦਰ ਆ ਜਾਂਦੀ ਏ, ਟਿਕ ਜਾਂਦੀ ਏ, ਤੇ ਜਿਹੜਾ ਅਗਿਆਨਤਾ ਦਾ ਵਹਿਮਾਂ ਭਰਮਾਂ ਦਾ ਹਨੇਰਾ ਸੀਗਾ, ਉਹ ਮਿਟ ਜਾਂਦਾ ਹੈ, ਉਹ ਟੁੱਟ ਜਾਂਦਾ, ਉਹ ਖਤਮ ਹੋ ਜਾਂਦਾ, ਕਿਉਂਕਿ ਗੁਰੂ ਦੀ ਜੋਤ ਅੰਦਰ ਆ ਗਈ, ਭਾਵ ਗੁਰੂ ਦੀ ਮੱਤ ਸਾਡੇ ਅੰਦਰ ਟਿਕ ਗਈ ਹੈ। ਜਿਵੇਂ ਗੁਰੂ ਪਾਤਸ਼ਾਹ ਜੀ ਬਾਣੀ ਚ ਆਖਦੇ ਨੇ, ਨਾਨਕ ਏਕ ਜੋਤ ਦੋਏ ਮੂਰਤੀ। ਇੱਥੇ ਗੁਰੂ ਤੇ ਸਿੱਖ ਦੀ ਗੱਲ ਹੋ ਰਹੀ ਹੈ, ਸ਼ਬਦ ਮਿਲਾਵਾ ਹੋਏ, ਕਿ ਹੇ ਨਾਨਕ, ਜਿਸ ਸਿੱਖ ਦਾ ਗੁਰੂ ਦੇ ਨਾਲ ਗੁਰੂ ਦੇ ਸ਼ਬਦ ਦੇ ਰਾਹੀਂ ਮਿਲਾਪ ਹੋ ਜਾਂਦਾ ਹੈ, ਉਹ ਸਿੱਖ ਅਤੇ ਗੁਰੂ ਦੀ ਜੋਤ ਇੱਕ ਹੋ ਜਾਂਦੀ ਹੈ। ਹੁਣ ਸਿੱਖ ਤੇ ਗੁਰੂ ਦੀ ਜੋਤ ਇੱਕ ਕਿਵੇਂ ਹੁੰਦੀ ਹੈ? ਜੋ ਗੁਰੂ ਦੇ ਅੰਦਰ ਰੱਬ ਦੀ ਮੱਤ ਹੈ, ਜਿਹਨੂੰ ਗੁਰਮਤ ਆਖਦੇ ਹਾਂ, ਜਦੋਂ ਉਹ ਗੁਰਮਤ ਸਿੱਖ ਦੇ ਮਨ ਦੇ ਅੰਦਰ ਆ ਜਾਂਦੀ ਹੈ, ਤਾਂ ਏਕ ਜੋਤ ਦੋਏ ਮੂਰਤੀ, ਦੇਖਣ ਨੂੰ ਦੋ ਸਰੀਰ ਨੇ। ਜਾਂ ਜਿਵੇਂ ਵਿਆਹ ਵਾਲੇ ਆਨੰਦ ਕਾਰਜ ਦੇ ਸ਼ਬਦ ਦੇ ਸੰਬੰਧ ਵਿੱਚ ਵੀ ਆਉਂਦਾ ਹੈ ਕਿ ਧਨ ਫਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ, ਸੋ ਉੱਥੇ ਵੀ ਗੱਲ ਆਉਂਦੀ ਹੈ ਕਿ ਸਰੀਰ ਦੋ ਹੋਣ ਪਰ ਜੋਤ ਇੱਕ ਹੋਵੇ। ਉੱਥੇ ਜੋਤ ਕੀ ਹੈ? ਕਿ ਦੋਨਾਂ ਦੀ ਮੱਤ ਇੱਕ ਹੋ ਜਾਵੇ। ਦੋਨੇ ਜਦੋਂ ਗੁਰੂ ਦੇ ਦੱਸੇ ਹੋਏ ਰਾਹ ਤੇ ਇੱਕ ਮੱਤ ਹੋ ਕੇ ਚੱਲਦੇ ਨੇ, ਤਾਂ ਜੀਵਨ ਬਹੁਤ ਵਧੀਆ ਚੱਲਦਾ ਆ, ਫਿਰ ਹੀ ਗੱਲ ਬਣੇਗੀ। ਸੋ ਜੋਤ ਦਾ ਅਰਥ ਹੈ ਗੁਰੂ ਦੀ ਮੱਤ, ਤੇ ਗੁਰੂ ਦੀ ਮੱਤ ਜੋ ਜਿਹੜੀ ਹੈਗੀ ਆ ਜੋਤ, ਇਹੀ ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਅੰਗਦ ਪਾਤਸ਼ਾਹ ਜੀ ਦੇ ਵਿੱਚ, ਅਤੇ ਫਿਰ ਹੌਲੀ ਹੌਲੀ 10 ਜਾਮਿਆਂ ਦੇ ਵਿੱਚ ਵਿਚਰੀ ਆ। ਗੁਰੂ ਨਾਨਕ ਪਾਤਸ਼ਾਹ ਨੂੰ ਉਹ ਜੋਤ ਜਿਹੜੀ ਸੀ ਰੱਬ ਵੱਲੋਂ ਮਿਲੀ, ਉਹ ਮੱਤ ਜਿਹੜੀ ਹੈ ਧੁਰੋਂ ਹੀ ਉਸ ਪਰਮੇਸ਼ਰ ਦੀ, ਪਰਮੇਸ਼ਰ ਦਾ ਸੱਚਾ ਗਿਆਨ ਗੁਰੂ ਨਾਨਕ ਪਾਤਸ਼ਾਹ ਨੂੰ ਸੀ। ਉਹ ਮੱਤ ਗੁਰਮਤ ਫਿਰ ਅਗਲੇ ਗੁਰੂ ਪਾਤਸ਼ਾਹ ਦੇ ਵਿੱਚ ਗੁਰੂ ਪਾਤਸ਼ਾਹ ਨੇ ਦ੍ਰਿੜ ਕੀਤੀ, ਫਿਰ ਉਸ ਤੋਂ ਗਾਂਹ ਉਹੀ ਸਿੱਖਿਆ, ਉਹੀ ਗੁਰੂ ਦੀ ਮੱਤ ਟਰੈਵਲ ਕਰਦੀ ਗਈ। ਤੇ ਇਹ ਜੋਤ ਹੁਣ ਟਰੈਵਲ ਕਿਵੇਂ ਹੋ ਰਹੀ ਹੈ? ਉਹ ਕਰਦੀ ਕਰਦੀ ਉਹ ਜੋਤ ਫਿਰ ਪੂਰਨ ਸੰਪੂਰਨ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਿਰਾਜਮਾਨ ਹੋ ਗਈ, ਭਾਵ ਗੁਰੂ ਦੀ ਸਮੁੱਚੀ ਮੱਤ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੈਠੀ ਹੈ। ਜਦੋਂ ਸਿੱਖ ਗੁਰਬਾਣੀ ਦੀ ਵਿਚਾਰ ਕਰਦਾ ਆ, ਗੁਰਮਤ ਦਾ ਗਿਆਨ ਲੈਂਦਾ ਆ, ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਉਹ ਜੋਤ ਹੌਲੀ ਹੌਲੀ ਕਰਕੇ, ਕਿਣਕਾ ਕਿਣਕਾ ਕਰਕੇ ਉਸ ਸਿੱਖ ਦੇ ਅੰਦਰ ਵੀ ਟਰਾਂਸਫਰ ਹੋ ਰਹੀ ਹੈ, ਟਰੈਵਲ ਕਰ ਰਹੀ ਹੈ। ਇਸ ਤਰੀਕੇ ਦੇ ਨਾਲ ਫਿਰ ਸਿੱਖ ਨੇ ਗੁਰੂ ਤੋਂ ਸਿੱਖਿਆ ਲੈ ਕੇ ਗੁਰੂ ਗ੍ਰੰਥ ਸਾਹਿਬ ਵਾਲੀ ਜਿਹੜੀ ਜੋਤ ਆ ਆਪਣੇ ਅੰਦਰ ਲੈ ਕੇ ਆਉਣੀ ਆ, ਤੇ ਫਿਰ ਆਪਣੇ ਅੰਦਰ ਲਿਆ ਕੇ ਗਾਂ ਅਵਰ ਜਪਾਵੈ, ਦੂਜਿਆਂ ਨੂੰ ਜਪਾ ਕੇ ਉਹ ਜੋਤ ਅੱਗੇ ਟਰਾਂਸਫਰ ਕਰਨੀ ਆ, ਤਾਂ ਕਿ ਉਹ ਗੁਰੂ ਦੀ ਜੋਤ ਹੈ ਜਿਹੜੀ, ਉਹ ਗਾਂ ਦੀ ਗਾਂ ਸਦੀਵੀ ਰਹੇ, ਅੱਗੇ ਚੱਲਦੀ ਰਹੇ। ਇਸੇ ਤਰੀਕੇ ਦੇ ਨਾਲ ਜਦੋਂ ਗੁਰਬਾਣੀ ਵਿੱਚ ਸ਼ਬਦ ਆਉਂਦਾ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ। ਜੋਤ ਉਹਾ ਤੋਂ ਭਾਵ ਆ ਸੇਮ ਵਿਜ਼ਡਮ, ਸੇਮ ਮੱਤ, ਸੇਮ ਗੁਰੂ ਦੀ ਸਿੱਖਿਆ ਜਿਹੜੀ ਸੀਗੀ, ਜੋ ਪਰਮੇਸ਼ਰ ਦੀ ਅਸਲੀ ਮੱਤ ਹੈ, ਸੱਚ ਹੈ, ਜੋ ਉਹ ਗੁਰਬਾਣੀ ਦੇ ਅੰਦਰ ਹੈ। ਜੋਤ ਉਹੀ ਹੈ, ਉਹੀ ਬ੍ਰਹਮ ਗਿਆਨ ਹੈ, ਉਹੀ ਸੱਚ ਹੈ, ਉਹੀ ਡਿਵਾਈਨ ਲਾਈਟ ਹੈ, ਇਹਨੂੰ ਡਿਵਾਈਨ ਲਾਈਟ ਆਖਿਆ ਆ, ਜੋ ਗੁਰੂ ਨਾਨਕ ਪਾਤਸ਼ਾਹ ਦੇ ਵਿੱਚ ਸੀ। ਜੁਗਤ ਸਾਏ, ਜੁਗਤ ਦੀ ਦੇ ਨਾਲ, ਤਰੀਕੇ ਦੇ ਨਾਲ, ਆਪਣੇ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਤਰੀਕੇ ਤਰੀਕਿਆਂ ਦੇ ਨਾਲ ਸਮਝਾ ਕੇ, ਉਹ ਜਿਹੜਾ ਫਲਸਫਾ ਸੀ, ਜੋ ਮਤ ਸੀ, ਉਹ ਗੁਰੂ ਪਾਤਸ਼ਾਹ ਨੇ ਅੱਗੇ ਫਿਰ ਟਰਾਂਸਫਰ ਕਰ ਦਿੱਤਾ ਦੂਸਰੇ ਪਾਤਸ਼ਾਹ ਚ, ਤੀਸਰੇ ਪਾਤਸ਼ਾਹ। ਸਹਿ ਕਾਇਆ ਫਿਰ ਪਲਟੀ ਹੈ, ਮਤ ਉਹੀ ਹੈ, ਸਿਰਫ ਕਾਇਆ ਅੱਗੇ, ਅਗਲੀ ਕਾਇਆ ਦੇ ਵਿੱਚ ਉਹ ਮਤ ਟਰਾਂਸਫਰ ਹੋ ਗਈ, ਪੂਰਨ ਰੂਪ ਦੇ ਵਿੱਚ ਅੱਗੇ ਉਹੀ ਮਤ ਜਾ ਰਹੀ ਹੈ। ਸੋ ਤੇ ਜਿਹੜੀ ਜੋਤ ਆ, ਉਹ ਆਉਂਦੀ ਕਿਵੇਂ ਆ ਸਾਡੇ ਅੰਦਰ? ਭਾਵ ਜਿਹੜੀ ਗੁਰੂ ਦੀ ਮੱਤ ਆ, ਉਹ ਸਾਡੇ ਅੰਦਰ ਆਉਂਦੀ ਕਿਵੇਂ ਆ? ਜਿਹੜੀ ਜੋਤ ਹੈ ਪਰਮੇਸ਼ਰ ਦੀ, ਜੋ ਡਿਵਾਈਨ ਵਿਜ਼ਡਮ ਹੈ, ਉਹ ਕੇਵਲ ਉੱਥੇ ਹੀ ਪ੍ਰਵੇਸ਼ ਕਰਦੀ ਹੈ ਜਿੱਥੇ ਸੁਣਨਾ ਅਤੇ ਮੰਨਣਾ ਹੋਵੇ। ਜੋਤ ਨੂੰ ਆਪਣੇ ਅੰਦਰ ਵਸਾਉਣ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਉਹਨੂੰ ਸੁਣਨਾ ਪਵੇਗਾ, ਉਸ ਤੋਂ ਬਾਅਦ ਵਿੱਚ ਜਿਹੜੀ ਉਹ ਜੋਤ ਹੈ ਉਹਨੂੰ ਸੁਣ ਕੇ ਉਸ ਮਤ ਨੂੰ, ਉਸ ਸਿੱਖਿਆ ਨੂੰ ਅਸੀਂ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਮੰਨਣਾ ਪਵੇਗਾ, ਐਕਸੈਪਟ ਕਰਨਾ ਪਵੇਗਾ। ਸੁਣਨ ਅਤੇ ਮੰਨਣ ਕਰਕੇ ਹੀ ਜੋਤ ਪੂਰਨ ਰੂਪ ਦੇ ਵਿੱਚ, ਜੋ ਪਰਮੇਸ਼ਰ ਦੀ ਸੱਚੀ ਮੱਤ ਹੈ, ਸਾਡੇ ਜੀਵਨ ਦੇ ਵਿੱਚ ਅਮਲ ਦੇ ਵਿੱਚ ਆਉਂਦੀ ਹੈ, ਸਾਡੇ ਜੀਵਨ ਦਾ ਹਿੱਸਾ ਬਣਦੀ ਹੈ, ਸਾਡੀ ਸੁਰਤ ਮੱਤ ਬੁੱਧ ਦੇ ਵਿੱਚ ਉਹ ਟਿਕ ਜਾਂਦੀ ਹੈ। ਸੱਚ ਜੇ ਗੁਰ ਫਰਮਾਇਆ ਕਿਉਂ ਇਦੋਂ ਬੋਲੋਂ ਹੱਟੀ ਹੈ, ਜਿਹੜੇ ਸ਼ਬਦ ਹੈਗੇ ਨੇ ਆਪਾਂ ਥੋੜਾ ਥੋੜਾ ਇਹਨੂੰ ਸੰਖੇਪ ਦੇ ਵਿੱਚ ਵਿਚਾਰਾਂਗੇ ਕਿ ਗੁਰੂ ਪਾਤਸ਼ਾਹ ਨੇ ਜੋ ਸੱਚ ਫਰਮਾਇਆ ਹੈ, ਇਹ ਸੱਚ ਜੋ ਬਿਆਨ ਕੀਤਾ ਹੈ ਬਾਣੀ ਦੇ ਅੰਦਰ, ਇਹੀ ਜੋਤ ਹੈ। ਤੇ ਹੁਣ ਉਸ ਤੋਂ ਪਿੱਛੇ ਕਿਵੇਂ ਹਟਿਆ ਜਾ ਸਕਦਾ ਹੈ? ਉਸ ਤੋਂ ਪਿੱਛੇ ਨਹੀਂ ਹਟਿਆ ਜਾ ਸਕਦਾ। ਕਿਉਂ ਨਹੀਂ ਹਟਿਆ? ਕਿਉਂਕਿ ਇਹ ਸੱਚ ਹੈ। ਜੇਕਰ ਉਹ ਬੋਲ ਅਸੀਂ ਮੰਨਾਂਗੇ ਨਹੀਂ, ਸੁਣਾਂਗੇ ਨਹੀਂ, ਤੇ ਸਾਡੇ ਅੰਦਰ ਉਹ ਜੋਤ ਟੇਕ ਨਹੀਂ ਸਕਦੀ। ਰੱਬ ਦੀ ਜੋਤ ਭਾਵ ਰੱਬ ਦੀ ਮੱਤ ਹੈ, ਡਿਵਾਈਨ ਇੰਟਲੈਕਟ ਵੀ ਇਹਨੂੰ ਆਪਾਂ ਆਖਦੇ ਹਾਂ। ਉਹਨੂੰ ਪ੍ਰਾਪਤ ਕਰਨ ਦੇ ਵਾਸਤੇ ਜੋ ਪਰਮੇਸ਼ਰ ਦੇ ਬੋਲ ਹਨ, ਜੋ ਗੁਰਬਾਣੀ ਹੈ, ਉਹਦੇ ਤੇ ਚੱਲਣਾ ਲਾਜ਼ਮੀ ਹੈ। ਤੇ ਇਹ ਜਿਹੜੀ ਜੋਤ ਹੈ, ਗੁਰਬਾਣੀ ਵਿੱਚ ਸ਼ਬਦ ਆਉਂਦਾ ਹੈ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰੱਟੀ ਹੈ। ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰਾਂ ਨੇ ਅੰਦਰ ਉਹ ਜੋਤ ਕਿਉਂ ਨਹੀਂ ਟਰੈਵਲ ਕੀਤੀ? ਗੁਰਗੱਦੀ ਦੇ ਵਾਰਿਸ ਆਪਣੇ ਪੁੱਤਰਾਂ ਨੂੰ ਕਿਉਂ ਨਹੀਂ ਬਣਾਇਆ? ਕਿਉਂਕਿ ਉਹਨਾਂ ਨੇ ਕੌਲ ਨਾ ਪਾਲਿਓ, ਉਹਨਾਂ ਨੇ ਗੁਰੂ ਦੇ ਬਚਨ ਪਾਲੇ ਨਹੀਂ, ਗੁਰੂ ਦੇ ਬਚਨ ਸੁਣੇ ਨਹੀਂ, ਤੇ ਗੁਰੂ ਦੇ ਬਚਨ ਕਮਾਏ ਨਹੀਂ। ਇਸ ਕਰਕੇ ਉਹ ਜਿਹੜੀ ਜੋਤ ਸੀ ਉਹ ਉਹਨਾਂ ਦੇ ਸਾਹਿਬਜ਼ਾਦਿਆਂ, ਉਹਨਾਂ ਦੇ ਪੁੱਤਰਾਂ ਦੇ ਅੰਦਰ ਨਹੀਂ ਆ ਸਕੀ, ਕਿਉਂਕਿ ਉਹਨਾਂ ਨੇ ਕੌਲ ਹੀ ਨਹੀਂ ਪਾਲੇ। ਤੇ ਹੁਣ ਜੇ ਸਿੱਖ ਚਾਹੁੰਦਾ ਕਿ ਗੁਰੂ ਦੀ ਜੋਤ ਮੇਰੇ ਅੰਦਰ ਆ ਜਾਵੇ, ਤਾਂ ਸਾਨੂੰ ਕਰਨਾ ਕੀ ਪਵੇਗਾ? ਕੌਲ ਪਾਲਣੇ ਪੈਣਗੇ, ਗੁਰੂ ਦੇ ਬਚਨ ਕਮਾਉਣੇ ਪੈਣਗੇ। ਉਹਨਾਂ ਨੂੰ ਪਹਿਲਾਂ ਸਮਝਣਾ ਪਏਗਾ, ਫਿਰ ਉਹਨਾਂ ਬਚਨਾਂ ਦੇ ਉੱਤੇ ਚੱਲਣਾ ਪਏਗਾ। ਚੱਲ ਕੇ ਹੀ ਅਸੀਂ ਉਹ ਕੰਮ ਕਰ ਸਕਦੇ ਹਾਂ। ਜੇ ਅਸੀਂ ਪੀਰੋਂ ਕੰਨ ਮੁਰੱਟੀਏ ਵਾਲੀ ਅਵਸਥਾ ਵਿੱਚ ਜੀਵਾਂਗੇ ਕਿ ਨਹੀਂ, ਗੁਰੂ ਵੱਲੋਂ ਤਾਂ ਮੂੰਹ ਮੋੜ ਕੇ ਅਸੀਂ ਜੀਣਾ ਹੈ, ਅਸੀਂ ਨਹੀਂ ਗੁਰੂ ਦੀ ਗੱਲ ਸੁਣਨੀ, ਅਸੀਂ ਨਹੀਂ ਮੰਨਣੀ, ਤਾਂ ਫਿਰ ਉਹ ਜੋਤ ਸਾਡੇ ਅੰਦਰ ਨਹੀਂ ਟਿਕ ਸਕਦੀ, ਉਹ ਨਹੀਂ ਆ ਸਕਦੀ। ਇਸੇ ਹੀ ਕਰਕੇ ਜੋ ਜੋਤ ਹੈ ਉਹਦੇ ਅੰਦਰ ਹੀ ਅੱਗੇ ਗਈ ਆ, ਜਿਹਨੇ ਕੌਲਾਂ ਨੂੰ ਪਾਲਿਆ ਸੀ, ਬਚਨਾਂ ਨੂੰ ਪਾਲਿਆ ਸੀ, ਤੇ ਕੰਨ ਆਪਣਾ ਮੋੜਿਆ ਨਹੀਂ ਸੀ, ਸਗੋਂ ਗੁਰੂ ਵੱਲ ਕੰਨ ਕੀਤਾ ਸੀ। ਤੇ ਜੋਤ ਦਾ ਬੇਸਿਕਲੀ ਟ੍ਰਾਂਸਫਰ ਆਪਾਂ ਇਹਦੇ ਉੱਤੇ ਵਿਚਾਰ ਕਰ ਆਏ ਹਾਂ ਕਿ ਇਹ ਕੋਈ ਜਾਦੂਈ ਸ਼ਕਤੀ ਨਹੀਂ ਹੈ। ਇਹ ਸਰੀਰ ਵਿੱਚੋਂ ਕਿ ਇੱਕ ਲਾਈਟ ਨਿਕਲੀ ਤੇ ਮੁੜ ਕੇ ਦੂਸਰੇ ਸਰੀਰ ਦੇ ਵਿੱਚ ਲਾਈਟ ਵੜ ਗਈ, ਇਸ ਤਰ੍ਹਾਂ ਨਹੀਂ ਹੈਗਾ। ਜੋਤ ਹੈ ਗੁਰੂ ਦਾ ਸੱਚਾ ਗਿਆਨ, ਪਰਮੇਸ਼ਰ ਦਾ ਸੱਚਾ ਵਿਜ਼ਡਮ, ਡਿਵਾਈਨ ਇੰਟਲੈਕਟ, ਡਿਵਾਈਨ ਇੰਟੈਲੀਜੈਂਸ, ਡਿਵਾਈਨ ਜੋ ਨੌਲੇਜ ਹੈ। ਤੇ ਉਹ ਅੰਦਰ ਟ੍ਰਾਂਸਫਰ ਕਿਵੇਂ ਹੁੰਦੀ ਹੈ? ਸੁਣਨ ਦੇ ਨਾਲ ਤੇ ਮੰਨਣ ਦੇ ਨਾਲ। ਸੋ ਜੋ ਗੁਰੂ ਦੇ ਪੁੱਤਰ ਸੀ, ਗੁਰੂ ਨਾਨਕ ਪਾਤਸ਼ਾਹ ਦੇ ਸਰੀਰਕ ਨੇੜਤਾ ਤਾਂ ਸੀ, ਪਰ ਸ਼ਬਦ ਦੀ ਨੇੜਤਾ ਨਹੀਂ ਸੀ। ਗੁਰੂ ਅੰਗਦ ਸਾਹਿਬ ਜੀ ਕੋਲ ਸ਼ਬਦ ਦੀ ਨੇੜਤਾ ਸੀ, ਇਸ ਦੇ ਲਈ ਉਹ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਹੀ ਬਣ ਗਏ, ਕਿਉਂਕਿ ਜਿਹੜੀ ਜੋਤ ਉਹਨਾਂ ਦੇ ਅੰਦਰ ਸੀ, ਜਿਹੜੀ ਮਤ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਸੀ, ਉਹੀ ਫਿਰ ਗੁਰੂ ਅੰਗਦ ਪਾਤਸ਼ਾਹ ਦੇ ਅੰਦਰ ਉਹਨਾਂ ਨੇ ਉਹ ਮਤ ਨੂੰ ਐਕਸੈਪਟ ਕਰ ਲਿਆ, ਗ੍ਰਹਿਣ ਕਰ ਲਿਆ। ਹੁਣ ਆਪਾਂ ਆਉਂਦੇ ਹਾਂ ਇਸ ਚੀਜ਼ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ, ਇੱਕ ਜੋਤ ਦਾ ਕਨਸੈਪਟ ਸਾਨੂੰ ਕਲੀਅਰ ਹੋ ਗਿਆ, ਦੂਸਰਾ ਗੁਰਮਤ ਦਾ ਜਿਹੜਾ ਆਪਾਂ ਉਹ ਸ਼ਬਦ ਦੇ ਵਿੱਚ ਉਹ ਕਨਸੈਪਟ ਸਮਝਿਆ ਸੀ, ਸਿਧਾਂਤ ਸਮਝਿਆ ਸੀ, ਉਹ ਕਲੀਅਰ ਹੋ ਗਿਆ। ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਕਿ ਆਪ ਨਰਾਇਣ, ਕਲਾ ਤੋਂ ਭਾਵ ਹੈ ਹੁਨਰ, ਕਾਰੀਗਰੀ, ਕਰਾਮਾਤ ਕਹਿ ਲਓ। ਧਾਰ ਦੇ ਕਈ ਅਰਥ ਆਉਂਦੇ ਨੇ, ਧਾਰਨ ਕਰਨਾ ਵਿੱਚ, ਰਾਹੀਂ ਕਲਾ ਧਾਰ ਜਿਨ ਸਗਲੀ ਮੋਹੀ, ਜਾਂ ਬਦਲ ਕਰਨਾ। ਸੋ ਕਲਾ ਧਾਰ ਤੋਂ ਕੀ ਭਾਵ ਹੈ ਕਿ ਪਰਮਾਤਮਾ ਨੇ ਆਪਣੀ ਕਲਾ ਦੇ ਰਾਹੀਂ ਆਪਣੇ ਆਪ ਨੂੰ ਇੱਕ ਤਾਂ ਹੈਗਾ ਕਿ ਮੈਟਰ ਦੇ ਰੂਪ ਦੇ ਵਿੱਚ ਪ੍ਰਗਟ ਕਰ ਲਿਆ, ਦੂਸਰਾ ਉਹਨੂੰ ਪਰਮੇਸ਼ਰ ਕਿਵੇਂ ਪ੍ਰਗਟ ਹੋਇਆ, ਕਲਾ ਕੀ ਧਾਰੀ ਉਹਨੇ, ਉਹ ਆਪਾਂ ਅੱਗੇ ਜਾ ਕੇ ਦੇਖਦੇ ਹਾਂ। ਤੇ ਜਿਹੜਾ ਪਰਵਰਿਓ ਸ਼ਬਦ ਹੈ, ਪਰਵਰਿਓ ਸ਼ਬਦ ਦਾ ਅਰਥ ਹੈ ਵਿਆਪਕ ਹੋਣਾ ਜਾਂ ਪਸਰਨਾ। ਪਰਵਰਿਓ ਸ਼ਬਦ ਦਾ ਅਰਥ ਆਉਣਾ ਨਹੀਂ ਹੈ, ਕਿਉਂਕਿ ਪਰਮੇਸ਼ਰ ਕਿਤੇ ਗਿਆ ਹੀ ਨਹੀਂ, ਜਿਹੜਾ ਆਏਗਾ ਉਹ ਹਮੇਸ਼ਾ ਹੀ ਆਪਣੀ ਕਾਇਨਾਤ ਦੇ ਵਿੱਚ ਹਰ ਵੇਲੇ ਹਾਜ਼ਰ ਨਾਜ਼ਰ ਹੈ। ਸੋ ਪਰਵਰਿਓ ਦਾ ਅਰਥ ਹੈ ਪ੍ਰਵਿਰਤ ਹੋਇਆ, ਪਰ ਇੱਥੇ ਪ੍ਰਵਿਰਤ ਹੋਇਆ ਤੋਂ ਭਾਵ ਹੈ ਪਸਰਿਆ ਜਾਂ ਫੈਲਿਆ ਹੋਇਆ। ਆਪ ਨਰਾਇਣ ਕਲਾ ਧਾਰ, ਕਲਾ ਦੇ ਨਾਲ, ਜੁਗਤੀ ਦੇ ਨਾਲ ਜਗਤ ਦੇ ਵਿੱਚ ਪਰਮੇਸ਼ਰ ਹੀ ਪ੍ਰਗਟ ਹੋਇਆ। ਕਿਵੇਂ ਹੋਇਆ? ਸ਼ਬਦ ਦੇ ਰੂਪ ਦੇ ਵਿੱਚ। ਸ਼ਬਦ ਦੇ ਰੂਪ ਦੇ ਵਿੱਚ ਕਿਵੇਂ ਪ੍ਰਗਟ ਹੋਇਆ? ਬਾਣੀ ਦੇ ਰੂਪ ਦੇ ਵਿੱਚ। ਜਿਵੇਂ ਆਪਾਂ ਬਾਣੀ ਪੜ੍ਹਦੇ, ਵਾਹ ਵਾਹ ਬਾਣੀ ਨਿਰੰਕਾਰ ਹੈ, ਬਾਣੀ ਹੀ ਨਿਰੰਕਾਰ ਹੈ, ਨਿਰੰਕਾਰ ਦਾ ਹੀ ਰੂਪ ਹੈ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਆਪਣੇ ਰੂਹਾਨੀ ਗਿਆਨ ਨੂੰ, ਜਿਹੜੀ ਜੋਤ ਹੈ, ਜੋਤ ਕੀ ਹੈ? ਉਸ ਪਰਮੇਸ਼ਰ ਦਾ ਰੂਹਾਨੀ ਗਿਆਨ, ਗੁਰੂ ਦੀ ਮੱਤ ਜੋ ਗੁਰੂ ਦੀ ਬਾਣੀ ਦੇ ਅੰਦਰ ਹੈ, ਸੋ ਨਿਰੰਕਾਰ ਆਕਾਰ, ਨਿਰੰਕਾਰ ਨੇ ਕਾਹਦਾ ਆਕਾਰ ਧਾਰਨ ਕੀਤਾ? ਜਿਹੜੀ ਜੋਤ ਸੀ, ਜੋ ਗਿਆਨ ਸੀ, ਜੋ ਮਤ ਸੀ, ਉਹਨੂੰ ਇੱਕ ਆਕਾਰ ਦਿੱਤਾ। ਉਸ ਆਕਾਰ ਦੇ ਰਾਹੀਂ ਜਗ ਮੰਡਲ ਕਰਿਓ, ਜਗਤ ਮੰਡਲ ਦੇ ਵਿੱਚ ਪ੍ਰਗਟ ਕੀਤਾ। ਆਕਾਰ ਕੀ ਜੋਤ ਨੇ ਧਾਰਨ ਕੀਤਾ? ਸ਼ਬਦ ਦਾ ਆਕਾਰ, ਬੋਲਾਂ ਦਾ ਆਕਾਰ, ਲੈਂਗੁਏਜ ਦਾ ਆਕਾਰ, ਗੁਰਮੁਖੀ ਦਾ ਆਕਾਰ, ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਿਰਾਜਮਾਨ ਹੈ। ਆਪਾਂ ਕਹਿੰਦੇ ਹਾਂ ਕਿ ਪੋਥੀ ਪਰਮੇਸ਼ਰ ਕਾ ਥਾਨ, ਪੋਥੀ ਦੇ ਅੰਦਰ ਰੱਬ ਹੀ ਬੈਠਾ ਹੈ। ਉਹਦੇ ਕਹਿਣ ਤੋਂ ਭਾਵ ਇਹ ਰੱਬ ਦਾ ਹੀ ਇੱਕ ਆਕਾਰ ਹੈ, ਰੱਬ ਦਾ ਹੀ ਇੱਕ ਰੂਪ ਹੈ ਜੋ ਸ਼ਬਦ ਹੈ। ਨਿਰੰਕਾਰ ਜਿਹਦਾ ਆਕਾਰ ਕੋਈ ਨਹੀਂ, ਉਹਨੇ ਇੱਕ ਆਕਾਰ ਪੈਦਾ ਕੀਤਾ, ਪਰ ਇੱਥੇ ਆਕਾਰ ਨੂੰ ਥੋੜ੍ਹਾ ਜਿਹਾ ਹੋਰ ਸਮਝਦੇ ਹਾਂ। ਨਿਰੰਕਾਰ ਅਕਾਲ ਪੁਰਖ ਨੇ ਆਪ ਹੀ ਆਪਣੀ ਮਤ, ਆਪਣੀ ਜੋਤ ਨੂੰ, ਆਪਣੇ ਵਿਜ਼ਡਮ ਨੂੰ, ਆਪਣੀ ਇੰਟਲੈਕਟ ਨੂੰ, ਜਿਹੜੀ ਕੌਂਸ਼ੀਅਸਨੈਸ ਦੇ ਅੰਦਰ ਉਹ ਇੰਟੈਲੀਜੈਂਸ ਸੀਗੀ ਜੋ ਸਹੀ ਸੇਧ ਦੇਣਾ ਸੀ ਜਿਸ ਚੀਜ਼ ਨੇ ਮਨੁੱਖਤਾ ਨੂੰ, ਇਸ ਜਗਤ ਵਿੱਚ ਉਸ ਅਕਾਲ ਪੁਰਖ ਨੇ ਸ਼ਬਦ ਦਾ ਆਕਾਰ ਦੇ ਕੇ ਗੁਰੂ ਦੇ ਰਾਹੀਂ ਪ੍ਰਗਟ ਕੀਤਾ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਸੋ ਗਾਡ ਖੇਮ ਟੂ ਅਸ ਇਨ ਦਾ ਫੋਰਮ ਆਫ ਦਾ ਸ਼ਬਦ, ਇਨ ਦਾ ਫੋਰਮ ਆਫ ਗੁਰਬਾਣੀ। ਪਹਿਲਾਂ ਜਿਹੜਾ ਆਪਾਂ ਅਰਥ ਕੀਤਾ ਸੀਗਾ ਉਹਦੇ ਵਿੱਚ ਜੋ ਗੁਰਮਤਿ ਦਾ ਸਿਧਾਂਤ ਕਿ ਪਰਮੇਸ਼ਰ ਆਪ ਹੀ ਇਸ ਜਗਤ ਦੇ ਵਿੱਚ ਹਰ ਥਾਂ ਫੈਲਿਆ ਹੋਇਆ ਹੈ, ਚਿੜੀਆਂ ਵੀ ਉਹਦਾ ਹੀ ਰੂਪ ਨੇ, ਹਰ ਇੱਕ ਮਨੁੱਖ ਵੀ ਉਹਦਾ ਹੀ ਰੂਪ ਨੇ, ਪਰ ਇੱਥੇ ਇਸ ਸ਼ਬਦ ਦੇ ਵਿੱਚ ਸ਼ਬਦ ਦੀ ਗੱਲ ਹੋ ਰਹੀ ਹੈ। ਸ਼ਬਦ ਤੋਂ ਭਾਵ ਹੈ ਕਿ ਆਪ ਨਰਾਇਣ ਨੇ ਜੁਗਤ ਦੇ ਨਾਲ ਸ਼ਬਦ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਪ੍ਰਗਟ ਕੀਤਾ। ਸੋ ਆਕਾਰ ਦਾ ਇੱਥੇ ਅਰਥ ਦੇਹ ਨਹੀਂ ਹੈ, ਇੱਥੇ ਗੁਰੂ ਪਾਤਸ਼ਾਹ ਦੀ ਦੇਹ ਦੀ ਗੱਲ ਨਹੀਂ ਹੋ ਰਹੀ, ਇੱਥੇ ਸ਼ਬਦ ਦੀ ਹੀ ਗੱਲ ਕੀਤੀ ਜਾ ਰਹੀ ਹੈ। ਜਿਵੇਂ ਆਪਾਂ ਪਹਿਲਾਂ ਵਿਚਾਰ ਕੀਤੀ ਕਿ ਵਾਹ ਵਾਹ ਬਾਣੀ ਨਿਰੰਕਾਰ ਹੈ, ਬਾਣੀ ਹੀ ਰੱਬ ਹੈ ਸਾਡੇ ਵਾਸਤੇ, ਤਿਸ ਜੇਵੜਾ ਵਰਨਾ ਕੋਏ। ਸੋ ਸਿੱਖੀ ਦੇ ਵਿੱਚ ਗੁਰੂ ਸਰੀਰ ਨਹੀਂ ਹੈ, ਗੁਰੂ ਪ੍ਰਣਾਲੀ ਵਿੱਚ ਜੋਤ ਅਤੇ ਜੁਗਤ ਦਾ ਸਿਧਾਂਤ ਹੈ। ਸੋ ਆਕਾਰ ਦਾ ਅਰਥ ਇੱਥੇ ਮਨੁੱਖੀ ਸਰੀਰ ਨਹੀਂ, ਆਕਾਰ ਦਾ ਅਰਥ ਇੱਥੇ ਗਿਆਨ ਦਾ ਪ੍ਰਗਟਾਵਾ ਹੈ ਜੋ ਸ਼ਬਦ ਰੂਪ ਦੇ ਵਿੱਚ ਸਾਡੇ ਸਾਹਮਣੇ ਪ੍ਰਗਟ ਹੁੰਦਾ ਹੈ। ਉਹ ਰੱਬ ਹੀ ਬੋਲ ਰਿਹਾ ਹੈ, ਰੱਬ ਹੀ ਪ੍ਰਗਟ ਹੋ ਰਿਹਾ ਸਾਡੇ ਸਾਹਮਣੇ। ਕੋਈ ਸਾਨੂੰ ਕੋਈ ਚਿੱਠੀ ਲਿਖ ਕੇ ਭੇਜੇ ਤੇ ਕੋਈ ਦੂਸਰਾ ਮਨੁੱਖ ਉਸ ਚਿੱਠੀ ਨੂੰ ਪੜ੍ਹ ਕੇ ਸੁਣਾਵੇ, ਉਸ ਬੋਲਾਂ ਦੇ ਵਿੱਚੋਂ ਜਿਸ ਬੰਦੇ ਨੇ ਚਿੱਠੀ ਲਿਖੀ ਆ ਉਹੀ ਪ੍ਰਗਟ ਹੋ ਕੇ ਸਾਡੇ ਨਾਲ ਗੱਲ ਕਰ ਰਿਹਾ ਨਾ। ਸੋ ਇਹ ਉਹ ਆਕਾਰ ਆ, ਜਦੋਂ ਉਸ ਦੀ ਜੋਤ ਗੁਰੂ ਦੇ ਹਿਰਦੇ ਰਾਹੀਂ ਸ਼ਬਦ ਬਣ ਕੇ ਪ੍ਰਗਟ ਹੁੰਦੀ ਹੈ ਤਾਂ ਉਹ ਆਕਾਰ ਗ੍ਰਹਿਣ ਕਰ ਲੈਂਦੀ ਹੈ। ਉਹ ਆਕਾਰ ਜੋ ਹੈ ਸ਼ਬਦ ਦਾ, ਉਹ ਸਾਨੂੰ ਸੁਣਦਾ ਵੀ ਹੈ, ਉਹ ਸਾਡੀ ਸਮਝ ਵਿੱਚ ਵੀ ਆਉਂਦਾ ਹੈ, ਤੇ ਉਹ ਸਾਡੇ ਜੀਵਨ ਦੇ ਦਿਸ਼ਾ ਨੂੰ ਬਦਲ ਦਿੰਦਾ ਹੈ। ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਪਰਮੇਸ਼ਰ ਆਪ ਸ਼ਬਦ ਦਾ ਰੂਪ ਧਾਰਨ ਕਰਕੇ ਇਸ ਸੰਸਾਰ ਦੇ ਵਿੱਚ ਜੁਗਤੀ ਦੇ ਨਾਲ ਪ੍ਰਵਿਰਤ ਹੋਇਆ ਆਇਆ ਹੈ, ਹਰ ਥਾਂ ਪਸਰਿਆ ਹੈ। ਪਰਮੇਸ਼ਰ ਦਾ ਗਿਆਨ ਹਰ ਪਾਸੇ ਹੀ ਹੈ, ਜਿੱਥੇ ਮਰਜ਼ੀ ਅਸੀਂ ਬੈਠ ਕੇ ਗੁਰੂ ਨਾਲ ਜੁੜ ਸਕਦੇ ਹਾਂ, ਜਿੱਥੇ ਮਰਜ਼ੀ ਅਸੀਂ ਬੈਠ ਕੇ ਉਸ ਪਰਮੇਸ਼ਰ ਨਾਲ ਸ਼ਬਦਾਂ ਦੇ ਰਾਹੀਂ ਸਾਂਝ ਪਾ ਸਕਦੇ ਹਾਂ। ਸ਼ਬਦਾਂ ਤੋਂ ਬਿਨਾਂ ਪਰਮੇਸ਼ਰ ਨਾਲ ਸਾਂਝ ਨਹੀਂ ਪੈ ਸਕਦੀ। ਇੱਕ ਮਨੁੱਖ ਜਾਤੀ ਹੀ ਹੈ ਜਿਹਦੇ ਕੋਲ ਸ਼ਬਦ ਦੀ ਤਾਕਤ ਹੈ, ਸ਼ਬਦ ਦੀ ਜੁਗਤ ਹੈ, ਸ਼ਬਦ ਦੀ ਉਹ ਸ਼ਕਤੀ ਹੈ। ਕਿਸੇ ਜਾਨਵਰ ਕੋਲ, ਕਿਸੇ ਹੋਰ ਜੀਵ ਕੋਲ ਇਹ ਸ਼ਬਦ ਪ੍ਰਗਟ ਨਹੀਂ ਹੈ, ਸ਼ਬਦ ਦੀ ਇਹ ਸਾਂਝ ਨਹੀਂ ਹੈ ਜਿਹਦੇ ਨਾਲ ਉਹ ਇਸ ਤਰੀਕੇ ਦੇ ਨਾਲ ਨਿਰੰਕਾਰ ਨੂੰ ਸਮਝ ਸਕਦਾ ਹੈ। ਸੋ ਇਹੀ ਸੇਮ ਸਲਾਈਡ ਹੈ, ਪਰ ਇਸ ਗੱਲ ਨੂੰ ਮੇਰਾ ਖਿਆਲ ਆਪਾਂ ਚੰਗੀ ਤਰ੍ਹਾਂ ਕਲੀਅਰ ਕਰ ਲਿਆ ਹੈ। ਤੇ ਜਿਵੇਂ ਭਾਈ ਗੁਰਦਾਸ ਜੀ ਵੀ ਆਖਦੇ ਨੇ ਕਿ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ, ਹੁਣ ਇੱਥੇ ਗੁਰੂ ਭਾਈ ਗੁਰਦਾਸ ਜੀ ਇਹ ਨਹੀਂ ਕਹਿ ਰਹੇ ਕਿ ਗੁਰੂ ਨਾਨਕ ਆਪ ਰੱਬ ਸੀ ਤੇ ਰੱਬ ਨੇ ਹੀ ਉਸ ਦੇਹ ਦੇ ਰੂਪ ਦੇ ਵਿੱਚ ਆ ਕੇ ਧਰਤੀ ਦੇ ਉੱਤੇ ਗਿਆਨ ਦਿੱਤਾ, ਵੀ ਰੱਬ ਹੀ ਉਸ ਰੂਪ ਦੇ ਵਿੱਚ ਪ੍ਰਗਟ ਹੋਇਆ। ਕਹਿੰਦੇ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ, ਰੱਬ ਨੇ ਗੁਰੂ ਨਾਨਕ ਨੂੰ ਭੇਜਿਆ ਸੰਸਾਰ ਦੇ ਉੱਤੇ, ਰੱਬ ਆਪ ਨਹੀਂ ਆਇਆ। ਕਿਉਂਕਿ ਜੇ ਆਪਾਂ ਕਵਾਂਗੇ ਕਿ ਰੱਬ ਆਪ ਹੀ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਧਾਰਨ ਕਰਕੇ ਸੰਸਾਰ ਦੇ ਉੱਤੇ ਆ ਗਿਆ, ਫਿਰ ਜਿਵੇਂ ਗੁਰਮਤਿ ਦਾ ਸਿਧਾਂਤ ਆਪਾਂ ਪਹਿਲੇ ਸ਼ਬਦ ਦੇ ਵਿੱਚ ਵਿਚਾਰਿਆ ਸੀ, ਫਿਰ ਬਾਣੀ ਦੇ ਵਿੱਚ ਉਸ ਸਿਧਾਂਤ ਦੀ ਉਲੰਘਣਾ ਤਾਂ ਬਾਣੀ ਵਿੱਚ ਵੀ ਫਿਰ ਸਾਨੂੰ ਮਿਲ ਜਾਵੇਗੀ, ਵੀ ਉੱਥੇ ਗੁਰੂ ਪਾਤਸ਼ਾਹ ਕੁਝ ਹੋਰ ਕਹਿ ਰਹੇ ਨੇ, ਇੱਥੇ ਕੁਝ ਹੋਰ ਕਹਿ ਰਹੇ ਨੇ। ਕਿਉਂਕਿ ਜਿਹੜਾ ਬਾਣੀ ਦਾ ਉਪਦੇਸ਼ ਆ ਉਹ ਸਾਰਿਆਂ ਦੇ ਵਾਸਤੇ ਸਾਂਝਾ ਆ, ਇਹ ਨਹੀਂ ਅਸੀਂ ਕਹਿ ਸਕਦੇ ਕਿ ਉਹ ਹਿੰਦੂਆਂ ਦੇ ਪਰਮੇਸ਼ਰ ਵਾਸਤੇ ਤਾਂ ਹੈ, ਉਹਨਾਂ ਦੇ ਅਵਤਾਰ ਵਾਸਤੇ ਤਾਂ ਹੈ, ਪਰ ਇਹ ਗੁਰੂ ਨਾਨਕ ਪਾਤਸ਼ਾਹ ਵਾਸਤੇ ਨਹੀਂ ਹੈ, ਸਿੱਖਾਂ ਤੇ ਲਾਗੂ ਨਹੀਂ ਹੁੰਦਾ, ਦੋਨਾਂ ਤੇ ਲਾਗੂ ਹੋਣਾ ਆ। ਜੇ ਅਸੀਂ ਹਿੰਦੂ ਵੀਰਾਂ ਨੂੰ ਕਹਿ ਰਹੇ ਹਾਂ ਕਿ ਨਹੀਂ ਭਾਈ ਰੱਬ ਨਹੀਂ ਜਨਮ ਲੈ ਸਕਦਾ ਕਿਸੇ ਸਰੀਰ ਦੇ ਵਿੱਚ, ਤੇ ਉੱਥੇ ਸਿੱਖਾਂ ਨੂੰ ਵੀ ਗੁਰੂ ਦਾ ਉਹ ਹੁਕਮ ਮੰਨਣਾ ਪੈਣਾ ਤੇ ਸਾਡੇ ਤੇ ਵੀ ਓਨਾ ਹੀ ਲਾਗੂ ਹੁੰਦਾ ਹੈ। ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ, ਜਦੋਂ ਸੰਸਾਰ ਅਗਿਆਨਤਾ ਦੇ ਹਨੇਰੇ ਦੇ ਵਿੱਚ ਡੁੱਬਾ ਸੀ, ਉਸ ਨਿਰੰਕਾਰ ਨੇ ਆਪਣੀ ਜੋਤ ਜਿਹੜੀ ਆ, ਉਹਦਾ ਸੱਚਾ ਗਿਆਨ ਸੀਗਾ, ਡੁੱਬਾ ਕਾਹਦੇ ਵਿੱਚ ਸੀ, ਅਗਿਆਨਤਾ ਚ ਡੁੱਬਾ ਸੀ ਨਾ, ਪਰਮੇਸ਼ਰ ਦੀ ਜੋਤ ਪ੍ਰਗਟ ਨਹੀਂ ਸੀ, ਸੱਚ ਦਾ ਗਿਆਨ ਪ੍ਰਗਟ ਨਹੀਂ ਸੀ, ਲੋਕਾਂ ਨੂੰ ਸਹੀ ਰਾਹ ਦੱਸਣ ਵਾਲਾ ਕੋਈ ਪ੍ਰਗਟ ਨਹੀਂ ਸੀ, ਕੋਈ ਐਸੀ ਲਿਖਤ ਨਹੀਂ ਸੀ, ਐਸਾ ਸ਼ਬਦ ਨਹੀਂ ਸੀ ਜਿਹੜਾ ਲੋਕਾਂ ਨੂੰ ਸਹੀ ਸੇਧ ਦੇ ਸਕੇ। ਵਹਿਮਾਂ ਭਰਮਾਂ ਪਖੰਡ ਕਰਮ ਕਾਂਡਾਂ 'ਚ ਲੋਕ ਫਸੇ ਹੋਏ ਸੀ, ਅਤੇ ਉਹਨੂੰ ਗੁਰੂ ਨਾਨਕ ਦੇ ਸਰੂਪ ਦੇ ਵਿੱਚ ਭੇਜਿਆ। ਗੁਰੂ ਨਾਨਕ ਕਿਸ ਦਾ ਸਰੂਪ ਆ? ਪਰਮੇਸ਼ਰ ਦੀ ਉਸ ਜੋਤ ਦਾ ਸਰੂਪ, ਉਹਦੇ ਸੱਚੇ ਗਿਆਨ ਦਾ ਸਰੂਪ। ਇਹ ਉਹ ਭਾਸ਼ਾ ਹੈ, ਭਾਸ਼ਾ ਉਹ ਫੋਰਮ ਹੈ, ਸ਼ਬਦ ਉਹ ਫੋਰਮ ਹੈ ਜਿਸ ਨੇ ਕਲਯੁੱਗ ਦੇ ਹਨੇਰੇ ਨੂੰ ਚੀਰ ਦਿੱਤਾ। ਜੇ ਸਾਡੇ ਅੰਦਰੋਂ ਕਿਸੇ ਚੀਜ਼ ਨੇ ਅਗਿਆਨਤਾ ਕੱਢਣੀ ਆ, ਜੇ ਸਾਨੂੰ ਸਾਡੇ ਮਨ ਨੂੰ ਕਿਸੇ ਚੀਜ਼ ਨੇ ਪਰਮੇਸ਼ਰ ਦੇ ਨਾਲ ਜੋੜਨਾ ਆ, ਤਾਂ ਸ਼ਬਦ ਹੀ ਹੈ, ਸ਼ਬਦ ਤੋਂ ਬਿਨਾਂ ਨਹੀਂ ਜੁੜ ਸਕਦਾ ਮਨੁੱਖ। ਇਹ ਰੱਬੀ ਮਤ ਦਾ ਉਹ ਪ੍ਰਵਾਹ ਸੀ ਜਿਹਨੇ ਨਕਲੀ ਮਿਥੋਲੋਜੀ ਕਹਾਣੀਆਂ ਨੂੰ ਖਤਮ ਕਰਕੇ ਸੱਚ ਦਾ ਮਾਰਗ ਦਰਸਾਇਆ ਸੀ। ਸੋ ਗੁਰੂ ਨਾਨਕ ਨੇ ਰੱਬ ਨੂੰ ਅਸਮਾਨਾਂ ਦੇ ਵਿੱਚੋਂ ਨਹੀਂ, ਸਗੋਂ ਸ਼ਬਦ ਦੇ ਰਾਹੀਂ ਮਨੁੱਖ ਦੇ ਅੰਦਰੋਂ ਹੀ ਪ੍ਰਗਟ ਕੀਤਾ ਸੀ। ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਰੱਬ ਨੇ ਗੁਰੂ ਨਾਨਕ ਨੂੰ ਭੇਜਿਆ ਆ, ਨਾ ਕਿ ਰੱਬ ਆਪ ਮਨੁੱਖਾ ਸਰੀਰ ਦੇ ਰੂਪ ਦੇ ਵਿੱਚ ਜਨਮ ਲੈ ਕੇ ਆਇਆ। ਕਿਉਂਕਿ ਜੇਕਰ ਰੱਬ ਨੇ ਸਿਰਫ ਮਨੁੱਖੀ ਸਰੀਰ ਦਾ ਹੀ ਰੂਪ ਧਾਰਿਆ ਹੁੰਦਾ ਤਾਂ ਉਹ ਸਰੀਰ ਦੇ ਜਾਣ ਨਾਲ ਖਤਮ ਹੋ ਜਾਣਾ ਸੀ, ਉਹ ਤਾਂ ਸਿਰਫ ਇੱਕ ਟਾਈਮ ਲਿਮਿਟ ਦੇ ਵਿੱਚ ਵੱਧ ਜਾਣਾ ਸੀ। ਸਰੀਰ ਦਾ ਰੂਪ ਨਹੀਂ, ਉਹਨੇ ਆਕਾਰ ਸ਼ਬਦ ਦਾ ਚੁਣਿਆ ਹੈ। ਸ਼ਬਦ ਦੇ ਵਿੱਚ ਉਹ ਜੋਤ ਸਦੀਵੀ ਹੈ, ਜਿੰਨੀ ਦੇਰ ਤੱਕ ਇਹ ਦੁਨੀਆ ਰਹੇਗੀ ਉਨੀ ਦੇਰ ਤੱਕ ਸ਼ਬਦ ਜੋ ਹੈ ਸਾਡੀ ਜ਼ਿੰਦਗੀ ਦਾ ਹਿੱਸਾ ਬਣਿਆ ਰਹੇਗਾ। ਉਨੀ ਦੇਰ ਤੱਕ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸਿੱਖ ਸੇਧ ਲੈਂਦੇ ਰਹਿਣਗੇ। ਗੁਰੂ ਪਾਤਸ਼ਾਹ ਜੀ ਪਰਮੇਸ਼ਰ ਵੱਲੋਂ ਭੇਜੇ ਹੋਏ ਸਾਡੇ ਵਾਸਤੇ ਅਵਤਾਰ ਉਹੀ ਨੇ, ਜਿਹੜਾ ਪਰਮੇਸ਼ਰ ਜੈ ਹੈ ਕਹਿ ਹੈ ਤੈ ਹੈ, ਜਿੱਥੇ ਕਿਤੇ ਇਹ ਤੋਂ ਭਾਵ ਹੈ ਵੀ ਹਰ ਥਾਂ ਭਰਪੂਰ ਹੈ, ਰਵ ਰਿਹਾ ਹੈ, ਵਸਿਆ ਹੈ। ਸ਼ਬਦ ਦੀਪਕ ਦੀ ਪਾਇਓ, ਉਹਨੇ ਕੀ ਕੀਤਾ? ਸ਼ਬਦ ਦਾ ਦੀਵਾ ਜਗਾ ਕੇ ਚਾਨਣ ਕਰ ਦਿੱਤਾ। ਇਹ ਉਹਦਾ ਆਕਾਰ ਸੀਗਾ, ਸ਼ਬਦ ਦਾ ਦੀਵਾ, ਇਸ ਆਕਾਰ ਨੂੰ ਧਾਰਨ ਕੀਤਾ। ਸੋ ਜਿਨ੍ਹਾਂ ਨੇ ਵੀ ਉਸ ਸ਼ਬਦ ਦੇ ਨਾਲ ਸਾਂਝ ਪਾਈ, ਉਹਨਾਂ ਨੇ ਤੱਤ ਨੂੰ ਗ੍ਰਹਿਣ ਕਰ ਲਿਆ। ਜੋ ਬਾਣੀ ਦੇ ਅੰਦਰ ਮਤ ਹੈ, ਜੋ ਬਾਣੀ ਦੇ ਅੰਦਰ ਸੱਚੀ ਸਿੱਖਿਆ ਹੈ, ਉਹਨੂੰ ਗ੍ਰਹਿਣ ਕਰ ਲਿਆ। ਤੇ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਆਪਣੀ ਹਉਮੈ ਨੂੰ ਮਿਟਾ ਕੇ ਰੱਬੀ ਸਰੂਪ, ਜੋ ਗੁਰੂ ਦੀ ਸੱਚੀ ਮਤ ਸੀ, ਉਹਦੇ ਵਿੱਚ ਆਪਣਾ ਮਨ ਅਭੇਦ ਕਰ ਲਿਆ। ਭਾਵ ਰੱਬ ਦੇ ਚਰਨਾਂ ਨਾਲ ਜੁੜ ਗਏ, ਗੁਰੂ ਦੀ ਸੱਚੀ ਮਤ ਦੇ ਨਾਲ ਜੁੜ ਗਏ। ਅੱਗੇ ਗੁਰੂ ਪਾਤਸ਼ਾਹ ਜੀ ਕਹਿੰਦੇ, ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੋਆ। ਨਿਮਲ ਤੋਂ ਭਾਵ ਹੈ ਸ਼ੁੱਧ ਗਿਆਨ, ਸੰਗ ਹੋਆ ਇਕਮਿਕ ਹੋ ਜਾਣਾ। ਗੁਰੂ ਨਾਨਕ ਦੀ ਉਸ ਪਵਿੱਤਰ ਅਧਿਆਤਮਕ ਲੜੀ ਦੇ ਵਿੱਚ ਸ਼ੁੱਧ ਗਿਆਨ ਪ੍ਰਗਟ ਹੋਇਆ, ਅਤੇ ਫਿਰ ਉਹੀ ਜੋਤ, ਉਹੀ ਸ਼ੁੱਧ ਗਿਆਨ, ਉਹੀ ਵਿਜ਼ਡਮ ਗੁਰੂ ਅੰਗਦ ਦੇਵ ਜੀ ਦੇ ਅੰਦਰ ਉਸੇ ਤਰ੍ਹਾਂ ਸਮਾ ਗਿਆ। ਸੋ ਗਿਆਨ ਦਾ ਉਹ ਜਿਹੜਾ ਪ੍ਰਵਾਹ ਸੀ, ਉਹ ਰੁਕਿਆ ਨਹੀਂ, ਉਹ ਨਿਰੰਤਰ ਜਾਰੀ ਰਿਹਾ, ਇੱਕ ਪਾਤਸ਼ਾਹ ਤੋਂ ਦੂਸਰੇ ਪਾਤਸ਼ਾਹ, ਤੀਸਰੇ ਪਾਤਸ਼ਾਹ, ਤੇ ਹੁਣ ਉਹ ਸਾਰਾ ਜਿਹੜਾ ਪਰਮੇਸ਼ਰ ਦਾ ਸੱਚਾ ਗਿਆਨ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਿਰਾਜਮਾਨ ਹੈ। ਇੰਜ ਕਹਿ ਲਓ ਕਿ ਪਰਮੇਸ਼ਰ ਜੇ ਪ੍ਰਗਟ ਹੋਇਆ ਇਸ ਸੰਸਾਰ ਦੇ ਉੱਤੇ, ਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹੀ ਬੈਠਾ ਹੈ। ਪੋਥੀ ਪਰਮੇਸ਼ਰ ਕਾ ਥਾਨ, ਵਾਹ ਵਾਹ ਬਾਣੀ ਨਿਰੰਕਾਰ ਹੈ। ਬਾਣੀ ਹੀ ਉਸ ਪਰਮੇਸ਼ਰ ਦਾ ਆਕਾਰ ਹੈ। ਤੇ ਅੱਗੇ ਫਿਰ ਸ਼ਬਦ ਦੇ ਵਿੱਚ ਗੁਰੂ ਪਾਤਸ਼ਾਹ ਜੀ ਸਮਝਾਉਂਦੇ ਹਨ, ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸ਼ਰਨ ਦੁਆ। ਤਾਰਨ ਤਰਨ ਤੋਂ ਭਾਵ ਸਮੁੰਦਰੋਂ ਪਾਰ ਕਰਨ ਵਾਲਾ ਜਿਹੜਾ ਜਹਾਜ਼ ਆ, ਹੇ ਗੁਰੂ ਅਮਰਦਾਸ ਜੀ, ਮੈਂ ਬੜੇ ਚਿਰ ਤੋਂ, ਜਨਮ ਜਨਮ ਤੋਂ ਭਾਵੇ ਬਹੁਤ ਚਿਰਾਂ ਤੋਂ, ਤੁਹਾਡੀ ਸ਼ਰਨ ਦੀ ਓਟ ਚਾਹੁੰਦਾ ਸੀ। ਤੁਸੀਂ ਉਸੇ ਰੱਬੀ ਗਿਆਨ ਦਾ ਉਹ ਜਹਾਜ਼ ਜੋ ਮਨੁੱਖ ਨੂੰ ਅਗਿਆਨਤਾ ਦੇ ਸਾਗਰ ਤੋਂ ਪਾਰ ਲੈ ਕੇ ਜਾਂਦਾ ਹੈ, ਤੁਹਾਡੇ ਨਾਲ ਮੈਂ ਉਸ ਗਿਆਨ ਦੇ ਰਾਹੀਂ ਸਾਂਝ ਪਾਈ ਹੈ, ਪਰਮੇਸ਼ਰ ਦੇ ਨਾਲ, ਗੁਰੂ ਦੇ ਨਾਲ, ਉਸ ਸੱਚੇ ਗਿਆਨ ਦੇ ਜੋ ਗੁਰੂ ਦੀ ਮੱਤ ਹੈ ਗੁਰਬਾਣੀ ਦੇ ਅੰਦਰ, ਉਹਦੇ ਰਾਹੀਂ ਸਾਂਝ ਪਾਈ ਹੈ। ਤੇ ਸ਼ਰਨ ਤੋਂ ਭਾਵ ਹੈ ਗੁਰੂ ਦੇ ਸੱਚੇ ਗਿਆਨ ਦੀ ਸ਼ਰਨ ਦੇ ਵਿੱਚ ਆ ਜਾਣਾ, ਭਾਵ ਗੁਰੂ ਦੇ ਦੱਸੇ ਅਨੁਸਾਰ ਜੀਵਨ ਨੂੰ ਜਿਉਣਾ ਸ਼ੁਰੂ ਕਰ ਦੇਣਾ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਇਹ ਵੀ ਸ਼ਬਦ ਆਉਂਦਾ ਹੈ। ਸੋ AI ਨੇ ਤਸਵੀਰ ਬਣਾਈ ਹੈ, ਪਰ ਆਪਾਂ ਕੋਈ ਫੇਸ ਨਹੀਂ ਰੱਖਿਆ ਉਹਦੇ ਵਿੱਚ। ਜੋਤ ਰੂਪ, ਜਿਹੜੀ ਉਹ ਜੋਤ ਸੀ, ਰੱਬੀ ਗਿਆਨ ਸੀ, ਰੱਬ ਦੇ ਉਸ ਮਤ ਦੇ ਅੰਦਰ ਜਿਹੜੇ ਗੁਣਾਂ ਦਾ ਪ੍ਰਗਟਾਵਾ ਹੈ, ਜੋ ਸਾਨੂੰ ਕਰਮ ਗੁਰੂ ਪਾਤਸ਼ਾਹ ਜੀ ਕਰਨ ਨੂੰ ਆਖ ਰਹੇ ਹਨ, ਇਹ ਅਸਲ ਵਿੱਚ ਰੱਬ ਦਾ ਆਪਣਾ ਵਜੂਦ ਆ, ਜੋ ਪਰਮੇਸ਼ਰ ਦੇ ਸ਼ਬਦ ਆ, ਜੋ ਬੋਲ ਆ, ਉਹਦੇ ਅੰਦਰ ਜਿਹੜੇ ਗੁਣ ਆ। ਜਦੋਂ ਉਹ ਅਦ੍ਰਿਸ਼ਟ ਅਵਸਥਾ ਦੇ ਵਿੱਚੋਂ ਨਿਕਲ ਕੇ ਸ਼ਬਦ ਦਾ ਰੂਪ ਧਾਰ ਕੇ ਸੰਸਾਰ ਦੇ ਵਿੱਚ ਉਹ ਜੋਤ ਪ੍ਰਗਟ ਹੋਈ, ਤਾਂ ਉਸ ਪ੍ਰਗਟ ਸਰੂਪ ਨੂੰ ਗੁਰੂ ਨਾਨਕ ਕਹਿਆ ਗਿਆ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉਹ ਜਿਹੜੀ ਮਤ ਸੀ, ਉਹ ਸਿੱਖੀ ਸੀ, ਉਹ ਬਾਣੀ ਸੀ, ਜਿਹੜੀ ਉਹ ਪਰਮੇਸ਼ਰ ਦੀ ਜੋਤ ਸੀ, ਉਹ ਗੁਰੂ ਨਾਨਕ ਪਾਤਸ਼ਾਹ ਦੇ ਰਾਹੀਂ ਪ੍ਰਗਟ ਹੋਈ, ਭਾਵ ਉਸ ਜੋਤ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ। ਸੋ ਇਹ ਇਸ ਤਰੀਕੇ ਦੇ ਨਾਲ ਆਪਾਂ ਇਹ ਸ਼ਬਦ ਦੇ ਅਰਥ ਦੇਖਣੇ ਆ। ਜੇ ਆਪਾਂ ਕਹਾਂਗੇ ਜੀ ਪਰਮੇਸ਼ਰ ਆਪ ਗੁਰੂ ਨਾਨਕ ਬਣ ਕੇ ਧਰਤੀ ਤੇ ਆਇਆ, ਤਾਂ ਫਿਰ ਗੁਰਮਤ ਦੇ ਸਿਧਾਂਤ ਤੋਂ ਗੱਲ ਉਲਟ ਹੋ ਜਾਏਗੀ, ਕਿਉਂਕਿ ਗੁਰੂ ਪਾਤਸ਼ਾਹ ਨੇ ਬਾਣੀ 'ਚ ਸਮਝਾ ਦਿੱਤਾ ਸੀ ਕਿ ਜਨਮ ਨਾ ਮਰੇ ਨਾ ਆਵੇ ਨਾ ਜਾਏ, ਨਾਨਕ ਕਾ ਪ੍ਰਭ ਰਹਿਓ ਸਮਾਏ। ਹੁਣ ਨਾਨਕ ਕਾ ਪ੍ਰਭ ਹੈ? ਨਾਨਕ ਪ੍ਰਭ ਨਹੀਂ ਹੈ, ਨਾਨਕ ਕਾ ਪ੍ਰਭ ਹੈ। ਪਰ ਕਈ ਵੇਲੇ ਇਸ ਤਰ੍ਹਾਂ ਹੁੰਦਾ, ਹੁਣ ਸਤਿਕਾਰ ਦੇ ਨਾਲ ਆਪਾਂ ਕਹਿ ਦਿੰਦੇ ਹਾਂ ਕਿ ਸਾਡੇ ਵਾਸਤੇ ਤਾਂ ਭਾਈ ਬਾਬਾ ਨਾਨਕ ਹੀ ਰੱਬ ਹੈ, ਸਾਡੇ ਵਾਸਤੇ ਤਾਂ ਗੁਰੂ ਗ੍ਰੰਥ ਸਾਹਿਬ ਹੀ ਰੱਬ ਹੈ, ਜਿਵੇਂ ਵਾਹ ਵਾਹ ਬਾਣੀ ਨਿਰੰਕਾਰ ਹੈ, ਸਾਡੇ ਵਾਸਤੇ ਬਾਣੀ ਹੀ ਰੱਬ ਹੈ, ਇਸ ਤੋਂ ਬਾਹਰ ਸਾਡਾ ਕੁਝ ਵੀ ਨਹੀਂ ਹੈ, ਉਸ ਐਂਗਲ ਤੋਂ ਆਪਾਂ ਕਹਿ ਸਕਦੇ ਹਾਂ ਇੱਕ ਸਿਫਤ ਸਲਾਹ ਦੇ ਸ਼ਬਦ ਵਜੋਂ। ਪਰ ਜਿਹੜਾ ਬਰੀਕੀ ਦੇ ਵਿੱਚ ਜਿਹੜਾ ਸਿਧਾਂਤ ਆ, ਉਹ ਜ਼ਰੂਰ ਸਾਡੀ ਪਕੜ ਦੇ ਵਿੱਚ ਹੋਣਾ ਚਾਹੀਦਾ ਹੈ। ਸੋ ਇਹ ਬੇਸਿਕਲੀ ਅੱਜ ਸੰਖੇਪ ਦੇ ਵਿੱਚ ਮੈਂ ਥੋੜ੍ਹੀ ਜਿਹੀ ਸ਼ਾਰਟ ਰੱਖੀ ਕਲਾਸ, ਦਾਸ ਨੇ ਅੱਜ ਕਲਾਸ ਤੋਂ ਬਾਅਦ ਜਾਣਾ ਹੈ, ਅੱਜ ਪ੍ਰੋਗਰਾਮ ਹੈ ਕਿਤੇ। ਸੋ ਅੱਜ ਆਪਾਂ ਬੇਸਿਕਲੀ ਇਸ ਲੈਕਚਰ ਦੇ ਵਿੱਚੋਂ, ਇਸ ਗੁਰਮਤ ਵਿਚਾਰਾਂ ਦੇ ਵਿੱਚੋਂ ਕੀ ਸਿੱਖਿਆ ਕਿ ਜੋਤ ਕੀ ਹੈ। ਗੁਰਬਾਣੀ ਵਿੱਚ ਜਿੱਥੇ ਜੋਤ ਸ਼ਬਦ ਆਉਂਦਾ ਹੈ, ਹੋਰ ਵੀ ਅੱਖਰਾਂ ਵਿੱਚ ਆਉਂਦਾ, ਪਰ ਜਿੱਥੇ ਇਸ ਤਰੀਕੇ ਨਾਲ ਆਉਂਦਾ, ਉਹਦਾ ਅਰਥ ਕੀ ਹੈ ਕਿ ਉਹ ਜੋਤ ਸਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਪ੍ਰਗਟ ਹੋ ਸਕਦੀ ਆ, ਜਿਹੜੀ ਜੋਤ ਗੁਰੂ ਦੇ ਅੰਦਰ ਹੈ ਉਹ ਸਾਡੇ ਅੰਦਰ ਕਿਵੇਂ ਆ ਸਕਦੀ ਆ, ਇਹਦੇ ਉੱਤੇ ਅੱਜ ਆਪਾਂ ਵਿਚਾਰ ਕੀਤੀ ਆ। ਤੋ ਮੈਂ ਆਸ ਕਰਦਾ ਕਿ ਉਹ ਜਿਹੜਾ ਸ਼ਬਦ ਆਪਾਂ ਸ਼ੁਰੂ ਦੇ ਵਿੱਚ ਪਿੱਛੇ ਚਲੇ ਜਾਂਦੇ ਹਾਂ, ਉਹਦੀ ਵਿਚਾਰ ਆਪ ਜੀ ਦੇ ਨਾਲ ਸਾਂਝ ਪਾਈ ਆ, ਉਹਦੀ ਕਲੈਰਿਟੀ ਹੋ ਗਈ ਹੋਏਗੀ ਆਪ ਜੀ ਨੂੰ ਕਿ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਤੋਂ ਕੀ ਭਾਵ ਹੈ, ਕਿ ਆਪ ਪਰਮੇਸ਼ਰ ਨੇ ਜੁਗਤੀ ਦੇ ਨਾਲ ਆਪਣੀ ਕਲਾ ਦੇ ਨਾਲ ਇਸ ਜਗਤ ਦੇ ਵਿੱਚ ਪ੍ਰਵੇਸ਼ ਕੀਤਾ, ਪਰ ਪ੍ਰਵੇਸ਼ ਕਿਵੇਂ ਕੀਤਾ? ਸ਼ਬਦ ਦੇ ਰਾਹੀਂ, ਕਿਉਂਕਿ ਸਾਡਾ ਸ਼ਬਦ ਹੀ ਗੁਰੂ ਹੈ, ਸ਼ਬਦ ਦੇ ਨਾਲ ਹੀ ਸਾਡੀ ਸਾਂਝ ਹੈ। ਨਿਰੰਕਾਰ ਨੇ ਆਕਾਰ ਜੋਤ ਜਗ ਮੰਡਲ ਕਰਿਓ, ਜਿਹੜੀ ਜੋਤ ਸੀ ਉਹਨੇ ਸ਼ਬਦ ਦਾ ਆਕਾਰ ਧਾਰਨ ਕਰਕੇ ਪਰਮੇਸ਼ਰ ਨੂੰ ਬੇਸਿਕਲੀ ਇਸ ਜਗ ਮੰਡਲ ਦੇ ਵਿੱਚ ਪ੍ਰਗਟ ਕਰ ਦਿੱਤਾ, ਕਿਉਂਕਿ ਜਿੱਥੇ ਕਿਤੇ ਵੀ ਹਰ ਥਾਂ ਪਰਮੇਸ਼ਰ ਜੋ ਹੈ ਉਹ ਰਵਿਆ ਹੈ, ਭਰਪੂਰ ਹੈ, ਉਹ ਸਾਡੇ ਸਾਹਮਣੇ ਪ੍ਰਗਟ ਕਿਸ ਰੂਪ ਵਿੱਚ ਹੁੰਦਾ ਹੈ? ਸ਼ਬਦ ਦੇ ਰੂਪ ਦੇ ਵਿੱਚ, ਤੇ ਸ਼ਬਦ ਦੇ ਵਿੱਚ ਉਹ ਫਿਰ ਗੁਣਾਂ ਦੇ ਰੂਪ ਦੇ ਵਿੱਚ ਹੀ ਸਾਡੇ ਸਾਹਮਣੇ ਉਹ ਦੀਵਾ ਜੋ ਹੈ ਜਗਦਾ ਹੈ ਤੇ ਸਾਨੂੰ ਰੋਸ਼ਨੀ ਦਿੰਦਾ ਹੈ। ਤੇ ਇਸੇ ਤਰ੍ਹਾਂ ਆਪਾਂ ਇੱਕ ਦੂਸਰੇ ਨਾਲ ਜੁੜ ਕੇ ਉਹਦੇ ਚਰਨਾਂ ਦੇ ਨਾਲ ਜੁੜਨਾ ਹੈ, ਸ਼ਬਦ ਨਾਲ ਜੁੜਨਾ ਹੈ, ਬਾਣੀ ਦੀ ਸਾਂਝ ਅਸੀਂ ਰਲ ਮਿਲ ਕੇ ਕਰਨੀ ਹੈ, ਤੇ ਉਹ ਜਿਹੜੀ ਜੋਤ ਸੀ ਗੁਰੂ ਪਾਤਸ਼ਾਹ ਤਾਂ ਕਹਿੰਦੇ ਆ, ਉਹੀ ਸ਼ਬਦ ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਅੰਗਦ ਪਾਤਸ਼ਾਹ ਤੱਕ, ਗਾਂ ਫਿਰ ਹੋਰ ਪਾਤਸ਼ਾਹੀਆਂ ਤੱਕ ਚੱਲਦਾ ਚੱਲਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਿਰਾਜਮਾਨ ਹੈ। ਤੇ ਹੁਣ ਉਹੀ ਜੋਤ, ਉਹੀ ਸ਼ਬਦ ਸਿੱਖ ਆਪਣੇ ਅੰਦਰ ਵੀ ਟਰਾਂਸਫਰ ਕਰ ਸਕਦਾ, ਪਰ ਉਹਦੇ ਵਾਸਤੇ ਗੁਰਬਾਣੀ ਦੀ ਸਾਂਝ ਪਾਉਣੀ ਪਏਗੀ। ਸੋ ਇੰਜ ਕਹਿ ਲਈਏ ਕਿ ਅੱਜ ਆਪਾਂ ਜਿੰਨਾ ਕੁ ਸਮਾਂ ਗੁਰਬਾਣੀ ਦੀ ਸਾਂਝ ਪਾਈ ਆ, ਉਸ ਜੋਤ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਆ, ਉਸ ਜੋਤ ਦਾ ਕਿਣਕਾ ਕੁ ਅੱਜ ਸਾਡੇ ਅੰਦਰ ਟਰਾਂਸਫਰ ਹੋ ਗਿਆ ਹੋਵੇਗਾ, ਜੋ ਗੁਰੂ ਦੀ ਮੱਤ ਸਾਡੇ ਅੰਦਰ ਹੌਲੀ ਹੌਲੀ ਆ ਗਈ ਹੋਵੇਗੀ, ਜਦੋਂ ਸਮੁੱਚੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਜੋ ਜੋਤ ਹੈ, ਜੋ ਸਿੱਖਿਆ ਹੈ, ਜੋ ਮੱਤ ਹੈ ਸਾਡੇ ਅੰਦਰ ਵਸ ਜਾਵੇਗੀ, ਸਾਡੀ ਸੁਰਤ ਦਾ ਹਿੱਸਾ ਬਣ ਜਾਏਗੀ, ਸਾਡੇ ਜੀਵਨ ਦਾ, ਸਾਡੇ ਕਰਮਾਂ ਦਾ ਹਿੱਸਾ ਬਣ ਜਾਏਗੀ, ਤਾਂ ਸਮਝਾਂਗਾ ਕਿ ਸਿੱਖ ਗੁਰੂ ਦੇ ਵਿੱਚ ਸਮਾ ਗਿਆ ਹੈ, ਅਭੇਦ ਹੋ ਗਿਆ ਹੈ। ਸਿੱਖ ਤੇ ਗੁਰੂ ਵਿੱਚ ਵੀ ਫਿਰ ਕੋਈ ਫਰਕ ਨਹੀਂ ਰਹਿੰਦਾ, ਗੁਰੂ ਸਿੱਖ ਨੂੰ ਆਪਣੀ ਗਲਵੱਕੜੀ ਵਿੱਚ ਲੈ ਲੈਂਦਾ ਹੈ। ਦਾਸ ਕੋਲੋਂ ਬੋਲਦਿਆਂ ਹੋਈਆਂ ਭੁੱਲਾਂ ਨਾ ਚਿਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਆਪਣੇ ਕੋਲ ਥੋੜਾ ਸਮਾਂ ਹੈ, ਜੇ ਕੋਈ ਵੀਰ ਭੈਣ ਕੋਈ ਸਵਾਲ ਜਾਂ ਕੋਈ ਵਿਚਾਰ ਰੱਖਣੇ ਚਾਹੁੰਦਾ ਹੋਵੇ, ਮੈਂ ਇੱਕ ਮਿੰਟ ਅਨਮਿਊਟ ਕਰ ਦਿੰਦਾ, ਜਿਹੜਾ ਵੀ ਵੀਰ ਕੋਈ ਭੈਣ ਕੋਈ ਸਵਾਲ ਹੋਵੇ। ਇੱਕ ਮਿੰਟ, ਹਾਂਜੀ, ਆਪਣਾ ਹੈਂਡ ਰੇਜ਼ਡ ਹੈ, ਆਰ ਐਸ ਕਰਕੇ ਆਈਡੀ ਹੈ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਵੀਰ ਜੀ, ਮੇਰਾ ਨਾਮ ਰਣਜੋਤ ਸਿੰਘ ਹੈ, ਮੈਂ ਤੁਹਾਡੇ ਨਾਲ ਥੋੜੇ ਪਿਛਲੇ ਸਮੇਂ ਤੋਂ ਜੁੜਿਆ।
0: ਹਾਂਜੀ,
1: ਮੈਂ ਸਰਦਾਰ ਅੰਮ੍ਰਿਤਪਾਲ ਸਿੰਘ ਦੀ ਕਲਾਸ ਵੀ ਹਾਂ ਤੇ ਮੈਂ ਬਹੁਤ ਸਾਰੇ ਜਿਹੜੇ ਸਾਥੀ ਨੇ ਉਹਨਾਂ ਨੂੰ ਵੀ ਦੇਖ ਰਿਹਾ ਸੇਮ ਗਰੁੱਪ ਦੇ ਵਿੱਚ।
0: ਅੱਛਾ ਜੀ,
1: ਬਹੁਤ ਵਧੀਆ ਉਪਰਾਲਾ ਕਰ ਰਹੇ ਜੀ ਤੁਸੀਂ, ਥੈਂਕ ਯੂ ਸੋ ਮਚ। ਮੇਰਾ ਇੱਕ ਕੁਐਸਚਨ ਸੀ, ਜਿਸ ਤਰ੍ਹਾਂ ਹੁਣ ਆਪਾਂ ਇਹ ਡਿਸਕਸ਼ਨ ਕੀਤੀ ਹੈ ਪੂਰੇ ਸ਼ਬਦ ਦੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ,
0: ਹਾਂਜੀ,
1: ਕੁਐਸਚਨ ਹੈਗਾ ਤੁਹਾਡੇ ਲਈ ਕਿ ਜਦੋਂ ਅਸੀਂ ਸ਼ਬਦ ਕੀਤਾ ਹੈ ਕਿ ਸ਼ਬਦ ਦੇ ਰਾਹੀਂ ਇਹ ਸਾਰੀਆਂ ਚੀਜ਼ਾਂ ਪ੍ਰਗਟ ਜਾਂ ਸਾਡੀ ਚੇਤਨਾ ਚ ਆਈਆਂ, ਤੇ ਜਦੋਂ ਹਿਊਮਨ ਬੀਇੰਗ ਨਹੀਂ ਸੀ, ਆਦ ਸੱਚ ਜੁਗਾਦ ਸੱਚ, ਉਦੋਂ ਫਿਰ ਅਸੀਂ ਇਹ ਸ਼ਬਦ ਦਾ ਭਾਵ ਕਿਸ ਤਰ੍ਹਾਂ ਲਵਾਂਗੇ ਕਿ ਉਦੋਂ ਸਿਰਫ ਮੈਟਰ ਦੇ ਵਿੱਚ ਸੀ ਵਿਚ ਇਜ਼ ਟਰੂ, ਫਿਰ ਉਸ ਤੋਂ ਬਾਅਦ ਸ਼ਬਦ ਦੇ ਵਿੱਚ ਕਿਸ ਤਰ੍ਹਾਂ ਕਨਵਰਟ ਹੋਇਆ, ਤੇ ਫਿਰ ਗੁਰੂ ਨਾਨਕ ਦੇਵ ਜੀ ਨੂੰ ਹੀ ਕਿਉਂ ਚੁਣਿਆ, ਤੇ ਹੋਰ ਵੀ ਪੈਗੰਬਰ ਆਏ ਨੇ, ਫਿਰ ਉਹਨਾਂ ਦੇ ਵਿੱਚ ਤੇ ਸਾਡੇ ਦੇ ਵਿੱਚ ਕੀ ਫਰਕ ਹੈਗਾ? ਮੈਂ ਥੋੜਾ ਜਿਹਾ ਇਹਦੀ ਡਿਸਕ੍ਰਿਪਸ਼ਨ ਚਾਹੁੰਦਾ ਡਿਫਰੈਂਟ ਤਰੀਕੇ ਦੇ ਨਾਲ।
0: ਸੋ ਬੇਸਿਕਲੀ ਜਦੋਂ ਆਪਾਂ ਸ਼ਬਦ ਦੀ ਗੱਲ ਕਰਦੇ ਹਾਂ ਤੇ ਉਹ ਇੱਕ ਲੈਂਗੁਏਜ ਵੀ ਆ ਜਾਂਦੀ ਹੈ, ਸੌਰੀ ਇੱਕ ਮਿੰਟ, ਤੇ ਸ਼ਬਦ ਜੋ ਬੇਸਿਕਲੀ ਗੁਰਮਤ ਦਾ ਸਿਧਾਂਤ ਆ, ਜੋ ਪਰਮੇਸ਼ਰ ਦੀ ਦਾ ਵਿਜ਼ਡਮ ਹੈ, ਉਹ ਹਰ ਥਾਂ ਹਰ ਵੇਲੇ ਮੌਜੂਦ ਤਾਂ ਹੈ ਕਿ ਸੱਚ ਕੀ ਹੈ, ਕੀ ਕਰਨਾ ਹੈ, ਕੀ ਨਹੀਂ ਕਰਨਾ, ਕਿਹੜੀ ਚੀਜ਼ ਨੇ ਸਾਨੂੰ ਸੁੱਖ ਦੇਣਾ, ਕਿਹੜੀ ਚੀਜ਼ ਨੇ ਨਹੀਂ ਦੇਣਾ, ਪਰ ਉਹ ਸਾਡੇ ਵਾਸਤੇ ਆ, ਸਾਡੇ ਜੀਵਨ ਵਾਸਤੇ। ਜਦੋਂ ਮਨੁੱਖੀ ਨਹੀਂ ਸੀਗੇ ਉਹ ਗੁਣ ਤਾਂ ਰੱਬ ਦੇ ਉਦੋਂ ਵੀ ਸੀਗੇ, ਉਹਨਾਂ ਗੁਣਾਂ ਵਾਲਾ ਹੀ ਸੀ, ਉਦੋਂ ਵੀ ਉਹ ਪ੍ਰਿਆ ਪਿਆਰ ਵਾਲਾ ਸੀਗਾ, ਜਾਂ ਜਦੋਂ ਇਹ ਕਾਇਨਾਤ ਹੀ ਨਹੀਂ ਬਣਾਈ ਸੀਗੀ ਉਦੋਂ ਵੀ ਉਹਦੇ ਸਿਧਾਂਤ ਜਿਹੜੇ ਉਹਦੇ ਗੁਣ ਆ, ਉਹ ਪਿਆਰ ਵਾਲਾ, ਮਿੱਠ ਬੋਲੜਾ, ਉਹ ਦਿਆਲੂ ਆ, ਉਹ ਗੁਣ ਉਹਦੇ ਖਤਮ ਨਹੀਂ ਹੁੰਦੇ, ਉਹ ਸਦੀਵੀ ਉਹਦੇ ਨਾਲ ਹੀ ਰਹਿੰਦੇ, ਭਾਵੇਂ ਸਾਰੀ ਯੂਨੀਵਰਸ ਖਤਮ ਵੀ ਹੋ ਜਾਵੇ ਤਾਂ ਵੀ ਪਰਮੇਸ਼ਰ ਦੇ ਗੁਣ ਤਾਂ ਕਿਤੇ ਜਾਣੇ ਨਹੀਂ, ਉਹ ਮੌਜੂਦ ਹੀ ਰਹਿਣੇ ਆ, ਜਦੋਂ ਸ੍ਰਿਸ਼ਟੀ ਸਿਰਜੀ ਆ ਹਰ ਥਾਂ ਉਹ ਮੌਜੂਦ ਆ, ਉਹ ਗੁਣ ਉੱਥੇ ਹੀ ਰਹੇ ਨੇ। ਪਰ ਹੁਣ ਜਦੋਂ ਮਨੁੱਖ ਆ ਗਏ, ਮਨੁੱਖ ਪੈਦਾ ਕਰਤੇ ਪਰਮੇਸ਼ਰ ਨੇ, ਹੌਲੀ ਹੌਲੀ ਮਨੁੱਖ ਦੇ ਕੋਲ ਫਿਰ ਬੋਲੀ ਆਉਣੀ ਸ਼ੁਰੂ ਹੋਈ, ਪਹਿਲਾਂ ਤਾਂ ਬੋਲੀ ਵੀ ਨਹੀਂ ਹੈਗੀ ਸੀ, ਜਦੋਂ ਬੋਲੀ ਦਾ ਵਿਕਾਸ ਹੋਇਆ, ਲੈਂਗੁਏਜ ਡਿਵੈਲਪ ਹੋਈ, ਮਨੁੱਖ ਇੱਕ ਦੂਜੇ ਨਾਲ ਸਹੀ ਤਰੀਕੇ ਦੇ ਨਾਲ ਭਾਸ਼ਾ ਦੇ ਵਿੱਚ ਬੋਲ ਸਕਦੇ ਸੀ, ਸਮਝ ਸਕਦੇ ਸੀ, ਉਸ ਤੋਂ ਬਾਅਦ ਵਿੱਚ ਫਿਰ ਹੌਲੀ ਹੌਲੀ ਪਰਮੇਸ਼ਰ ਨੇ ਗੁਰੂ ਨਾਨਕ ਪਾਤਸ਼ਾਹ ਦੇ ਰਾਹੀਂ ਜਿਹੜੀ ਆਪਣੀ ਸਹੀ ਮੱਤ ਸੀ ਉਹ ਸਾਡੇ ਤਾਈਂ ਡਿਲੀਵਰ ਕਰਤੀ ਉਸ ਸ਼ਬਦ ਦੇ ਰਾਹੀਂ, ਗੁਰਬਾਣੀ ਦੇ ਰਾਹੀਂ। ਬਾਕੀ ਜਿਹੜੀ ਗੱਲ ਆ ਦੂਸਰੇ ਪੈਗੰਬਰਾਂ ਦੀ, ਕਿਸੇ ਪੈਗੰਬਰ ਬਾਰੇ ਮੈਂ ਕੁਝ ਨਹੀਂ ਕਹਿੰਦਾ, ਇਹੀ ਕਹਾਂਗੇ ਕਿ ਭਾਈ ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ, ਆ ਸਾਡਾ ਜਿਹੜਾ ਸਾਡੀ ਜਿਹੜੀ ਜੀਵਨ ਆ ਉਹ ਗੁਰੂ ਨਾਨਕ ਤੋਂ ਸ਼ੁਰੂ ਹੁੰਦਾ ਹੈ ਤੇ ਉੱਥੇ ਖਤਮ ਹੁੰਦਾ ਆ, ਦੂਸਰਿਆਂ ਨੇ ਕੀ ਕੀਤਾ ਇਹਦੇ ਬਾਰੇ ਉਹ ਜਾਣਨ, ਆ ਸਾਡਾ ਜਿਹੜਾ ਰਿਸ਼ਤਾ ਹੈਗਾ ਉਹ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਹੀ ਹੈਗਾ। ਤੇ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਕਿ ਸੁਣੀ ਪੁਕਾਰ ਦਾ ਤਾਰ ਪ੍ਰਭ, ਜੋ ਪਹਿਲਾਂ ਆ ਚੁੱਕੇ ਸੀਗੇ ਜਾਂ ਜਿਨ੍ਹਾਂ ਨੇ ਪਹਿਲਾਂ ਕੋਸ਼ਿਸ਼ ਕੀਤੀ ਸੀ ਲੋਕਾਂ ਨੂੰ ਸੱਚ ਦਾ ਗਿਆਨ ਦੇਣ ਦੀ, ਹੋ ਸਕਦਾ ਉਹਨਾਂ ਨੇ ਦਿੱਤੀ ਹੋਵੇ, ਪਰ ਜਿਹੜੀਆਂ ਉਹਨਾਂ ਦੀ ਮੱਤ ਸੀ, ਉਹਨਾਂ ਦੀ ਲਿਖਤ ਸੀ, ਉਹ ਉਸ ਸਮੇਂ ਦੇ ਵਿੱਚ ਉਹਨਾਂ ਦੇ ਹੁੰਦਿਆਂ ਹੋਇਆਂ ਰਿਕਾਰਡ ਨਹੀਂ ਹੋਈ, ਲਿਖੀ ਨਹੀਂ ਗਈ। ਸੋ ਇਹ ਕਹਿਣਾ ਮੁਸ਼ਕਲ ਆ ਕਿ ਜੋ ਹੁਣ ਗ੍ਰੰਥਾਂ ਦੇ ਵਿੱਚ ਲਿਖਿਆ ਆ ਇੰਨ ਬਿੰਨ ਉਹੀ ਉਹਨਾਂ ਨੇ ਕਿਹਾ ਸੀ, ਜਾਂ ਜਿਹੜੇ ਗ੍ਰੰਥ ਨੇ ਇਹ ਤਾਂ ਉਹਨਾਂ ਦੀ ਮੌਤ ਤੋਂ ਬਾਅਦ, ਉਹਨਾਂ ਦੇ ਜਾਣ ਤੋਂ ਬਾਅਦ ਕਈ ਹਜ਼ਾਰਾਂ ਸਾਲ ਬਾਅਦ ਲਿਖੇ ਗਏ ਨੇ, ਕਿਸੇ ਨਾ ਕਿਸੇ ਨੇ ਆਪਣੇ ਤਰੀਕੇ ਦੇ ਨਾਲ ਉਹਦੇ ਸ਼ਬਦ ਜੋੜ ਦਿੱਤੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਐਸੀ ਬਾਣੀ ਹੈ ਜਿਹਨੂੰ ਗੁਰੂ ਪਾਤਸ਼ਾਹ ਨੇ ਆਪ ਆਪਣੇ ਸਮੇਂ ਦੇ ਵਿੱਚ ਆਪਣੇ ਸ਼ਬਦਾਂ ਨੂੰ ਕਲਮਬੰਦ ਕੀਤਾ ਆ। ਦੁਨੀਆ ਦਾ ਹੋਰ ਕੋਈ ਵੀ ਗ੍ਰੰਥ ਇਸ ਪੈਮਾਨੇ ਤੇ ਖਰਾ ਨਹੀਂ ਉਤਰਦਾ, ਹਰੇਕ ਗ੍ਰੰਥ ਦੇ ਅੰਦਰ ਜੋ

Understanding Gurbani. So as we will learn how to read certain words of Gurbani, so we will also try to understand simpler meanings of Gurbani. ਕਿ ਆਪਾਂ ਰੋਜ਼ ਪੜ੍ਹਦੇ ਹਾਂ ਥੋੜ੍ਹਾ ਥੋੜ੍ਹਾ ਸਾਨੂੰ ਸਮਝ ਆ ਜਾਏ। ਅਤੇ ਇੱਕ ਚੀਜ਼ ਜਿਹੜੀ ਉਹ ਮੈਂ ਪਹਿਲਾਂ ਹੀ ਕਹਿ ਦੇਣਾ ਚਾਹੁੰਦਾ ਹਾਂ, ਇੱਕ ਡਿਸਕਲੇਮਰ ਇਹ ਵੀ ਹੈ ਕਿ ਦੇਰ ਇਜ਼ ਨੋ ਵਨ ਥਰੂ ਆਊਟ ਦ ਹਿਸਟਰੀ ਆਫ ਦਿਸ ਸਿੱਖੀ ਲਿਟਰੇਚਰ ਹੂ ਹੈਜ਼ ਐਵਰ ਕਲੇਮਡ ਕਿ ਜਿਹੜੇ ਅਰਥ ਮੈਂ ਕਰ ਦਿੱਤੇ, ਵਟ ਐਵਰ ਮੀਨਿੰਗਸ ਆਈ ਐਮ ਟੈਲਿੰਗ ਯੂ ਆਰ ਦ ਫਾਈਨਲ, ਕੋਈ ਨਹੀਂ ਕਹਿ ਸਕਦਾ। So it depends on you, it depends on your experience, it depends on the stage of life you are, us tarah change hunde. Main tuhanu inni ik gal dass dena ki about 17 or 18 times alag alag gurdwarayan ch guru sahib ne japji sahib di katha di seva mithon layi, aur har var alag arth hunde hai, har var different meanings aunde hai, because as we read and study more and more the meanings change, jive sada state of mind hunda meanings change hunde hai na। ਹੁਣ ਛੋਟੇ ਬੱਚੇ ਲਈ ਕਿਸੇ ਚੀਜ਼ ਦਾ ਮੀਨਿੰਗ ਕੁਛ ਹੁੰਦਾ ਆ, ਵੈਨ ਯੂ ਆਰ ਯੰਗ ਤੁਹਾਡੇ ਲਈ ਹੈਪੀਨੈਸ ਦਾ ਮਤਲਬ ਵੀ ਕੁਛ ਹੋਰ ਹੁੰਦਾ, ਆਈਸਕ੍ਰੀਮ ਮਿਲ ਗਈ, ਚੋਕਲੇਟ ਮਿਲ ਗਈ, ਵੀ ਆਰ ਹੈਪੀ, ਦੈਟਸ ਹੈਪੀਨੈਸ। ਐਜ਼ ਯੂ ਗਰੋ ਥੋੜ੍ਹੇ ਜਿਹੇ ਹੋਰ ਵੱਡੇ ਹੁੰਦੇ ਹੋ, ਚੰਗੇ ਗ੍ਰੇਡਸ ਆ ਗਏ, ਕਿਸੇ ਨੇ ਐਪਰੀਸ਼ੀਏਟ ਕਰ ਦਿੱਤਾ, ਉਹ ਹੈਪੀਨੈਸ ਹੋ ਗਈ, ਥੋੜ੍ਹੇ ਹੋਰ ਵੱਡੇ, ਚੇਂਜ ਹੁੰਦਾ ਹਰ ਚੀਜ਼। ਗੁਰਬਾਣੀ ਬਹੁਤ ਡੂੰਘੀ ਹੈ, ਹੈ ਨਾ, ਕੀ ਕਹਿੰਦੇ ਹੁੰਦੇ ਉਹਨੂੰ, ਕੁੱਜੇ ਵਿੱਚ ਸਮੁੰਦਰ ਕਹਿੰਦੇ ਆ, ਹੈ ਨਾ, ਆਪਾਂ ਪੰਜਾਬੀ ਦੇ। ਇਸ ਕਰਕੇ ਇਹ ਜੇ ਕਿਤੇ ਮਾਇੰਡ 'ਚ ਆਏ ਕਿ ਆਹ ਜਿਹੜੇ ਅਰਥ ਜਿਹੜੇ ਮੈਂ ਪੜ੍ਹੇ ਆ ਜਾਂ ਮੈਨੂੰ ਪਤਾ ਹੈ ਉਹਦੇ ਨਾਲ ਮੇਲ ਨਹੀਂ ਖਾਂਦੇ, ਇਟ ਵਿਲ ਡੈਫੀਨੇਟਲੀ ਹੈਪਨ, ਇਟ ਵਿਲ ਹੈਪਨ। ਬਟ ਮਾਈ ਐਫਰਟ ਇਜ਼ ਟੂ ਡੂ ਵਨ ਥਿੰਗ ਕਿ ਜੇ ਜਪਜੀ ਸਾਹਿਬ ਦੇ ਅਸੀਂ ਅਰਥ ਕਰ ਰਹੇ ਹਾਂ, ਜਪਜੀ ਇਜ਼ ਅ ਹੋਲ ਬਾਣੀ, ਇਟ ਕੰਟੇਨਸ ਅ ਥੀਮ, ਇਹਦੇ ਵਿੱਚ ਕੋਈ ਇੱਕ ਪੌੜੀ ਦੂਜੀ ਪੌੜੀ ਦੇ ਨਾਲ ਰਿਲੇਟਡ ਹੋਣੀ ਚਾਹੀਦੀ ਹੈ, ਲਾਈਕ ਇੱਧਰ ਉੱਧਰ ਨਹੀਂ ਜਾਣੀ ਚਾਹੀਦੀ, ਹੈ ਨਾ, ਹਰ ਲਾਈਨ ਜਿਹੜੀ ਐਸੋਸੀਏਟਡ ਵਿਦ ਦ ਸੈਕਿੰਡ ਲਾਈਨ, ਸੋ ਵਿਲ ਡੂ ਇਟ ਦੈਟ ਵੇ। And second thing, Gurbani is about our spiritual growth, andar di yatra saadi, hai na, inner journey. So is cheez da dhyan rakhna. So pehli cheez jehdi hai gi, main pehla hi kahi, we read or listen to Gurbani almost daily,

0: ਅਸੀਂ ਡੇਲੀ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ, ਪਰ ਮੋਸਟ ਆਫਨ ਸਾਡੇ ਨਾਲ ਇਹ ਹੁੰਦਾ ਆ ਕਿ ਵਾਈਲ ਵੀ ਆਰ ਰੀਡਿੰਗ ਵੀ ਫੀਲ ਸਕੇਅਰਡ ਆਫ ਮੇਕਿੰਗ ਮਿਸਟੇਕਸ। ਉਹਦੇ ਬਾਅਦ ਜਦੋਂ ਸਮਝਣ ਦੀ ਗੱਲ ਆਉਂਦੀ ਹੈ ਤਾਂ ਅਸੀਂ ਬਹੁਤ ਥੋੜ੍ਹਾ ਸਮਝਦੇ ਹਾਂ, ਇੱਧਰੋਂ ਉੱਧਰੋਂ ਕੋਈ ਚੀਜ਼ ਮਿਲ ਜਾਂਦੀ ਹੈ ਸਾਨੂੰ, ਵੀ ਅੰਡਰਸਟੈਂਡ ਵੈਰੀ ਲਿਟਲ ਐਂਡ ਦੈਟ ਟੂ ਇਜ਼ ਮੋਸਟਲੀ ਆਊਟ ਆਫ ਕੰਟੈਕਸਟ। ਮੈਂ ਤੁਹਾਨੂੰ ਇਹਦਾ ਐਗਜ਼ਾਮਪਲ ਦਿੰਦਾ, ਵਟ ਹੈਪਨਸ ਵੈਨ ਇਟ ਗੋਜ਼ ਆਊਟ ਆਫ ਕੰਟੈਕਸਟ। ਦੇਰ ਇਜ਼ ਅ ਬਿਊਟੀਫੁਲ ਸ਼ਬਦ, ਯੂ ਆਲ ਨੋ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਚਲੋ ਮੇਰੇ ਨਾਲ ਸਾਰੇ ਬੋਲੋ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਫਿਰ ਬੋਲੇ ਕੋਰੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਵੈਰੀ ਪਾਪੂਲਰ, ਵੀ ਆਲ ਨੋ ਦਿਸ ਲਾਈਨ। ਮੋਸਟ ਆਫਨ ਇਟ ਹੈਪਨਸ ਕਿ ਜਦੋਂ ਸਾਡੇ ਘਰ ਕੋਈ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਹੈ, ਵੀ ਆਸ ਭਾਈ ਸਾਹਿਬ ਕਿ ਇਹ ਸ਼ਬਦ ਗਾਓ। ਪਰ ਤੁਹਾਨੂੰ ਪਤਾ ਹੈ ਕਿ ਅਸੀਂ ਇਹੀ ਲਾਈਨ ਕਿਉਂ ਕਹਿੰਦੇ ਹਾਂ? ਬਿਕੋਜ਼ ਵੀ ਲਾਈਕ ਲੱਖ, ਵੀ ਲਾਈਕ ਖੁਸ਼ੀਆਂ ਐਂਡ ਵੀ ਲਾਈਕ ਪਾਤਸ਼ਾਹੀਆਂ। ਠੀਕ ਹੈ, ਸਾਡਾ ਸਬਕੌਂਸ਼ੀਅਸ ਮਾਈਂਡ ਨੂੰ ਅੱਛਾ ਲੱਗਦਾ ਹੈ ਇਹ ਚੀਜ਼ਾਂ ਸੁਣਨੀਆਂ ਕਿ ਗੁਰੂ ਮੇਰੇ ਤੇ ਬਖਸ਼ਿਸ਼ ਕਰੇਗਾ, ਮੈਨੂੰ ਲੱਖ ਖੁਸ਼ੀਆਂ ਪਾਤਸ਼ਾਹੀਆਂ ਮਿਲ ਜਾਣਗੀਆਂ। ਬਟ ਰਿਮੈਂਬਰ, ਦਿਸ ਇਜ਼ ਆਊਟ ਆਫ ਕੰਟੈਕਸਟ। ਦਾ ਸ਼ਬਦ ਜਿਹੜਾ ਹੈਗਾ ਨਾ, ਇਹ ਸ੍ਰੀ ਰਾਗ ਮਹੱਲਾ ਪੰਜਵਾਂ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ, ਐਂਡ ਯੂ ਵਿਲ ਬੀ ਯੂ ਨੋ ਸਰਪ੍ਰਾਈਜ਼ ਟੂ ਨੋ ਕਿ ਇਸ ਸ਼ਬਦ ਦਾ ਜਿਹੜਾ ਰਹਾਓ ਹੈ, ਜਿਹੜਾ ਥੀਮ ਹੈ ਨਾ, ਉਹ ਪਤਾ ਕੀ ਹੈ? ਮੇਰੇ ਨਾਲ ਬੋਲਿਓ, ਮੇਰੇ ਮਨ ਏਕਸ ਸਿਓ ਚਿੱਤ ਲਾਏ। ਮੇਰੇ ਮਨ ਏਕਸ ਸਿਓ ਚਿੱਤ ਲਾਏ, ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ। ਵਿਦਆਊਟ ਦੈਟ ਵਨ ਗੋਡ, ਇੱਕ ਰੱਬ ਤੋਂ ਬਿਨਾਂ ਇਹ ਸਭ ਮਿਥਿਆ, ਫਾਲਸ, ਰਬਿਸ਼, ਟ੍ਰੈਸ਼। ਉਹਦੇ ਵਿੱਚ ਲੱਖ ਵੀ ਆਉਣੇ ਹੈ, ਉਹਦੇ 'ਚ ਖੁਸ਼ੀਆਂ ਅਤੇ ਪਾਤਸ਼ਾਹੀਆਂ ਵੀ ਆਉਣੀਆਂ। ਦੈਟ ਮੀਨਸ ਦਿਸ ਸ਼ਬਦ ਇਜ਼ ਨੋਟ ਅਬਾਊਟ ਲੱਖ ਖੁਸ਼ੀਆਂ ਪਾਤਸ਼ਾਹੀਆਂ। ਦਿਸ ਸ਼ਬਦ ਇਜ਼ ਅਬਾਊਟ ਡਿਸਕਾਰਡਿੰਗ ਐਵਰੀਥਿੰਗ ਆਊਟਸਾਈਡ ਕਿ ਇਹ ਮੈਨੂੰ ਰਿਚ ਕਰਦੇ ਆ। ਠੀਕ ਹੈ, ਕਿ ਖਰੇ ਪੈਸਾ ਜਾਂ ਆਊਟ ਅਚੀਵਮੈਂਟਸ ਔਰ ਸਕਸੈਸ ਇਜ਼ ਗੋਇੰਗ ਟੂ ਮੇਕ ਮੀ ਯੂ ਨੋ ਸਕਸੈਸਫੁਲ ਇਨ ਮਾਈ ਲਾਈਫ, ਕਿ ਇਹਨੇ ਮੈਨੂੰ ਰਿਚ ਕਰਨਾ। ਸ਼ਬਦ ਕੁਝ ਹੋਰ ਹੈ, ਸ਼ਬਦ ਇਜ਼ ਅਬਾਊਟ ਲਿਵਿੰਗ ਇਨ ਕੰਟੈਂਟਮੈਂਟ। ਦੈਟ ਮੀਨਸ ਜਿਹੜੀ ਲਾਈਨ ਆਪਾਂ ਪਹਿਲਾਂ ਬੋਲੀ ਉਹਦਾ ਮਤਲਬ ਚੇਂਜ ਹੋ ਜਾਏਗਾ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਡਜ਼ਨਟ ਮੀਨ ਕਿ ਇਫ ਗੁਰੂ ਬਲੈਸਿਸ ਮੀ ਦੈਨ ਆਈ ਵਿਲ ਗੈਟ ਲੱਖ ਖੁਸ਼ੀਆਂ ਐਂਡ ਪਾਤਸ਼ਾਹੀਆਂ। ਸੋ ਜੇ ਸ਼ਬਦ ਦਾ ਕੰਟੈਕਸਟ ਦੇਖੋਗੇ, ਇਹਦਾ ਮਤਲਬ ਇਹ ਹੋਇਆ ਦੈਟ ਲੱਖ ਖੁਸ਼ੀਆਂ ਪਾਤਸ਼ਾਹੀਆਂ ਹੈ ਹੀ ਉਹ ਨੇ ਜਦੋਂ ਮੇਰੇ ਤੇ ਗੁਰੂ ਕਿਰਪਾ ਕਰਦਾ। ਮੇਰੇ ਗੁਰੂ ਦੀ ਬਲੈਸਿੰਗ ਹੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਨੇ। ਆਈ ਡੂ ਨੋਟ ਸੀਕ ਲੱਖ ਐਂਡ ਖੁਸ਼ੀਆਂ ਐਂਡ ਪਾਤਸ਼ਾਹੀਆਂ, ਆਈ ਐਮ ਨੋਟ ਸੀਕਿੰਗ। ਠੀਕ ਹੈ, ਕਿਤੇ ਅਰਦਾਸ ਸਾਡੇ ਮਨ 'ਚ ਹੀ ਆ ਰਿਹਾ ਨਾ ਕਿ ਗੁਰੂ ਜੀ ਬੜੀ ਪ੍ਰੋਬਲਮ ਚੱਲ ਰਹੀ ਘਰ 'ਚ, ਤੁਸੀਂ ਸ਼ਬਦ ਦਿੱਤਾ ਲੱਖ ਖੁਸ਼ੀਆਂ ਪਾਤਸ਼ਾਹੀਆਂ, ਤੁਸੀਂ ਕਿਰਪਾ ਕਰੋ ਤੇ ਮਿਲ ਜਾਏ। ਸੋ ਦ ਸ਼ਬਦ ਕੰਟੈਕਸਟ ਇਜ਼ ਕਿ ਗੁਰੂ ਦੀ ਬਲੈਸਿੰਗ। ਹੁਣੇ ਬੱਚੇ ਇੱਥੇ ਬੈਠੇ ਸੀ, ਮੈਂ ਫਿਰ ਦੱਸ ਦਵਾਂ, ਅੱਗੇ ਆਏਗਾ ਅੱਜ ਦੀ ਕਲਾਸ 'ਚ ਆਏਗਾ ਕਿ ਗੁਰੂ ਦੀ ਬਲੈਸਿੰਗ ਕੀ ਹੁੰਦੀ ਹੈ, ਗੁਰੂ ਦੀ ਕਿਰਪਾ ਕੀ ਹੁੰਦੀ ਹੈ, ਗੁਰੂ ਦੀ ਨਜ਼ਰ ਕੀ ਹੁੰਦੀ ਹੈ। ਤਾਂ ਅਸੀਂ ਇਹ ਜਾਣਨਾ ਕਿ ਵਾਇਲ ਰੀਡਿੰਗ ਵੀ ਅੰਡਰਸਟੈਂਡ ਵੈਰੀ ਲਿਟਲ, ਜੋ ਅਸੀਂ ਪੜ੍ਹਦੇ ਹਾਂ ਅਸੀਂ ਸਮਝਦੇ ਹਾਂ ਬੜਾ ਥੋੜ੍ਹਾ ਹੁੰਦਾ ਹੈ, ਐਂਡ ਮੋਸਟ ਆਫਨ ਆਊਟ ਆਫ ਕੰਟੈਕਸਟ ਹੋ ਜਾਂਦਾ ਹੈ, ਉਹ ਸ਼ਬਦ ਦਾ ਮਤਲਬ ਕੁਝ ਹੋਰ ਸੀ। ਸੋ ਦੈਨ ਇਹ ਸਾਡੀ ਰਿਸਪੋਂਸੀਬਿਲਿਟੀ ਹੈ, ਕਿਸੇ ਹੋਰ ਦੀ ਨਹੀਂ, ਹੈ ਨਾ। ਇਟਸ ਆਵਰ ਰਿਸਪੋਂਸੀਬਿਲਿਟੀ ਟੂ ਰੀਡ, ਅੰਡਰਸਟੈਂਡ ਐਂਡ ਇੰਪਲੀਮੈਂਟ। ਰਿਮੈਂਬਰ, ਇੰਪਲੀਮੈਂਟੇਸ਼ਨ ਇਜ਼ ਦ ਮੋਸਟ ਇੰਪੋਰਟੈਂਟ ਪਾਰਟ, ਜਿੱਥੇ ਅਸੀਂ ਛੱਡ ਜਾਂਦੇ। ਤੋ ਰੀਡਿੰਗ ਵੀ ਕਰਨੀ ਹੈ, ਸਮਝਣਾ ਵੀ ਹੈ ਅਤੇ ਇੰਪਲੀਮੈਂਟ ਵੀ ਕਰਨਾ। ਟੂਡੇ ਮਾਰਨਿੰਗ ਇਟਸੈਲਫ ਵੀ ਆਵਰ ਡਿਸਕਸਿੰਗ ਇਨ ਦ ਕਿਡਸ ਕਲਾਸ ਕਿ ਲਿਸਨਿੰਗ ਕੀ ਹੁੰਦੀ ਹੈ। ਉਹਨਾਂ ਨੂੰ ਪਤਾ ਹੈ ਬੱਚਿਆਂ ਨੂੰ, ਦੇ ਹੈਵ ਲਾਈਕ ਬਿਕੋਜ਼ ਦੇ ਆਰ ਕਮਿੰਗ ਇਨ ਟੂ ਦ ਗੁਰਮਤ ਕਲਾਸ, ਦੇ ਹੈਵ ਅੰਡਰਸਟੂਡ ਦਿਸ। ਲਿਸਨਿੰਗ ਮੀਨਸ ਟੂ ਫੋਲੋ, ਗੁਰੂ ਦੀ ਕਿਰਪਾ ਜਦੋਂ ਲੈਣੀ, ਗੁਰੂ ਦੀ ਗੱਲ ਨੂੰ ਸੁਣਨਾ, ਉਹਨੂੰ ਫੋਲੋ ਕਰਨਾ, ਉਹੀ ਕਰਨਾ ਜੋ ਕਹਿ ਰਿਹਾ ਹੈ। ਮੱਥਾ ਟੇਕਣ ਦਾ ਮਤਲਬ ਵੀ ਇਹੀ ਹੈ, ਮੱਥੇ 'ਚ ਸਾਡਾ ਬ੍ਰੇਨ ਹੈ, ਆਲ ਦਾ ਥੋਟ ਪ੍ਰੋਸੈਸ। ਸੋ ਵੈਨ ਗੁਰੂ ਸੇਜ਼ ਸਮਥਿੰਗ, ਆਈ ਐਮ ਨੋਟ ਗੋਇੰਗ ਟੂ ਪੁੱਟ ਮਾਈ ਥੋਟਸ ਓਵਰ ਇਟ ਕਿ ਨਹੀਂ ਮੈਂ ਤਾਂ ਆਇਆ ਚਾਹੁੰਦਾ ਹਾਂ, ਆਈ ਵਿਸ਼ ਦਿਸ, ਸੋ ਇਹ ਕਹਿ, ਇਹ ਨਹੀਂ ਕਿ ਮੇਰਾ ਤਾਂ ਗੁਰੂ ਜੀ ਨਵਾਂ ਮੈਂ ਬਿਜ਼ਨਸ ਸ਼ੁਰੂ ਕੀਤਾ, ਇਸ ਕਰਕੇ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਾਇਆ, ਇਸ ਕਰਕੇ ਤੁਸੀਂ ਹੁਣ ਇਹ ਹੁਕਮਨਾਮਾ ਦਿਓ ਕਿ ਸੰਤਾਂ ਕੇ ਕਾਰਜ ਆਪ ਖਲੋਇਆ। ਸੋ ਨਹੀਂ, ਇਹ ਮੇਰੀ ਥੋਟ ਹੈ, ਗੁਰੂ ਮੈਨੂੰ ਜੋ ਕਹਿ ਰਿਹਾ ਮੈਂ ਉਹ ਕਰਨਾ ਹੈ। ਸਿਰ ਦੇਣ ਦਾ ਮਤਲਬ ਇਹ, ਮੱਥਾ ਟੇਕਣ ਦਾ ਮਤਲਬ ਇਹ ਹੈ। ਸੋ ਇਸ ਕਰਕੇ ਇਹ ਸਾਡੀ ਰਿਸਪੋਂਸੀਬਿਲਿਟੀ ਹੈ ਦੈਟ ਵੀ ਹੈਵ ਟੂ ਰੀਡ। ਚਲੋ ਫਿਰ ਸਟਾਰਟ ਕਰੀਏ ਅੱਜ ਹੀ, ਲੈਟ ਸਟਾਰਟ ਇਟ ਟੂਡੇ, ਸਟਾਰਟ ਇਟ ਨਾਓ, ਜਿੱਥੇ ਖੜੇ ਉੱਥੇ ਸਟਾਰਟ ਕਰ ਦਿਓ, ਲੇਟ ਨਹੀਂ ਕਰਨਾ, ਹੈ ਨਾ। ਹਰ ਜਪਦਿਆਂ ਖਿੰਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, मत के जापे सा आवे के ना आवे। वी डोंट नो कि किन्नी लाइफ साडे कोल है। चलो असीं अगे पढ़दे आ जी। सब तो पहला जो गुरु ग्रंथ साहिब महाराज नूं असीं पढ़न ते आउने आ, द वेरी फर्स्ट थिंग व्हेन यू ओपन श्री गुरु ग्रंथ साहिब महाराज, तां इह तुहानूं उपर नजर आउंदा उस वेले। इह नाल मेरे बोलियो सारे, एक ओंकार सतनाम करता पुरख निरभउ निरवैर अकाल मूरत अजूनी सैभंग गुरप्रसाद। अच्छा उत्थे थले जिहड़ा रोमन च लिखिया, मैं जिहड़ा गुरप्रसाद उहनूं ध्यान नाल पढ़िओ। आपां जी यू आर पी आर ए लिखिया है, प्रसाद पढ़ना, प्रसाद नहीं पढ़ना। पर ते प्र च फर्क है ना। पप्पे पैर है रारा, जदों असीं उपर गुरमुखी देख रहे हैं। प्रसाद, प्रसाद नहीं, प्रसाद भी नहीं, प्रसाद। तो सारे मेरे नाल फिर पढ़ो एक बार, एक ओंकार सतनाम करता पुरख निरभउ निरवैर अकाल मूरत अजूनी सैभंग गुरप्रसाद। गुरप्रसाद, हाँ जी, ए इसनू असी मूल मंत्र कहने आम भाषा विच, हन यूजुअली वी कॉल इट मूल मंत्र, और मैनी कथावाचक यू मस्ट हैव हर्ड दिस सेट मंगलाचरण। सो बोथ दीज वर्ड्स मूल मंत्र एंड मंगलाचरण यू वोंट फाइंड इट इन गुरबाणी। गुरु ग्रंथ साहिब च वर्ड नहीं हैगा, दैट मीन्स इट अपीयर्ड लेटर आफ्टर गुरु। गुरु तो बाद असी ये लफज रख लिया। जिहड़ी इंपॉर्टेंट चीज है वह है कि गुरु ग्रंथ साहिब महाराज की वेरी बिगनिंग शुरू चुनाव मूल मंत्र जो ये लिखिया ये मिलता है। और इनू जे मैं ये कहा दिस इज द प्रीएम्बल ऑफ गुरु ग्रंथ साहिब महाराज, दैट्स नॉट रोंग। ये प्रीएम्बल है, अपन जानेंगे कि होंगे आ मंत्र की होंगे। हूँ ये जाणो कि यह जो मूल मंत्र है, इट कम्स इन वेरियस फॉर्म्स इन गुरु ग्रंथ साहिब महाराज, इट विल कम अगेन एंड अगेन। मैं इस करके दसना चाहना, आप अगली क्लास तो लगातार रीडिंग शुरू कर देनी है बाणी की वाइल अंडरस्टैंडिंग इट। तो पहली क्लास है थोड़े जे बेसिक सानू पता होने चाहिए। तो जिन्हों असी मूल मंत्र कहने, इट कम्स इन वेरियस फॉर्म्स थ्रू आउट गुरु ग्रंथ साहिब महाराज, बड़ी तरह आते हैं। तो पहला जिहड़ा आ वह फुल वर्जन है जो असी हुणे पढ़िया है ना, एक बार फिर पढ़ दें। चलो, एक ओंकार सतनाम करता पुरख निरभउ निरवैर अकाल मूरत अजूनी सैभंग गुरप्रसाद। तो ये जिहड़ा फुल है ना गुरप्रसाद तक, कई बार सानू यह भी एक कई मन च हुंदा है कि मूल मंत्र पढ़न लग्या वी एड जप आद सच जुगाद सच है भी सच नानक कोसी भी सच। आई जस्ट वॉन्ट टू क्लियर इट, नथिंग रॉन्ग इन रीडिंग श्लोक, दैट श्लोक अगे आएगा कि श्लोक है। तो जिन्ना मर्जी पढ़ो, सगो होर पढ़ो, नोबडी इज गोइंग टू स्टॉप यू। पर मूल मंत्र इतों तक ही है, इहदा हुणे सानू पता लग रहा है, बिकॉज इट कम्स 33 times, 33 times यह पूरा आउंदा है गुरु ग्रंथ साहिब। यूजली एट द बिगिनिंग ऑफ द राग, जिहड़े राग के चैप्टर ने उन्होंने शुरू च आउंदा है, जप बाणी के शुरू च आउंदा है। तुसीं सवेरे आसा दी वार देख रहे हो दरबार साहिब तो या इतों भी, उहदे च भी शुरू च पूरा आउंदा है, एक ओंकार तो लैके गुरप्रसाद तक। फिर आउंदा एक ओंकार सतनाम करता पुरख गुरप्रसाद, ये थोड़ा शॉर्ट फॉर्म हो गया ना। ए 9 times गुरु ग्रंथ साहिब च आउंदा है, ये भी मूल मंत्र का ही रूप है, थोड़ा शॉर्ट है। देन अगेन अ शॉर्टर वर्जन, एक ओंकार सतनाम गुरप्रसाद 2 times, एंड मोस्ट ऑफ द टाइम जो तुम हुक्मनामा सुनते हो उदो सब तो शॉर्ट फॉर्म आता है मूल मंत्र का, एक ओंकार सत गुरप्रसाद, एक ओंकार सत गुरप्रसाद। ठीक है जी, तो यह मूल मंत्र का ही जिहड़ा ए फॉर्म ने, सो टोटल 568 मूल मंत्र गुरु ग्रंथ साहिब च आउंदा। दैट मीन्स इट्स दैट इंपॉर्टेंट, बड़ा इंपॉर्टेंट है, बड़ा जरूरी है। बार बार क्यों आउंदा,
1: ਆਪਾਂ ਇਹਨੂੰ ਜਾਣੀਏ ਕਿ ਕਿਉਂ ਵਾਰ ਵਾਰ ਆਉਂਦਾ, ਬਿਕੋਜ਼ ਇਹਦੇ ਵਿੱਚ ਯੂ ਵਿਲ ਸੀ 8 ਡਿਫਰੈਂਟ ਆਈਟਮਸ ਨੇ, ਇਹਦੇ ਵਿੱਚ ਟਰਮਸ ਨੇ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਰੱਬ ਦੀ ਡੈਫੀਨੇਸ਼ਨ ਹੈ, ਪਰਮਾਤਮਾ ਦੀ ਡੈਫੀਨੇਸ਼ਨ ਐਜ਼ ਬਾਏ ਗੁਰੂ ਨਾਨਕ ਸਾਹਿਬ। ਸੋ ਬਿਕੋਜ਼ ਗੁਰਬਾਣੀ ਇਜ਼ ਅਵਰ ਸਪਿਰਿਚੁਅਲ ਜਰਨੀ, ਸਾਡੇ ਅੰਦਰਲੇ ਬਦਲਾਅ ਵਾਸਤੇ ਹੈ, ਤਾਂ ਮੂਲ ਮੰਤਰ ਵੀ ਸਾਨੂੰ ਦਿੱਤਾ ਹੈ ਗੁਰੂ ਨੇ, ਹੈਨਾ। ਇਟਸ ਨੋਟ ਅਬਾਊਟ ਗੋਡ, ਇਟਸ ਫੋਰ ਆਸ। ਤੋ ਇਹਨੂੰ ਕਰਕੇ ਕਰਨਾ ਕੀ ਹੈ, ਜਿਹੜੀ ਪਹਿਲੀ ਚੀਜ਼ ਹੈ ਕਿ ਮੂਲ ਮੰਤਰ ਜਿਹੜਾ ਅਸੀਂ ਪੜ੍ਹਦੇ ਪਏ ਹੈ, ਪਹਿਲਾਂ ਤਾਂ ਉਹਦੇ ਵਿੱਚ ਡਿਫਰੈਂਟ ਵਰਚੂਜ਼ ਆਫ ਗੋਡ ਦਿੱਤੀਆਂ ਹੈ, ਹੈਨਾ। ਇਟ ਡਿਫਾਈਨਸ, ਡਿਫਾਈਨ ਕਰ ਰਿਹਾ ਕਿ ਸਿੱਖੀ ਵਿੱਚ ਗੋਡ ਕੀ ਹੈ, ਹੈਨਾ। ਇੱਕ ਓਂਕਾਰ, ਸਤਨਾਮ, ਕਰਤਾ ਪੁਰਖ, ਅਸੀਂ ਹੁਣ ਇਹਦੇ ਮੀਨਿੰਗ ਦੇਖਾਂਗੇ। ਦੂਜਾ ਹੈਗਾ ਕਿ ਗੋਡ ਲਿਵਸ ਵਿਦ ਇਨ ਅਸ, ਸਾਡੇ ਅੰਦਰ ਹੀ ਹੈ। ਇਹਦਾ ਮਤਲਬ ਇਹ ਜਿਹੜੀ ਵਰਚੂਜ਼ ਨੇ, ਵੀ ਹੈਵ ਟੂ ਐਬਜ਼ਾਰਬ ਦੈਮ, ਇੰਟਰਨਲਾਈਜ਼ ਕਰਨੀਆਂ ਜੇ ਅਸੀਂ ਉਹਨੂੰ ਮਿਲਣਾ ਹੈ। ਦੇਰ ਇਜ਼ ਨੋ ਅਦਰ ਵੇ, ਰੱਬ ਨੂੰ ਕਿਤੇ ਬਾਹਰ ਨਹੀਂ ਮਿਲਿਆ ਜਾਣਾ। ਉਹਦੇ ਲਈ ਵੀ ਜਿਹੜੀ ਪਹਿਲੀ ਪੌੜੀ ਹੈ ਜਪਜੀ ਸਾਹਿਬ ਦੀ, ਯੂ ਵਿਲ ਫਾਇੰਡ ਕਿ ਸ਼ਲੋਕ ਜਿਹੜਾ ਮੂਲ ਮੰਤਰ ਹੈ ਇਹ ਪਰਮਾਤਮਾ ਬਾਰੇ ਹੈ। ਇਹਦੇ ਬਾਅਦ ਜਿਹੜੀ ਪਹਿਲੀ ਪੌੜੀ ਹੈ, ਗੁਰੂ ਸਾਹਿਬ ਸਾਨੂੰ ਦੱਸਦੇ ਕਿ ਹਾਊ ਟੂ ਮੀਟ ਗੋਡ। ਸੋ ਇਟ ਵੋਂਟ ਹੈਪਨ ਆਊਟਵਰਡਲੀ, ਬਾਹਰਲੇ ਜਿਹੜੇ ਐਫਰਟ ਸੀ ਉਹਦੇ ਨਾਲ ਨਹੀਂ ਹੋਏਗਾ। ਤੋ ਇਹ ਜਿਹੜਾ ਮੂਲ ਮੰਤਰ ਵਿੱਚ ਕੁਝ ਵਰਚੂਜ਼ ਦੱਸੀਆਂ ਨੇ, ਹੈਨਾ, ਕੁਝ ਗੁਣ ਦੱਸੇ ਆ ਰੱਬ ਦੇ। ਐਂਡ ਥਰਡ ਐਂਡ ਦਾ ਮੋਸਟ ਇੰਪੋਰਟੈਂਟ ਥਿੰਗ ਇਜ਼ ਟੂ ਯੂਜ਼ ਮੂਲ ਮੰਤਰ ਐਜ਼ ਦਾ ਫਾਊਂਡੇਸ਼ਨ ਔਰ ਦਾ ਰੈਫਰੈਂਸ ਪੁਆਇੰਟ ਟੂ ਅੰਡਰਸਟੈਂਡ ਗੁਰਬਾਣੀ। ਇਸੇ ਕਰਕੇ 568 ਟਾਈਮਸ ਕਿ ਕੋਈ ਸ਼ਬਦ ਜੇ ਸਮਝਣਾ, ਇਫ ਯੂ ਵਾਂਟ ਟੂ ਅੰਡਰਸਟੈਂਡ ਅ ਸ਼ਬਦ, ਜਿੱਦਾਂ ਮੈਂ ਪਹਿਲਾਂ ਕਿਹਾ, ਆਊਟ ਆਫ ਕੰਟੈਕਸਟ ਨਾ ਜਾਏ ਕਿ ਮੈਨੂੰ ਸਮਝ ਆ ਜੇ। ਹੁਣ ਕਈ ਵਾਰੀ ਕਥਾ ਕਰਦੇ ਹਾਂ, ਮੇਰੇ ਵਰਗੇ ਕਈ ਵੀਰ ਇਹ ਕਹਿ ਦਿੰਦੇ ਨੇ ਕਿ ਰੱਬ ਜਿਹੜਾ ਏਦਾਂ ਆ ਬਣ ਕੇ ਆਇਆ, ਹੈਨਾ। ਕੋਈ ਸਾਖੀ ਸੁਣਾ ਦੇਣਗੇ ਕਿ ਫਿਰ ਉੱਥੇ ਰੱਬ ਪ੍ਰਗਟ ਹੋ ਗਿਆ, ਹੈਨਾ। ਗੋਡ ਕੇਮ ਦੇਅਰ, ਇਨਕਾਰਨੇਟਡ ਦੇਅਰ। ਪਰ ਜਦੋਂ ਮੂਲ ਮੰਤਰ ਨੂੰ ਪੜਾਂਗੇ, ਉਹਦੇ ਚ ਆ ਜਾਏਗਾ ਕਿ ਉਹ ਅਜੂਨੀ ਹੈ, ਨੈਵਰ ਕਮਸ ਇਨ ਟੂ ਬਰਥ, ਉਹ ਅਵਤਾਰ ਨਹੀਂ ਲੈਂਦਾ, ਰਾਈਟ। ਸੋ ਮੂਲ ਮੰਤਰ ਸਾਡਾ ਰੈਫਰੈਂਸ ਪੁਆਇੰਟ ਹੈ। ਵੈਨ ਐਵਰ ਵੀ ਹੀਅਰ ਸਮਥਿੰਗ ਵਿਚ ਵੀ ਥਿੰਕ ਓਕੇ ਦਿਸ ਇਜ਼ ਨਾਟ ਗੋਇੰਗ ਟੂ, ਲਾਈਕ ਇਹ ਕੋਇਨਸਾਈਡ ਨਹੀਂ ਕਰ ਰਿਹਾ ਮੂਲ ਮੰਤਰ ਦੇ ਮੀਨਿੰਗ ਦੇ ਨਾਲ, ਦੈਟ ਮੀਨਸ ਉਹ ਕਹਾਣੀ ਝੂਠੀ ਹੈ, ਦੈਟ ਮੀਨਸ ਉਹ ਵਿਆਖਿਆ, ਉਹ ਮੀਨਿੰਗ ਮੇਰਾ ਗਲਤ ਹੋ ਗਿਆ, ਉਹ ਮੂਲ ਮੰਤਰ ਤੇ ਨਹੀਂ ਆ ਰਿਹਾ। ਇਸੇ ਕਰਕੇ 568 ਟਾਈਮਸ ਬਾਰ ਬਾਰ ਲਿਖਿਆ ਮੂਲ ਮੰਤਰ, ਕਿ ਯਾਦ ਰਹੇ ਕਿ ਇਹਨੂੰ ਸਮਝਣ ਵਾਸਤੇ ਬਾਣੀ ਨੂੰ ਇਹਨੂੰ ਤੁਸੀਂ ਰੈਫਰੈਂਸ ਰੱਖਣਾ। ਜਿੱਦਾਂ ਹੁੰਦਾ ਨਾ, ਲਾਈਕ ਵੀ ਯੂਜ਼ ਦੋਸ ਬੈਲੈਂਸਿਸ, ਤਕੜੀ ਰੱਖਦੇ ਆ, ਇੱਕ ਵੱਟਾ ਰੱਖ ਲਿਆ ਇੱਕ ਕਿਲੋ ਦਾ, ਹੈਨਾ। ਤੋ ਰੈਫਰੈਂਸ ਹੋ ਗਿਆ ਨਾ ਕਿ ਇਹ ਇੰਨੇ ਟਮਾਟਰ ਇੱਧਰ ਰੱਖੇ ਆ, ਇਹ ਕਿਲੋ ਦਾ ਵੱਟਾ ਰੱਖਿਆ, ਹੁਣ ਇੱਕ ਕਿਲੋ ਟਮਾਟਰ ਹੋ ਗਏ, ਤੋ ਉਹਨੂੰ ਬੈਲੈਂਸ ਕਰਨ ਲਈ ਹੈ। ਤੋ ਸਾਡੇ ਜਿਹੜੇ ਮੀਨਿੰਗਸ ਨੇ, ਅੰਡਰਸਟੈਂਡਿੰਗ ਜਿਹੜੀ ਗੁਰਬਾਣੀ ਦੀ ਹੈ, ਇਟ ਸ਼ੁੱਡ ਬੀ ਬੇਸਡ ਔਨ ਮੂਲ ਮੰਤਰ, ਦੈਟਸ ਵਾਈ ਇਟਸ ਬੀਂਗ ਰਿਪੀਟਡ ਅਗੇਨ ਐਂਡ ਅਗੇਨ। ਤੋ ਇਸ ਤੋਂ ਅੱਗੇ ਆ ਗਿਆ ਕਿ ਮੂਲ ਮੰਤਰ ਇਜ਼ ਦਾ ਰੈਫਰੈਂਸ ਟੂ ਅੰਡਰਸਟੈਂਡ ਈਚ ਐਂਡ ਐਵਰੀ ਸ਼ਬਦ ਆਫ ਗੁਰਬਾਣੀ, ਇਹ ਰੈਫਰੈਂਸ ਹੈ ਸਾਡਾ ਜਿਹਦੇ ਨਾਲ ਅਸੀਂ ਜਾਣਨਾ ਆ। ਚਲੋ ਅੱਜ ਅਸੀਂ ਸ਼ੁਰੂ ਕਰਦੇ ਹੁਣ ਮੂਲ ਮੰਤਰ ਤੋਂ। ਇਹ ਜਿਹੜੀ ਬੇਸਿਕ ਚੀਜ਼ ਹੈ, ਬੇਸਿਕ ਚੀਜ਼ਾਂ ਨੇ ਮੈਂ ਤੁਹਾਨੂੰ ਦੱਸੀਆਂ ਨੇ, ਬਿਕੋਜ਼ ਇਹ ਜ਼ਰੂਰੀ ਸੀ। ਸੋ ਵੀ ਆਰ ਗੋਇੰਗ ਟੂ ਸਟਾਰਟ ਲਰਨਿੰਗ ਟੂ ਰੀਡ ਗੁਰਬਾਣੀ ਐਂਡ ਅੰਡਰਸਟੈਂਡ ਇਟ। ਸਭ ਤੋਂ ਪਹਿਲੀ ਟਰਮ ਜਿਹੜੀ ਹੈ ਉਹ ਆਈ ਇੱਕ ਓਂਕਾਰ। ਇਹਨੂੰ ਪੜ੍ਹਨ ਲੱਗਿਆਂ ਧਿਆਨ ਰੱਖਣਾ, ਓਂਕਾਰ ਪੜ੍ਹਨਾ ਇਹਨੂੰ, ਓਂਕਾਰ। ਮੈਂ ਥੱਲੇ ਰੋਮਨ ਚ ਕੋਸ਼ਿਸ਼ ਕੀਤੀ ਹੈ ਲਾਗੇ ਜੇ ਲਿਖਣ ਦੀ, ਗੱਗਾ ਨਹੀਂ ਪੜ੍ਹਨਾ ਵਿੱਚ, ਉੱਥੇ ਜੀ ਜ਼ਰੂਰ ਲਿਖਿਆ, ਓਂਕਾਰ ਨਹੀਂ ਪੜ੍ਹਨਾ, ਓਂਕਾਰ। ਮੇਰੇ ਨਾਲ ਬੋਲਿਓ ਜਰਾ, ਇੱਕ ਓਂਕਾਰ, ਓਂਕਾਰ, ਠੀਕ ਹੈ। ਓਂਕਾਰ ਨੇਜ਼ਲ ਸਾਊਂਡ ਹੈ, ਤੇ ਓਂਕਾਰ, ਓਂਕਾਰ, ਓਂਕਾਰ ਨਹੀਂ ਪੜ੍ਹਨਾ, ਹੈਨਾ, ਗੱਗਾ ਨਹੀਂ ਬੋਲਣਾ। ਇਟਸ ਲਾਈਕ ਰੀਚਿੰਗ ਟੂ ਦੈਟ ਗਾ ਸਾਊਂਡ ਬਟ ਨਾਟ ਪ੍ਰੋਨਾਊਂਸਿੰਗ ਇਟ। ਓਂਕਾਰ, ਇੱਕ ਓਂਕਾਰ, ਸਾਰੇ ਬੋਲੋ ਜੀ ਜਰਾ, ਇੱਕ ਓਂਕਾਰ। ਹੁਣ ਦੇਖੋ, ਜਿਹਨੇ ਬਾਕੀ ਫੇਥਸ ਨੇ ਨਾ, ਖਾਸ ਕਰ ਜਿਹੜਾ ਜ਼ਿਆਦਾ ਪਾਪੂਲਰ ਸੀ ਉਸ ਵੇਲੇ, ਪ੍ਰੈਵਲੈਂਟ ਜਿਹੜੇ ਰਿਲੀਜਨ ਸੀ ਗੁਰੂ ਨਾਨਕ ਸਾਹਿਬ ਦੇ ਵੇਲੇ, ਉਹ ਸੀ ਹਿੰਦੂ ਜਾਂ ਮੁਸਲਿਮ ਨੇ, ਜਾਂ ਇੱਧਰ ਵਾਲੇ ਪਾਸੇ ਕ੍ਰਿਸਚਨਸ ਨੇ। ਦੇ ਆਲ ਬਿਲੀਵ ਇਨ ਟ੍ਰਿਨਿਟੀ, ਉਹ ਟ੍ਰਿਨਿਟੀ ਤੇ ਬਿਲੀਵ ਕਰਦੇ ਆ ਕਿ ਦੇ ਇਜ਼ ਵਨ ਪਾਵਰ ਵਿੱਚ ਕ੍ਰੀਏਟਸ, ਦੇ ਅਦਰ ਪਾਵਰ ਵਿੱਚ ਨਰਿਸ਼ਿਸ, ਦੈਨ ਦੇ ਵਨ ਪਾਵਰ ਵਿੱਚ ਡਿਸਟਰੋਇਜ਼ ਯੂ। ਤਿੰਨ ਪਾਵਰਸ, ਹੈਨਾ, ਉਹ ਤਿੰਨ ਅਲੱਗ ਅਲੱਗ ਪਾਵਰਸ ਚ ਬਿਲੀਵ ਕਰਦੇ ਆ, ਜਿਹਨੂੰ ਹਿੰਦੂ ਧਰਮ ਚੋਂ ਬ੍ਰਹਮਾ, ਵਿਸ਼ਨੂੰ, ਮਹੇਸ਼ ਵੀ ਕਹਿੰਦੇ ਨੇ, ਕਿ ਬ੍ਰਹਮਾ ਕ੍ਰੀਏਟ ਕਰਦਾ, ਵਿਸ਼ਨੂੰ ਪਾਲਦਾ ਤੇ ਮਹੇਸ਼ ਖਤਮ ਕਰਦਾ। ਬਟ ਗੁਰੂ ਨਾਨਕ ਸਾਹਿਬ ਜਦੋਂ ਇਹ ਪਹਿਲੀ ਟਰਮ ਦਿੰਦੇ ਨੇ ਗੁਰਬਾਣੀ ਦੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਨਾ ਇੱਕ ਦੇਅ ਇਜ਼ ਨਾਟ ਇਨ ਵਰਡਸ ਇਟ ਇਜ਼ ਅ ਨਿਊਮਰਲ ਵਨ ਹਨਾ ਇੱਕ ਲਿਖ ਦਿੱਤਾ ਇਹਦੇ ਕੋਈ ਹੋਰ ਮੀਨਿੰਗ ਕਰ ਹੀ ਨਹੀਂ ਸਕਦਾ ਦੇਅ ਇਜ਼ ਵਨ ਇੱਕੋ ਹੀ ਪਾਵਰ ਹੈ ਉਹੀ ਕ੍ਰੀਏਟ ਕਰਦੀ ਹੈ ਉਹੀ ਪਾਲਦੀ ਹੈ ਉਹੀ ਡਿਸਟਰੋਏ ਕਰਦੀ ਹੈ ਉਹਦਾ ਹੀ ਹੁਕਮ ਚੱਲਦਾ ਠੀਕ ਹੈ ਇੱਕ ਓਂਕਾਰ ਬੜਾ ਕਲੀਅਰ ਹੈ ਇੱਕ ਪਾਵਰ ਹੈ ਥਰੂ ਆਊਟ ਸਾਰਿਆਂ ਚ ਓਂਕਾਰ ਉਹੀ ਕ੍ਰੀਏਟਰ ਹੈ ਉਹੀ ਨਰਿਸ਼ਰ ਹੈ ਉਹੀ ਡਿਸਟਰੋਇਰ ਹੈ ਕਾਰ ਮੀਨਸ ਪ੍ਰੈਜੈਂਟ ਇਨ ਆਲ ਸਾਰਿਆਂ ਚ ਐਵਰੀਵੇਅਰ ਐਟ ਆਲ ਟਾਈਮਸ ਇਹ ਨਹੀਂ ਕਿ ਸਤਯੁਗ ਚ ਰੱਬ ਜ਼ਿਆਦਾ ਸੀ ਹੁਣ ਤੇ ਕਲਯੁਗ ਆ ਗਿਆ ਰਾਈਟ ਸੋ ਇਫ ਜੇ ਸਾਡੇ ਤੇ ਕਿਰਪਾ ਹੋਈ ਮਹਾਰਾਜ ਦੀ ਰੱਬ ਦੀ ਪ੍ਰਮਾਤਮਾ ਦੀ ਵਾਹਿਗੁਰੂ ਦੀ ਐਂਡ ਵੀ ਕੀਪ ਔਨ ਡੂਇੰਗ ਦਿਸ ਕਲਾਸ ਐਂਡ ਰੀਚ ਆਸਾ ਦੀ ਵਾਰ ਤੇ ਆਪਾਂ ਉੱਥੇ ਜਾ ਕੇ ਜਾਣਾਂਗੇ ਕਿ ਕਲਯੁਗ ਤੇ ਸਤਯੁਗ ਗੁਰੂ ਨਾਨਕ ਨੇ ਕਿਹਾ ਕਿਹਨੂੰ ਹੈ ਐਸ ਲੌਂਗ ਐਸ ਜਿੱਦਾਂ ਜਦੋਂ ਤੁਸੀਂ ਕਲਾਸ ਚ ਆਓਗੇ ਗੁਰਬਾਣੀ ਪੜੋਗੇ ਸਤਸੰਗਤ ਆਲ ਦੋਜ਼ ਕੁਐਸਚਨਸ ਸਾਡੇ ਮਾਈਂਡ ਚ ਆਉਂਦੇ ਨਾ ਹੈਵਨ ਐਂਡ ਹੈਲ ਇਹ ਸਤਯੁਗ ਐਂਡ ਕਲਯੁਗ ਇਹ ਧਰਮ ਰਾਜ ਇਹ ਜਮਦੂਤ ਵੀ ਆਲ ਲਿਸਨ ਟੂ ਦੀਜ਼ ਵਰਡਸ ਬੜਾ ਕੁਛ ਆਉਂਦਾ ਹੈ ਮੈਂ ਤੁਹਾਨੂੰ ਇੱਕੋ ਗੱਲ ਕਹਿ ਦਿੰਦਾ ਇਫ ਯੂ ਕਮ ਟੂ ਦਿਸ ਕਲਾਸ ਐਵਰੀ ਵੀਕ ਐਂਡ ਰੀਡ ਗੁਰਬਾਣੀ ਤੁਹਾਨੂੰ ਗੁਰਬਾਣੀ ਚੋਂ ਅਰਥ ਮਿਲਣਗੇ ਬਾਹਰੋਂ ਕਿਤੇ ਨਹੀਂ ਮਿਲਦੇ ਬਾਹਰੋਂ ਉਹੀ ਅਰਥ ਆਉਣਗੇ ਕਦੀ ਕੋਈ ਕਹੇਗਾ ਮਰਨ ਤੋਂ ਬਾਅਦ ਜਮਦੂਤ ਆਉਂਦੇ ਨੇ ਠੀਕ ਹੈ ਉਹ ਜਮਦੂਤ ਸਿਰਫ ਸਿੱਖਾਂ ਤੇ ਹਿੰਦੂਆਂ ਦੇ ਹਿੱਸੇ ਆਉਂਦੇ ਨੇ ਉਹ ਕਿਸੇ ਕ੍ਰਿਸਚਨ ਦੇ ਹਿੱਸੇ ਨਹੀਂ ਆਉਂਦੇ ਅ ਪਰਸਨ ਹੂ ਡਜ਼ ਨਾਟ ਬਿਲੀਵ ਇਨ ਗੋਡ ਉਹ ਤੇ ਜਮਦੂਤ ਉਹਨੂੰ ਨਹੀਂ ਲੈਣ ਆਉਂਦੇ ਫਿਰ ਹੈਨਾ ਕਿਹੜੇ ਨੇ ਜਮਦੂਤ ਸੋ ਵੀ ਵਿਲ ਨੋ ਦੈਮ ਸਤਯੁਗ ਚ ਰੱਬ ਜ਼ਿਆਦਾ ਸੀ ਜਾਂ ਹੁਣ ਨਹੀਂ ਹੈ ਐਸਾ ਨਹੀਂ ਹੈ ਤਾਂ ਗੁਰੂ ਜੀ ਸਾਨੂੰ ਇਹਦੇ ਦੱਸਣਗੇ ਇੱਕ ਓਅੰਕਾਰ ਮੈਂ ਇੱਥੇ ਇੱਕ ਇੱਕ ਵਰਡ ਦੇ ਅਰਥ ਕੀਤੇ ਇੱਕ ਮੀਨਸ ਵਨ ਦੈਟਸ ਅ ਨਿਊਮਰਲ ਵਨ ਓਮ ਦ ਗੋਡ ਦ ਕ੍ਰੀਏਟਰ ਦ ਨਰਿਸ਼ਰ ਐਂਡ ਦ ਡਿਸਟਰੋਇਰ ਕਾਰ ਜਿਹੜੀ ਉੱਤੇ ਕਾਰ ਬਣੀ ਹੈ ਉੜੇ ਤੋਂ ਬਾਅਦ ਹਨਾ ਹੁਣ ਕਈ ਵਾਰੀ ਜਦੋਂ ਤੁਸੀਂ ਇੰਟਰਨੈਟ ਦੇ ਉੱਤੋਂ ਇੱਕ ਓਅੰਕਾਰ ਡਾਊਨਲੋਡ ਕਰਦੇ ਹੋ ਅੱਜ ਕੱਲ੍ਹ ਬਹੁਤ ਸਾਰੇ ਜਿਹੜੇ ਡਿਸਟੋਰਟਿਡ ਵਰਜਨਸ ਆ ਗਏ ਆ ਇਟ ਵਿਲ ਅਪੀਅਰ ਲਾਈਕ ਰਿਟਨ ਓਮ ਓਮ ਬਣਾ ਕੇ ਬਣਾਤਾ ਜਾਂਦਾ ਹੈ ਤਾਂ ਧਿਆਨ ਰੱਖਣਾ ਊੜਾ ਪੰਜਾਬੀ ਵਾਲਾ ਆ ਹਨਾ ਜੁੜਿਆ ਹੋਇਆ ਵਿੱਚੋਂ ਤਾਂ ਊੜਾ ਬਣਾ ਕੇ ਖੁੱਲਾ ਊੜਾ ਤੇ ਉਹਦੇ ਬਾਅਦ ਕਾਰ ਇੱਕ ਲਾਈਨ ਹੈ ਵੱਡੀ ਸਾਰੀ ਉਹ ਕਾਰ ਡਿਨੋਟਸ ਐਵਰੀਵੇਅਰ ਓਮਨੀ ਪ੍ਰੈਜੈਂਟ ਹਰ ਜਗ੍ਹਾ ਹਰ ਥਾਂ ਸਾਰਿਆਂ ਚ ਤਾਂ ਇੱਕ ਓਮਕਾਰ ਦਾ ਸਿੰਪਲੈਸਟ ਮੀਨਿੰਗ ਇਜ਼ ਦੇਅਰ ਇਜ਼ ਵਨ ਗੋਡ ਵੱਖਰਾ ਵੱਖਰਾ ਰੱਬ ਨਹੀਂ ਹੈ ਬਣਾਉਣ ਵਾਲਾ ਵੱਖਰਾ ਹੈ ਤੁਸੀਂ ਹੈਰਾਨ ਰਹਿ ਜਾਓਗੇ ਇਟਸ ਅ ਵੈਰੀ ਫਨੀ ਥਿੰਗ ਇਫ ਯੂ ਗੋ ਟੂ ਰਾਜਸਥਾਨ ਇਨ ਇੰਡੀਆ ਉੱਥੇ ਪੁਸ਼ਕਰ ਨਾਮ ਦੀ ਸਿਟੀ ਹੈ ਪੁਸ਼ਕਰ ਉੱਥੇ ਇੱਕ ਮੰਦਰ ਹੈ ਦੇਅਰ ਇਜ਼ ਵਨ ਟੈਂਪਲ ਐਂਡ ਪੂਰੇ ਵਰਲਡ ਚ ਇੱਕੋ ਹੀ ਮੰਦਰ ਹੈ ਬ੍ਰਹਮਾ ਦਾ ਬ੍ਰਹਮਾ ਇਜ਼ ਨੋਨ ਐਜ਼ ਦ ਕ੍ਰੀਏਟਰ ਗੋਡ ਠੀਕ ਹੈ ਬ੍ਰਹਮਾ ਦਾ ਮੰਦਰ ਤੇ ਥੋੜੇ ਥੋੜੇ ਵਿਸ਼ਨੂੰ ਦੇ ਮੰਦਰ ਮਿਲਦੇ ਹਰ ਸ਼ਹਿਰ ਚ ਪਰ ਤੁਹਾਨੂੰ ਜ਼ਿਆਦਾ ਮੰਦਰ ਮਿਲਣਗੇ ਸ਼ਿਵ ਜੀ ਦੇ In their faith, they believe that Brahma is the creator, Vishnu is the nourisher, and Shivaji is the destroyer. So, maut to dar lagda is karke ohde devte de jyada mandir ne. Jinne create kar ditta ohda ikki mandir bada hun, ohde to ki lena dena. Hana, oh janam ta ho hi gaya. Ohda ikko hi mandir hai. So, jokes apart, eh janana ki sade guru ne kehi ki ikko hi hai. Separate nahi hai. Japji sahib ji bhi agliya paudiyan tuhanu eh samajh aavega, ek hi hai. ਇੱਕ ਓਅੰਕਾਰ ਇੱਕੋ ਹੀ ਪ੍ਰਮਾਤਮਾ ਹੈ ਥਰੂ ਆਊਟ ਦ ਕ੍ਰੀਏਸ਼ਨ ਹਰ ਜਗ੍ਹਾ ਸਾਰਿਆਂ ਚ ਹੀ ਤੇ ਸਤਿਗੁਰੂ ਇਸ ਨੂੰ ਅੱਗੇ ਸਮਝਾਉਂਦੇ ਆਪਾਂ ਵਨ ਗੋਡ ਹੂ ਇਜ਼ ਇਕੁਅਲੀ ਪ੍ਰੈਜੈਂਟ ਇਨ ਆਲ ਵਨ ਇਨ ਆਲ ਐਂਡ ਆਲ ਇਨ ਵਨ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਂ ਹੈ ਇਨਸਾਈਡ ਐਂਡ ਆਊਟਸਾਈਡ ਇਹ ਨਹੀਂ ਕਿ ਮੇਰੇ ਅੰਦਰ ਹੀ ਹੈ ਤੇ ਮੈਂ ਕਿਹਾ ਮੈਂ ਹੀ ਰੱਬ ਹੈ ਸਾਰਿਆਂ ਚ ਹੈਨਾ ਲਾਈਕ ਇੱਕ ਘੜਾ ਤੁਸੀਂ ਦੇਖੋ ਘੜੇ ਦੇ ਅੰਦਰ ਵੀ ਸਪੇਸ ਹੈ ਬਾਹਰ ਵੀ ਸਪੇਸ ਹੈ ਜੇ ਘੜਾ ਟੁੱਟ ਜਾਏ ਤੇ ਉਹ ਸਪੇਸ ਕਿੱਥੇ ਗਿਆ ਹਵਾ ਕਿੱਥੇ ਗਈ ਉੱਥੇ ਰਹੀ ਸੋ ਜਿਹੜੀ ਅੰਦਰ ਜੋਤ ਹੈ ਬਾਹਰ ਜੋਤ ਹੈ ਇੱਕੋ ਹੀ ਹੈ ਸਮੁੰਦਰ ਵਾਂਗ ਹਨਾ ਥਰੂ ਆਊਟ ਅਸੀਂ ਉਹਦੇ ਵਿੱਚ ਹੀ ਹੈ ਉਹ ਸਾਡੇ ਚ ਹੀ ਹੈ ਦੈਟ ਮੀਨਸ ਦੇਰ ਇਜ਼ ਨੋ ਨੀਡ ਟੂ ਲਾਈਕ ਕਾਲ ਹਿਮ ਸਮਵੇਅਰ ਉੱਚੀ ਉੱਚੀ ਬੁਲਾਉਣ ਦੀ ਲੋੜ ਨਹੀਂ ਫਿਰ ਉਹਨੂੰ ਉਹ ਤੇ ਸਾਡੇ ਅੰਦਰ ਹੀ ਹਮੇਸ਼ਾ ਹੀ ਇਜ਼ ਨਾਟ ਪ੍ਰੈਜੈਂਟ ਓਨਲੀ ਇਨ ਸਮ ਸਪੈਸ਼ਲ ਪਲੇਸ ਔਰ ਇਨ ਪਰਸਨ ਕਿਸੇ ਬੰਦੇ ਵਿੱਚ ਕਿਸੇ ਖਾਸ ਥਾਂ ਤੇ ਰੱਬ ਨਹੀਂ ਹੁੰਦਾ ਹਰ ਜਗ੍ਹਾ ਹੀ ਹੁੰਦਾ ਐਵਰੀ ਪਲੇਸ ਵਨ ਗੋਡ ਪ੍ਰੈਜੈਂਟ ਇਨ ਆਲ ਐਟ ਆਲ ਪਲੇਸਿਸ ਐਟ ਆਲ ਟਾਈਮਸ ਸੱਤ ਨਾਮ ਸੱਤ ਹੁੰਦਾ ਹੈ ਜਿਹੜਾ ਐਗਜ਼ਿਸਟ ਕਰਦਾ ਪਰਮਾਨੈਂਟਲੀ ਜਿਹੜਾ ਹੈ ਜਿਹੜਾ ਹਮੇਸ਼ਾ ਹੈ ਸੱਤ ਆਪਾਂ ਕਹਿੰਦੇ ਨਾ ਸੱਚ ਤੇ ਝੂਠ ਹੁਣ ਝੂਠ ਕੀ ਹੁੰਦਾ ਝੂਠ ਨੂੰ ਇਨਵੈਂਟ ਕਰਨਾ ਪੈਂਦਾ ਯੂ ਹੈਵ ਟੂ ਕ੍ਰੀਏਟ ਅ ਲਾਈ ਇਟ ਵਾਜ਼ ਨਾਟ ਦੇਅਰ ਹੈ ਨਹੀਂ ਸੀ ਉਹਨੂੰ ਬਣਾਇਆ ਆ That's why they say ki ek jhooth nu chupaun layi fir hazar hor banane pende, because you have to create hor banana payega. Ki nahi main ta hazar laye si, fir kithon laye si oh vi banana payega, kinne ditte si oh vi banana payega. Sach hunda jehda hega hai na. Hun sat lafz jehda hai, it comes from Sanskrit and this means permanently existent. Hun eh sach hai that we are sitting here, but after a while we will not be here. Athe nahi hovange, pehla vi nahi si. Isi tarah sadi body hai. ਇਹ ਸੱਚ ਹੈ ਕਿ ਵੀ ਆਰ ਹੇਅਰ, ਬਟ ਇਹ ਅਲਟੀਮੇਟ ਟਰੁੱਥ ਨਹੀਂ ਹੈ, ਇਹ ਸੱਤ ਨਹੀਂ ਹੈ. ਵੀ ਆਰ ਨਾਟ ਪਰਮਾਨੈਂਟਲੀ ਐਗਜ਼ਿਸਟੈਂਟ. ਨਾਮ ਹੁੰਦੀ ਹੈ ਵਰਚੂ, ਨਾਮ ਨਾਉਨ ਨਹੀਂ ਹੁੰਦਾ. ਕਿਸੇ ਬੰਦੇ ਦਾ ਨਾਮ ਅਸੀਂ ਰੱਖ ਲੈਂਦੇ ਉਹ ਠੀਕ ਹੈ, ਪਰ ਕਦੀ ਦੇਖੋ ਕਿਸੇ ਦਾ ਨਾਮ ਕਿਸੇ ਬੰਦੇ ਨੇ ਕਦੀ ਇਹੋ ਜਿਹਾ ਰੱਖਿਆ ਕਿ ਜਿਹੜਾ ਬੁਰਾ ਹੋਵੇ? ਕਿਸੇ ਦੇ ਨਾਮ ਬੁਰਾ ਨਹੀਂ ਰੱਖਦੇ, ਚੰਗਾ ਰੱਖਦੇ. ਵਾਈ? ਬਿਕੋਜ਼ ਨੇਮ ਡਿਨੋਟਸ ਅ ਕੁਆਲਿਟੀ, ਅ ਵਰਚੂ. ਕਿਸੇ ਦਾ ਨਾਮ ਸ਼ੇਰ ਸਿੰਘ ਹੋਵੇ ਤੇ ਉਹ ਡਰਦਾ ਹੋਵੇ, ਅਸੀਂ ਕਹਿੰਦੇ ਲੈ ਨਾਮ ਤੇਰਾ ਸ਼ੇਰ ਸਿੰਘ, ਤੇ ਡਰਦਾ ਫਿਰਦਾ. ਕੋਈ ਆਪਣੇ ਪੁੱਤਰ ਦਾ ਨਾਮ ਗਿੱਦੜ ਸਿੰਘ ਨਹੀਂ ਰੱਖੇਗਾ, ਔਰ ਗਿੱਦੜ ਸਿੰਘ ਹੀ ਲੈ ਕੇ ਤੁਰੇ ਫਿਰਦੇ, ਉਹ ਗੱਲ ਵੱਖਰੀ ਹੈ. ਬਿਕੋਜ਼ ਵੀ ਵਾਂਟ ਅਵਰ ਵਰਸ਼ਿਪ ਵਿਸ਼ਸ ਟੂ ਬੀ ਫੁਲਫਿਲਡ, ਹੈ ਨਾ? ਤਾਂ ਕੋਈ ਗਿੱਦੜ ਸਿੰਘ ਨਹੀਂ ਰੱਖਦਾ, ਚੰਗਾ ਨਾਂ ਰੱਖਦਾ. ਤਾਂ ਨਾਮ ਹੁੰਦਾ ਟੂ ਬੀ ਵਨ ਵਿਦ ਅ ਵਰਚੂ. ਤਾਂ ਰੱਬ ਦੀ ਸਭ ਤੋਂ ਵੱਡੀ ਵਰਚੂ ਇਹ ਹੈ ਕਿ ਉਹ ਪਰਮਾਨੈਂਟਲੀ ਐਗਜ਼ਿਸਟ ਕਰਦਾ ਹੈ. ਇਫ ਵੀ ਡੋਂਟ ਬਿਲੀਵ ਕਿ ਉਹ ਹੈਗਾ, ਦੈਨ ਦੇਰ ਇਜ਼ ਨੋ ਨੀਡ ਟੂ ਗੋ ਫਰਦਰ. ਫਿਰ ਇਹਦੇ ਅੱਗੇ ਪੜ੍ਹਨ ਦੀ ਲੋੜ ਨਹੀਂ ਹੈ. ਸਤ ਨਾਮ ਉਹ ਸਦਾ ਹੈ, ਇਜ਼ ਆਲਵੇਜ਼ ਦੇਅਰ. ਕਰਤਾ ਪੁਰਖ ਤੋਂ ਸਤਨਾਮ ਹੋ ਗਿਆ. ਹਿਜ਼ ਪ੍ਰਾਈਮਲ ਵਰਚੂ ਇਜ਼ ਦੈਟ ਹੀ ਐਗਜ਼ਿਸਟ, ਕਿ ਉਹ ਐਗਜ਼ਿਸਟ ਕਰਦਾ ਆ. ਇਜ਼ ਫੋਰ ਐਵਰ, ਜਿਹੜੀ ਸਾਡੇ ਅੰਦਰ ਲਾਈਫ ਹੈ ਉਹਦੀ ਦਿੱਤੀ ਹੋਈ ਹੈ, ਹੈ ਨਾ? ਤਾਂ ਜੇ ਅਸੀਂ ਜੀ ਰਹੇ ਹਾਂ ਤੇ ਹੈਗਾ ਉਹ ਸਾਡੇ ਨਾਲ. ਕਰਤਾ ਪੁਰਖ, ਕਰਤਾ ਮੀਨਸ ਡੂਅਰ ਔਰ ਕ੍ਰੀਏਟਰ, ਜਿਹੜਾ ਕਰ ਰਿਹਾ ਆ. ਕਰਨ ਵਾਲਾ ਜਿਹੜਾ ਹੁੰਦਾ ਉਹਨੂੰ ਕਹਿੰਦੇ ਨੇ ਕਰਤਾ, ਜਿਹੜਾ ਕੁਛ ਕਰਦਾ ਆ. ਤਾਂ ਸਾਡੇ ਅੰਦਰ ਹੈਗਾ ਨਾ ਇੱਕ ਓਮਕਾਰ, ਉਹ ਕਰ ਰਿਹਾ. ਦੈਟ ਮੀਨਸ ਵਟ ਐਵਰ ਆਈ ਐਮ ਡੂਇੰਗ ਇਜ਼ ਬਿਗ ਬਿਕੋਜ਼ ਆਫ ਦ ਵਰਚੀ ਆਫ ਹਿਸ ਪ੍ਰੈਜੈਂਸ ਇਨ ਮੀ. ਮੇਰੇ ਅੰਦਰ ਉਹ ਹੈਗਾ, ਉਸੇ ਵਰਚੀ ਨਾਲ ਮੈਂ ਕਰ ਰਿਹਾ. ਇਸੇ ਕਰਕੇ ਅਸੀਂ ਜਦੋਂ ਅਰਦਾਸ ਕਰਕੇ ਜਾਂ ਬਾਣੀ ਪੜ੍ਹ ਕੇ ਕਹਿੰਦੇ ਹਾਂ ਨਾ, ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ. ਜਰਾ ਬੋਲਿਓ, ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ. ਜ਼ੋਰ ਦੀ ਬੋਲਿਓ, ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ. ਈਗੈ ਨਿਰਗੁਣ ਉਘੈ ਸਰਗੁਣ ਕੇਲ ਕਰਤ ਵਿੱਚ ਸਵਾਮੀ ਮੇਰਾ. ਇਹ ਬਿਊਟੀਫੁਲ ਸ਼ਬਦ ਮੈਂ ਤੁਹਾਨੂੰ ਪਹਿਲਾਂ ਦੱਸਿਆ, ਦੇਰ ਇਜ਼ ਨੋ ਨੀਡ ਟੂ ਗੋ ਆਊਟਵਰਡ. ਗੁਰਬਾਣੀ ਐਕਸਪਲੇਨਸ ਇਟਸੈਲਫ. ਈਗੈ ਨਿਰਗੁਣ ਉਘੈ ਸਰਗੁਣ ਮੀਨਸ ਫਿਜ਼ੀਕਲ, ਨਿਰਗੁਣ ਮੀਨਸ ਵਿਚ ਇਜ਼ ਨੋਟ ਫਿਜ਼ੀਕਲ, ਹੈ ਹੀ ਨਹੀਂ, ਜਿਹੜਾ ਦਿਖਾਈ ਨਹੀਂ ਦੇ ਰਿਹਾ. ਤੋ ਜੋ ਮੈਨੂੰ ਦਿਖਾਈ ਦੇ ਰਿਹਾ ਮੇਰੀ ਬਾਡੀ, ਜਿਹੜੇ ਐਕਸ਼ਨ ਹੋ ਰਹੇ ਇਹਦੇ ਵਿੱਚ ਵੀ ਤੂੰ ਹੀ ਹੈ, ਜੋ ਬਾਹਰ ਨਹੀਂ ਦਿਖਾਈ ਦੇ ਰਿਹਾ ਉਹਦੇ ਵਿੱਚ ਵੀ ਤੂੰ ਹੀ ਹੈ, ਹੈਨਾ? ਇਟਸ ਬਿਕੋਜ਼ ਆਫ ਯੂ ਆਈ ਐਮ ਸਪੀਕਿੰਗ, ਇਟਸ ਬਿਕੋਜ਼ ਆਫ ਯੂ ਆਈ ਐਮ ਵਾਕਿੰਗ, ਇਟਸ ਬਿਕੋਜ਼ ਆਫ ਯੂ ਆਈ ਐਮ ਥਿੰਕਿੰਗ. ਮੇਰੇ ਅੰਦਰ ਹੈਗਾ, ਦੈਟਸ ਵਾਈ ਫਿਰ ਹੀ ਕਰ ਰਿਹਾ. ਕਰਤਾ ਪੁਰਖ, ਤੋ ਕਰਤਾ ਪੁਰਖ ਹੋ ਗਿਆ. ਹੀ ਇਜ਼ ਦ ਕ੍ਰੀਏਟਰ ਐਂਡ ਹੀ ਰਿਜ਼ਾਈਡਸ ਇਨ ਹਿਸ ਓਨ ਕ੍ਰੀਏਸ਼ਨ. ਹਰ ਕ੍ਰੀਏਸ਼ਨ ਦੇ ਵਿੱਚ ਹੈਗਾ. ਤੋ ਜਿਹੜੀ ਸਾਡੀ ਕ੍ਰੀਏਟਿਵ ਪਾਵਰਸ ਨੇ, ਜਦੋਂ ਅਸੀਂ ਕਹਿੰਦੇ ਹਾਂ ਕਿ ਬੰਦੇ ਨੇ ਜਹਾਜ਼ ਬਣਾਇਆ, ਰੱਬ ਨੇ ਥੋੜੀ ਬਣਾਇਆ, ਤਾਂ ਬੰਦੇ ਨੂੰ ਕਿੰਨੇ ਬਣਾਇਆ, ਹੈ ਨਾ? ਹੂ ਗੇਵ ਯੂ ਦ ਪਾਵਰ ਟੂ ਥਿੰਕ ਐਂਡ ਐਕਟ ਐਂਡ ਯੂ ਨੋ ਅਸੈਂਬਲ ਆਲ ਦੋਜ਼ ਥਿੰਗਸ? ਉਹ ਥਿੰਗਸ ਕਿੰਨੇ ਬਣਾਈਆਂ? ਜਿਹੜੀ ਐਲੂਮੀਨੀਅਮ ਅਲੋਏ ਦਾ ਜਹਾਜ਼ ਬਣਾਇਆ, ਉਹ ਐਲੂਮੀਨੀਅਮ ਕਿੱਥੋਂ ਆਇਆ, ਹੈ ਨਾ? ਸੋ ਹੀ ਹੈਜ਼ ਕ੍ਰੀਏਟਿਡ ਐਵਰੀਥਿੰਗ ਐਂਡ ਦੈਨ ਹੀ ਹੈਜ਼ ਗਿਵਨ ਦ ਪਾਵਰ ਟੂ ਥਿੰਕ ਐਂਡ ਐਕਟ.
2: ਕੈਨੇਡੀਅਨ ਸਕ੍ਰਿਊ ਪਾਈਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਈਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈੱਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 West Winds Crescent, Northeast Calgary.
2: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसी भी तरह दी साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नू कॉल कर सकदे हो 403-710-0007 403-710-0007। प्रोग्राम दा ए हिस्सा खालसा कलेक्शन दे सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सर्ब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो। सेकंड फ्लोर, यूनिट नंबर 3210, 4310, 104 एवेन्यू, नॉर्थ ईस्ट कैलगरी।
3: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस ते सामान बारे कोई भी जानकारी लैण लई 403-433-5555 जां फिर 403-717-3899 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट, नॉर्थ ईस्ट कैलगरी। पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उहनां विद्वानां दे अपने विचार ने। रेडियो अदारा 102.7 FM इहनां दे नाल सहमत होवे ए लाजमी नहीं।

0: ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਆਪਾਂ ਅੱਜ ਆਪਣੇ ਵਿਦਵਾਨ ਵੀਰਾਂ ਕੋਲੋਂ ਬਹੁਤ ਕੁਝ ਸਰਵਣ ਕੀਤਾ ਅਤੇ ਹੁਣ ਜ਼ਿੰਦਗੀ ਦੇ ਜਿਹੜੇ ਕੁਝ ਭੇਦ ਨੇ ਇਹਨਾਂ ਨੂੰ ਸਮਝਣ ਵਾਸਤੇ ਕਿਵੇਂ ਜ਼ਿੰਦਗੀ ਦਾ ਜਿਹੜਾ ਸਕਾਰਾਤਮਕ ਪੱਖ ਜਿਹੜਾ ਹੈ ਉਸ ਨੂੰ ਸਾਹਮਣੇ ਰੱਖ ਕੇ ਅਤੇ ਅਸੀਂ ਆਪਣੇ ਇਸ ਜੀਵਨ ਨੂੰ ਯਾਨੀ ਕਿ ਇਸ ਪਾਉ ਸਾਗਰ 'ਚੋਂ ਪਾਰ ਕਿਵੇਂ ਜਾਣਾ ਹੈ। ਪਾਉ ਸਾਗਰ ਇਸ ਸੰਸਾਰ ਦੇ ਵਿੱਚ ਜਿਹੜੀਆਂ ਮੁਸ਼ਕਲ ਹਾਲਾਤ ਨੇ ਜਾਂ ਜਿਹੜਾ ਇਸ ਸੰਸਾਰ ਦੇ ਵਿੱਚੋਂ ਵਿਚਰਦਿਆਂ ਹੋਇਆਂ ਅੱਛਾ ਜੀਵਨ ਗੁਜ਼ਾਰ ਕੇ ਮੋਹ ਮਾਇਆ ਤੋਂ ਨਿਰਲੇਪ ਰਹਿ ਕੇ ਇੱਕ ਕਾਮਯਾਬ ਜੀਵਨ ਇੱਕ ਅੱਛੇ ਆਚਰਣ ਦਾ ਪ੍ਰਦਰਸ਼ਨ ਕਰਦਿਆਂ ਇਸ ਜੀਵਨ ਨੂੰ ਗੁਜ਼ਾਰਨਾ ਹੈ ਅਤੇ ਜੋ ਹੋ ਚੁੱਕਾ ਹੈ ਆਪਣੇ ਜੀਵਨ ਦੇ ਵਿੱਚ ਉਸ 'ਤੇ ਪਛਤਾਵਾ ਕਰਨ ਦੀ ਲੋੜ ਨਹੀਂ। ਉਹ ਹੋ ਗਿਆ, ਉਹ ਬਸ 'ਚ ਨਹੀਂ ਆ, ਕਿਉਂਕਿ ਅੱਗੇ ਨੂੰ ਜਿਹੜਾ ਹੈ ਉਹ ਸੁਚੇਤ ਹੋਣ ਦੀ ਲੋੜ ਹੈ। ਇਸੇ ਕਰਕੇ ਬਾਣੀ ਚਾਹੁੰਦਾ ਅੱਗੇ ਜੇ ਦੇ ਜੇ ਚੇਤੀਏ ਤਾਂ ਕਾਹੇ ਮਿਲੇ ਸਜ਼ਾਏ, ਆਸਾ ਦੀ ਵਾਰ ਰੋਜ਼ ਪੜ੍ਹਦੇ ਹਾਂ। ਜੇ ਆਪਣਾ ਫਿਊਚਰ ਦੇਖ ਕੇ ਜਾਂ ਪ੍ਰੈਜ਼ੈਂਟ ਦੇ ਵਿੱਚ ਆਪਣੇ ਆਪ ਨੂੰ ਸੰਭਾਲ ਕੇ ਮਨ ਨੂੰ ਇਹ ਮਨ ਮੇਰਿਆ ਤੂੰ ਸਦਾ ਰੋਹਰ ਨਾ ਲੈ ਉਸ ਨੂੰ ਨਾਲ ਰੱਖ ਕੇ ਜੇ ਜੀਵਨ ਗੁਜ਼ਾਰ ਰਹੇ ਹਾਂ, ਮਨ ਨੂੰ ਅਕਾਲ ਪੁਰਖ ਦੇ ਹਰੀ ਦੇ ਨਾਲ ਰੱਖ ਕੇ ਭਾਵ ਮਨ ਦੇ ਵਿੱਚ ਚਿੰਤਨ ਦੇ ਵਿੱਚ ਜਿਸ ਨੂੰ ਆਪਾਂ ਸਿਮਰਨ ਕਹਿੰਦੇ ਹਾਂ। ਸਿਮਰਨ ਕੇਵਲ ਸ਼ਬਦਾਂ ਦੀ ਰੈਪੀਟੇਸ਼ਨ ਨਹੀਂ ਆ, ਸਿਮਰਨ ਇਹ ਆ ਕਿ ਸਾਡੇ ਚਿੰਤਨ ਦੇ ਵਿੱਚ ਉਸ ਅਕਾਲ ਪੁਰਖ ਦੀ ਯਾਦ ਤਾਜ਼ਾ ਰਹੇ। ਆਖਾਂ ਜੀਵਾਂ ਵਿਸਰੇ ਮਰ ਜਾਂ, ਵਿਸਰਨਾ ਨਹੀਂ ਚਾਹੀਦਾ ਅਤੇ ਜੇ ਉਹਨੂੰ ਵਿਸਾਰਨਾ ਨਹੀਂ, ਉਹ ਹਮੇਸ਼ਾ ਚੇਤੇ ਆ ਅਤੇ ਫਿਰ ਕੁਦਰਤੀ ਗੱਲ ਹੈ ਕਿ ਮਨ ਜਿਹੜਾ ਹੈ ਉਹ ਗੁਣਾਂ ਨਾਲ ਭਰਪੂਰ ਰਹੇਗਾ, ਔਗੁਣਾਂ ਤੋਂ ਦੂਰ ਰਹੇਗਾ। ਜਿੱਥੇ ਗੁਣ ਸਮਾ ਜਾਂਦੇ ਨੇ ਉੱਥੇ ਆਚਰਣ ਚੰਗਾ ਹੋ ਜਾਂਦਾ ਹੈ। ਇਸੇ ਕਰਕੇ ਆਪਾਂ ਜਿਹੜੀ ਪੰਕਤੀ ਨੂੰ ਵਿਚਾਰ ਰਹੇ ਸੀ ਅੱਜ, ਅਗਾਂਹ ਕੋ ਤਾਂਘ ਪਿੱਛਾਂ ਫੇਰ ਨਾ ਮੋਢੜਾ, ਇਹ ਮਨੁੱਖ ਆਪਣੇ ਜੀਵਨ ਦੇ ਵਿੱਚ ਅੱਗੇ ਵੱਲ ਦੇਖ, ਤਰੱਕੀ ਵੱਲ ਵੱਧ, ਜੀਵਨ ਨੂੰ ਉੱਚਾ ਕਰ, ਪਿੱਛੇ ਦੇ ਹੋ ਚੁੱਕੀਆਂ ਘਟਨਾਵਾਂ ਦੇ ਵਿੱਚ ਝੂਰਨ ਦੀ ਲੋੜ ਨਹੀਂ। ਆਪਣੇ ਆਪ ਦੇ ਵਿੱਚ ਕਾਨਫੀਡੈਂਸ, ਆਪਣੇ ਆਪ ਦੇ ਵਿੱਚ ਭਰੋਸਾ, ਕਿਉਂਕਿ ਸਮੁੱਚੀ ਬਾਣੀ ਦੇ ਵਿੱਚ ਮਨ ਨੂੰ ਆਪੇ ਨੂੰ ਸਮਝਣ ਦਾ ਉਦੇਸ਼ ਮਿਲਿਆ ਹੈ। ਅਸੀਂ ਪਿੱਛੇ ਜੇ ਵੀ ਇੱਕ ਪ੍ਰੋਗਰਾਮ ਕੀਤਾ ਸੀ ਕਿ ਅਸੀਂ ਆਪੇ ਦੀ ਪਛਾਣ ਕਰਨੀ ਸੀ, ਮਨ ਨੂੰ ਸਮਝਾਉਣਾ ਸੀ, ਮਨ ਨੂੰ ਪਾਉਣਾ ਸੀ, ਪਰ ਅਸੀਂ ਰੱਬ ਨੂੰ ਪਾਉਣ ਤੁਰ ਜਾਂਦੇ ਹਾਂ। ਇਹ ਭੁੱਲ ਜਾਂਦੇ ਹਾਂ ਕਿ ਉਹ ਤਾਂ ਅੰਦਰ ਹੀ ਵੱਸਦਾ ਹੈ। ਜਦੋਂ ਮਨ ਨੂੰ ਸਮਝ ਲਵਾਂਗੇ, ਜਦੋਂ ਗੁਣਾਂ ਨਾਲ ਭਰਪੂਰ ਹੋ ਜਾਵਾਂਗੇ ਤਾਂ ਜਿਹੜੀ ਉਹ ਕੂੜ ਦੀ ਦੀਵਾਰ ਹੈ, ਜਿਹੜਾ ਉਹ ਇੱਕ ਭੁਲੇਖਾ ਹੈ, ਭਰਮ ਕੀ ਕਾਈ, ਉਹ ਗੁਣਾਂ ਦੇ ਕਰਕੇ ਆਪਣੇ ਆਪ ਹੀ ਹਟ ਜਾਏਗੀ ਅਤੇ ਸਾਡੇ ਅਕਾਲ ਪੁਰਖ ਦੇ ਵਿੱਚ ਅੰਤਰ ਨਹੀਂ ਰਹੇਗਾ, ਸਮਝ ਆ ਜਾਏਗੀ। ਅਕਾਲ ਪੁਰਖ ਨੂੰ ਸਰੂਪ ਕਰਕੇ ਤਾਂ ਕਿਸੇ ਨੇ ਨਹੀਂ ਦੇਖਿਆ। ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਪਾਜ਼ਿਟਿਵ ਰਹਿਣ ਨਾਲ ਹੀ ਜੀਵਨ ਕਾਮਯਾਬ ਹੁੰਦਾ ਹੈ। ਅਸੀਂ ਨਿਤਨੇਮ ਕਰਦੇ ਹਾਂ ਸ਼ਾਮ ਦੇ ਵੇਲੇ ਸੌਣ ਵੇਲੇ ਜਾਂ ਦਿਨ ਦੇ ਇਖਤਿਖਤਾਮ ਅਤੇ ਖਾਤਮੇ ਅਤੇ ਕੰਮ ਸੰਪੂਰਨ ਹੋਣ 'ਤੇ ਅਸੀਂ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਅਤੇ ਜਦੋਂ ਪੰਜਵਾਂ ਸ਼ਬਦ ਸੋਹਿਲਾ ਸਾਹਿਬ ਦਾ ਆਉਂਦਾ ਹੈ ਨਾ ਉੱਥੇ ਇਹੀ ਆ ਸੁਣੋ ਕਰੋ ਬੇਨਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਇਹ ਮੇਰੇ ਮਿੱਤਰੋ ਇਹ ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਜਨੋ ਮੈਂ ਬੇਨਤੀ ਕਰਦਾ ਹਾਂ ਤੁਸੀਂ ਸੁਣ ਲਓ ਕਿ ਇਹ ਸਮਾਂ ਜਿਹੜਾ ਹੈ ਇਹ ਸੰਤ ਇੱਥੇ ਸੰਤ ਅਕਾਲ ਪੁਰਖ ਦੀ ਸੇਵਾ ਦਾ ਸਮਾਂ ਸੰਤ ਟਹਿਲ ਕੀ ਬੇਲਾ। ਹੁਣ ਅਕਾਲ ਪੁਰਖ ਦੀ ਸੇਵਾ ਜਿਹੜਾ ਰੂਪ ਨਹੀਂ ਹੈ ਰੰਗ ਨਹੀਂ ਹੈ ਰੂਪ ਨਾ ਰੰਗ ਨਾ ਰੇਖ ਕਿਛ ਤ੍ਰੈ ਗੁਣ ਤੇ ਪ੍ਰਾਪਿਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਪ੍ਰਸੰਨ ਸੋ ਪ੍ਰਸੰਨ ਉਹਦੀ ਸੇਵਾ ਕਿਵੇਂ ਹੋਣੀ ਹੈ ਭਾਵ ਉਹਦੇ ਹੁਕਮ ਦੇ ਵਿੱਚ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਹੀ ਉਸ ਦੀ ਸੇਵਾ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਸੰਸਾਰ ਦੇ ਵਿੱਚ ਹਰ ਵਸਤ ਹਰ ਸ਼ੈ ਉਸ ਦੀ ਸੇਵਾ ਕਰ ਰਹੀ ਹੈ ਹਰ ਸ਼ੈ ਉਸ ਅਕਾਲ ਪੁਰਖ ਦੇ ਸਿਮਰਨ ਦੇ ਵਿੱਚ ਭਾਵ ਸਿਮਰਨ ਧਰਤੀ ਕਿਵੇਂ ਸਿਮਰਨ ਕਰ ਰਹੀ ਹੈ ਧਰਤੀ ਆਪਣੇ ਫਰਜ਼ ਨਿਭਾ ਰਹੀ ਹੈ ਆਪਣਾ ਕਰਤੱਵ ਨਿਭਾ ਰਹੀ ਹੈ ਦਿਨ ਰਾਤ ਆਪਣੇ ਐਕਸਿਸ 'ਤੇ ਵੀ ਘੁੰਮਦੀ ਹੈ ਸੂਰਜ ਦੀ ਪਰਿਕਰਮਾ ਵੀ ਕਰ ਰਹੀ ਹੈ ਜਿਹਦੇ ਨਾਲ ਦਿਨ ਰਾਤ ਬਣਦੇ ਨੇ ਮੌਸਮ ਬਣਦੇ ਨੇ ਇੱਕ ਮਿਲੀ ਸੈਕਿੰਡ ਦਾ ਵੀ ਅੰਤਰ ਨਹੀਂ ਹੁੰਦਾ ਜੇ ਹੋ ਜਾਏ ਤਾਂ ਪਰਲੋ ਆ ਜਾਏ। ਇਹ ਇਸੇ ਤਰ੍ਹਾਂ ਅਸੀਂ ਜਿਹੜਾ ਆਪਣਾ ਉਹ ਵੀ ਸੇਵਾ ਕਰ ਰਹੇ ਨੇ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਇਹ ਸਾਰਾ ਕੁਛ ਜਿਹੜਾ ਉਸ ਨਾਮ ਦੇ ਉਸ ਹੁਕਮ ਦੇ ਆਸਰੇ 'ਚ ਅਤੇ ਇਸੇ ਤਰ੍ਹਾਂ ਸਾਨੂੰ ਵੀ ਉਸ ਦੇ ਆਸਰੇ 'ਚ ਰਹਿਣ ਦੀ ਲੋੜ ਆ ਉਸ ਦੇ ਹੁਕਮ ਦੇ ਵਿੱਚ ਵਿਚਰਨ ਦੀ ਲੋੜ ਆ। ਸੰਤ ਟਹਿਲ ਕੀ ਬੇਲਾ ਫਿਰ ਈ ਹਾ ਖਾਟ ਚਲੋ ਹਰ ਲਾਹਾ ਆਗੇ ਬਸੋ ਸੁਹੇਲਾ। ਹੁਣ ਆਗੇ ਕਈ ਕਥਾਕਾਰ ਕਈ ਵਿਦਵਾਨ ਜਦੋਂ ਅਰਥ ਕਰਦੇ ਨੇ ਉਹ ਆਗਿਆ ਕਿਸੇ ਅਗਲੇ ਜਹਾਨ ਦੀ ਗੱਲ ਕਰਦੇ ਨੇ ਪਰਲੋਕ ਦੀ ਗੱਲ ਕਰਦੇ ਨੇ ਪਰ ਗੁਰਮਤ ਦਾ ਪਰਲੋਕ ਜਿਹੜਾ ਹੈ ਉਹ ਇਸ ਜੀਵਨ ਤੋਂ ਅਗਲੇ ਜੀਵਨ ਦੀ ਗੱਲ ਹੈ ਕਿਸੇ ਹੋਰ ਜਨਮ ਦੀ ਗੱਲ ਨਹੀਂ ਇਸੇ ਜੀਵਨ 'ਚ ਜੋ ਅੱਜ ਕੀਤਾ ਇਸ ਦਾ ਫਲ ਕੱਲ੍ਹ ਪਾਉਣਾ ਹੈ। ਜੇ ਅੱਜ ਵਕਤ ਸੰਭਾਲ ਲਿਆ ਉਸਦੀ ਸੇਵਾ 'ਚ ਜੁੱਟ ਗਏ ਉਸਦੀ ਸੇਵਾ 'ਚ ਇਨਸਾਨੀਅਤ ਵੀ ਆ ਜਾਂਦੀ ਹੈ ਕਿਉਂਕਿ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਸੋ ਉਹ ਜਿਹੜੀ ਸੇਵਾ ਹੈ ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਉਸ ਸੇਵਾ ਦੇ ਆਸਰੇ ਹੀ ਮਨੁੱਖ ਜਿਹੜਾ ਹੈ ਉਹ ਅੱਜ ਜੋ ਕਰੇਗਾ ਅੱਗੇ ਉਹ ਯੂਜ਼ ਟੂ ਹੋ ਜਾਏਗਾ ਅੱਗੇ ਉਹਨੂੰ ਕੋਈ ਡਿਫੀਕਲਟੀ ਨਹੀਂ ਆਏਗੀ ਅਤੇ ਅੱਗੇ ਦਾ ਜੀਵਨ ਜਿਹੜਾ ਹੈ ਉਹ ਸੁਹੇਲਾ ਹੋ ਜਾਏਗਾ ਕਿਉਂਕਿ ਉਸ ਅਕਾਲ ਪੁਰਖ ਦੇ ਆਦੇਸ਼ਾਂ ਨੂੰ ਸੁਣਨਾ ਹੈ। ਸੁਣਨਾ ਕਿਵੇਂ ਆ ਉਹ ਇਸ ਤਰ੍ਹਾਂ ਨਹੀਂ ਕਿ ਦਿਸੈ ਸੁਣੀਏ ਜਾਣੀਏ ਸ਼ਾਹ ਨਾ ਪਾਇਆ ਜਾਏ ਉਹ ਅਨਭਉ ਕਰਨੇ ਨੇ ਉਹ ਬਾਣੀ 'ਚੋਂ ਸਾਨੂੰ ਪਤਾ ਲੱਗੇਗਾ ਕੋਈ ਕੰਨਾਂ ਦੇ ਵਿੱਚ ਸਪੈਸ਼ਲ ਆਵਾਜ਼ ਨਹੀਂ ਆਉਂਦੀ ਹਾਂ ਕੰਨਾਂ ਦੇ ਵਿੱਚ ਉਹ ਬਾਣੀ ਜਿਹੜੀ ਸੁਣਦੇ ਹਾਂ ਜਿਹੜੀ ਉਹਦੀ ਵਿਚਾਰ ਸੁਣਦੇ ਹਾਂ ਸੁਣ ਸੁਣ ਜੀਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਸੁਣਨ ਨਾਲ ਹੀ ਮੇਰੀ ਅਵਸਥਾ ਉੱਚੀ ਹੁੰਦੀ ਜਾਂਦੀ ਹੈ ਕਿਉਂਕਿ ਸੁਣਨ ਦਾ ਮਤਲਬ ਨਹੀਂ ਇੱਕ ਕੰਨ 'ਚੋਂ ਪਾਈ ਅਤੇ ਦੂਜੇ 'ਚੋਂ ਕੱਢ ਦਿੱਤੀ ਨਹੀਂ ਸੁਣਨ ਦਾ ਮਤਲਬ ਉਸ 'ਤੇ ਅਮਲ ਵੀ ਕਰਨਾ ਹੈ ਗਾਵੀਐ ਸੁਣੀਐ ਮਨ ਰੱਖੀਐ ਭਾਵ ਉਹ ਅਮਲ 'ਚ ਵੀ ਲਿਆਉਣੀ ਹੈ ਭਾਵ ਜਿਸ ਤਰ੍ਹਾਂ ਬਾਣੀ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ। ਜਿਹੜੇ ਉਹ ਵਿਚਾਰ ਨੇ, ਉਹ ਸ਼ਬਦ ਦਾ ਗਿਆਨ ਹੈ, ਉਹ ਬਾਣੀ ਹੈ ਜਿਹੜੀ ਮੱਠੀ ਮੱਠੀ ਵਰਖਾ ਵਾਂਗੂ ਵਰਸ ਰਹੀ ਹੈ, ਅਤੇ ਸਾਡਾ ਮਨ ਜਿਹੜਾ ਹੈ ਕੰਨਾਂ ਦੁਆਰਾ ਉਸਨੂੰ ਪੀ ਰਿਹਾ ਹੈ। ਜਦੋਂ ਪੀਏਗਾ ਮਨ ਦਾ ਅੰਮ੍ਰਿਤ ਪੀਣਾ ਹੀ ਜਿਹੜਾ ਹੈ ਨਾ ਰੋਜ਼, ਉਹ ਇਹੀ ਆ। ਅਸੀਂ ਜੀਵਨ ਦੇ ਵਿੱਚ ਖੰਡੇ ਦੀ ਪੌਲ ਇੱਕ ਵਾਰ ਲੈਂਦੇ ਹਾਂ, ਪਰ ਅਸੀਂ ਹਰ ਰੋਜ਼ ਜੀਵਨ ਦੇ ਵਿੱਚ ਅੰਮ੍ਰਿਤ ਨੂੰ ਛਕਣਾ ਹੈ। ਉਹ ਕਿਵੇਂ ਛਕਣਾ ਹੈ? ਉਸੇ ਤਰ੍ਹਾਂ ਚਿਮ ਚਿਮ ਵਰਸਾ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਉਹਦੇ ਨਾਲ। ਅਤੇ ਫਿਰ ਉਹਦੇ ਨਾਲ ਕਿ ਆਨੰਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਓ, ਉਹਦੇ ਨਾਲ ਆਨੰਦਿਤ ਹੋਣਾ ਹੈ। ਭਾਵ ਆਨੰਦ ਦੀ ਅਵਸਥਾ ਵਿੱਚ ਆਨੰਦ ਜਿਹੜਾ ਹੈ ਉਹ ਇੱਕ ਵਿਸਮਾਦਕ ਅਵਸਥਾ ਹੈ। ਜਿਸ ਤਰ੍ਹਾਂ ਅਸੀਂ ਵਾਹਿਗੁਰੂ ਸ਼ਬਦ ਕਹਿੰਦੇ ਹਾਂ, ਵਾਹਿਗੁਰੂ, ਵਾਹਿਗੁਰੂ ਸ਼ਬਦ ਅਤੇ ਕੋਈ ਹੋਰ ਅਰਥ ਨਹੀਂ ਹਨ। ਉਹ ਇੱਕ ਵਿਸਮਾਦ ਦੀ ਅਵਸਥਾ ਹੈ। ਜਦੋਂ ਅਕਾਲ ਪੁਰਖ ਦੀ ਕਿਸੇ ਵੰਡਰ ਨੂੰ, ਕਿਸੇ ਚਮਤਕਾਰ ਨੂੰ, ਕਿਸੇ ਉਹਨਾਂ ਦੇ ਦੀ ਬਖਸ਼ਿਸ਼ ਧਿਆਨ ਜਾਂਦੀ ਹੈ ਤਾਂ ਮਨੋ ਮਨ ਨਿਕਲ ਜਾਂਦਾ ਵਾਹ ਗੁਰੂ। ਜਿਸ ਤਰ੍ਹਾਂ ਅਰਬੀ ਦੇ ਵਿੱਚ ਕਿਸੇ ਵਿਅਕਤੀ ਨੂੰ ਇਸ ਤਰ੍ਹਾਂ ਦਾ ਅਨੁਭਵ ਹੋਵੇ ਤਾਂ ਉਹਨੂੰ ਸਿੱਧਾ ਹੀ ਉਹਦੇ ਮੂੰਹੋਂ ਨਿਕਲ ਜਾਏਗਾ ਸੁਭਾਨ ਅੱਲਾਹ, ਵੰਡਰਫੁਲ ਗਾਡ। ਸੋ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਜਦੋਂ ਭਰੋਸਾ ਕਾਇਮ ਹੋ ਗਿਆ, ਜਦੋਂ ਇਹ ਅਹਿਸਾਸ ਹੋ ਗਿਆ ਕਿ ਉਹਦੀ ਸ਼ਰਨ 'ਚ ਆ, ਫਿਰ ਪਿੱਛੇ ਨਹੀਂ ਦੇਖਣਾ, ਫਿਰ ਜ਼ਿੰਦਗੀ 'ਚ ਅੱਗੇ ਦੇਖਣਾ ਹੈ। ਕਿਉਂਕਿ ਇਹ ਜੀਵਨ ਜਿਹੜਾ ਹੈ, ਨਾਨਕ ਸਿੰਜ ਇਹ ਹਵਾਰ ਬਹੁੜ ਨਾ ਹੋਵੀ ਜਾਣਾ, ਇਹ ਅਵਸਰ ਕਦੀ ਕਦੀ ਪ੍ਰਾਪਤ ਹੁੰਦਾ ਹੈ। ਇਹ ਮਨੁੱਖਾ ਜੀਵਨ ਜਿਹੜਾ ਹੈ ਇਹ ਇੱਕ ਵਾਰ ਮਿਲਦਾ, ਦੁਬਾਰਾ ਨਹੀਂ ਮਿਲਦਾ। ਕਈ ਲੋਕ ਜਿਹੜੇ ਆਵਾਗਮਨ ਦੇ ਚੱਕਰ 'ਚ ਨੇ, ਉਹਨਾਂ ਨੂੰ ਇਹਨਾਂ ਗੱਲਾਂ ਤੋਂ ਸਪੱਸ਼ਟ ਹੋਣਾ, ਬੌੜਦਾ ਹੋਵੇ ਜਨਮਣਾ ਫਿਰ ਨਹੀਂ ਹੁੰਦਾ। ਜਦੋਂ ਕਿਉਂਕਿ ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੰਬਾਰ, ਜਿਉਂ ਬਨ ਫਲ ਭੋਏ ਗਿਰੇ ਬੌੜ ਨਾ ਲਾਗੇ ਡਰ। ਜਿਸ ਤਰ੍ਹਾਂ ਸਮਾਂ ਮੁੜ ਕੇ ਨਹੀਂ ਆਉਂਦਾ, ਨਦੀਆਂ ਵਹਿ ਰਹੀਆਂ ਨੇ, ਲਗਾਤਾਰ ਵਹਿ ਰਹੀਆਂ ਨੇ, ਪਾਣੀ ਸਮੁੰਦਰ 'ਚ ਜਾਂਦਾ ਹੈ, ਇੱਕ ਸਰਕਲ ਚੱਲ ਰਿਹਾ ਜੀਵਨ ਦਾ। ਇਸੇ ਤਰ੍ਹਾਂ ਮਨੁੱਖ ਦਾ ਸਰਕਲ ਵੀ ਜਿਹੜਾ ਹੈ ਪਰੇ ਨਹੀਂ ਆ, ਕਿਉਂਕਿ ਮਨੁੱਖ ਪੰਜ ਤੱਤਾਂ 'ਚੋਂ ਬਣਿਆ। ਜਿਵੇਂ ਆਪਾਂ ਬਾਣੀ 'ਚ ਵੀ ਜ਼ਿਕਰ ਆਉਂਦਾ ਹੈ, ਪਵਨੇ ਮੈਂ ਪਵਨ ਸਮਾਇਆ, ਮਾਟੀ ਮੈਂ ਪਵਨੇ, ਮਤਲਬ ਜਿਹੜਾ ਜੀਵਨ ਹੈ ਇਹ ਪਵਨ, ਅਗਨੀ, ਹਵਾ, ਮਿੱਟੀ, ਧਰਤੀ, ਇਹਦਾ ਬਣਿਆ ਹੋਇਆ ਪੰਜ ਤੱਤ ਭੌਤਿਕ ਸਰੀਰ ਹੈ। ਅਤੇ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਕਿ ਵੀ ਇਹ ਸਰਕਲ ਹੈ, ਪੰਜਾਂ ਤੱਤਾਂ ਤੋਂ ਬਣਿਆ, ਪੰਜਾਂ 'ਚ ਹੀ ਸਮਾ ਜਾਏਗਾ। ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੌਣ ਹਾਰੇ ਕੀ ਕੌਂਚ। ਇਹ ਉੱਥੋਂ ਹੀ ਆਇਆ, ਉਸੇ ਸਰਕਲ 'ਚ ਫਿਰ ਮਿਲ ਜਾਂਦਾ ਹੈ, ਫਿਰ ਮੈਟਰ ਜਿਹੜਾ ਉਹ ਡਿਸਟਰੋਏ ਨਹੀਂ ਹੁੰਦਾ, ਇੱਥੇ ਹੀ ਵਿਚਰਦਾ ਹੈ। ਪਰ ਇਹ ਨਹੀਂ ਆ ਕਿ ਅਸੀਂ ਇਹ ਕਹੀਏ ਕਿ ਨਹੀਂ, ਇੱਕ ਇੱਕ ਯਾਨੀ ਕਿ ਇਹੀ ਆਤਮਾ ਇੱਕ ਜੀਵਨ 'ਚੋਂ ਨਿਕਲ ਕੇ ਦੂਜੇ ਚਲੀ ਜਾਂਦੀ ਹੈ। ਨਹੀਂ, ਉਹ ਇੱਕ ਜੀਵਨ ਦਾ ਵਿਕਾਸ ਜਿਹੜਾ ਹੈ ਮਨੁੱਖਾ ਦੇਹੀ ਤੱਕ ਪਹੁੰਚਣ ਵਾਸਤੇ, ਜਦੋਂ ਧਰਤੀ ਦਾ ਜੀਵਨ ਆਇਆ ਉਹ ਜੀਵਨ ਇੱਥੇ ਤੱਕ ਪਹੁੰਚ ਗਿਆ। ਸੋ ਇਸੇ ਕਰਕੇ ਇਹ ਕਹਿ ਰਿਹਾ ਕਿ ਬਈ ਇਸੇ ਹੀ ਜੀਵਨ ਨੂੰ ਕਾਮਯਾਬ ਕਰ, ਇਸੇ ਹੀ ਜੀਵਨ 'ਚ ਕੁਛ ਖੱਟ ਲੈ, क्योंकि मुड़ के दोबारा कोई जन्म नहीं होना। मनुखा शरीर जड़ा है इत्थे इक्को वार ही मिलिया, बार बार नहीं मिलता। सो इसे करके आपां इहदे विच यानी कि इस जीवन दे विच गल आपां जीवन पॉजिटिव जीवन की कर रहे सी। गुरु नानक साहब कहिंदे आ जब लग दुनिया रही है नानक किछ सुनिए किछ कहिए। नानक जी जदों तक इस दुनिया च मौजूद आ कुछ सीखना है कुछ सिखाना है। जो सानू पता है जो असी अपने अनुभव तो प्राप्त कर लिया चंगे गुणा की वंड करनी है सृष्टि का दे सुधार वास्ते मनुखता दे सुधार वास्ते धरती दे वातावरण वास्ते जिन्हें जतन हो सकते हैं एक दूजे की मदद जिहड़ी आ जिन्नी हो सकती है वह करनी आ जिन्ना चिर जिउंदे आ जिन्ना चिर इस धरती ते हैगे आ इन्ना चिर लर्न करना अमल करना क्योंकि असी आए ही यह धरती जिहड़ी आ यह धरती धर्मशाल है इंसान दे वास्ते। जिहड़ा इत्थे आया उसने इत्थे धर्म कमाना है पाओ कर्म करना है चंगा कर्म करना है। करना की आ गुरु कोलों इस जीवन का मनोरथ प्राप्त होंदा है युक्ति प्राप्त होंदी है। नानक सतगुर भेटें पूरी होवै जुगत। जदों सतगुरु नाल मिलाप हो गया वह युक्ति वो तरीका वो मैथड ऑफ लिविंग जड़ा है वह गुरु ने दस दिता समझा दिता तो फिर की आ नानक सतगुर भेटें पूरी होवै जुगत हसंदियाँ खिलंदियाँ खावंदियाँ पैंदियाँ पैवंदियाँ विचे होवे मुक्त। जिस मुक्ति हासिल करना है वह कहीं मरण तो बाद नहीं आ वह इस जीवन च यानी कि जीवन को इंजॉय करदियां होयां ही जीवन च मुक्त भी रहना है। जिहड़ियां मंदियां ख्वाहिशां ने उन्हां नूं मार देना है चंगे गुणां दा धारणी हो जाना है जिसनूं जीवतियां मारे रहिए कहते हैं। इस जीवन दे विच ही व्यक्ति मुक्त हुंदा है। गुरबाणी ने किते भी सानूं मरण मुक्त दी गल नहीं कही बल्कि गुरबाणी ने मरण मुक्त दे उस कंसैप्ट नूं रिजेक्ट दिता। बैणी कहे सुनो रे भगतो मरण मुक्त किन पाई। वो कहिंदे मरण तो बाद भगत जनो ये सुन लो कादी मुक्ति है जद मर ही गए। जीवंदिया मुक्त चाहिए है उन्हां संसारक बंधना तो विकारां तो फजूल दियां जिहड़ियां जंजीरां सेड़ियां होईयां ने समाज दे फजूल फजूल रिवाजां दे अंतर्गत। एक व्यक्ति जन्म तो पहला ही ओदे नाल जिहड़ियां क्यासियां गईयां कि कर्मकांड ने मरण तो बाद भी ओदे जिहड़े जिहड़ियां ओदी संतान है उहनूं करनियां ने ते आउण तो पहला ओदे पूर्वजां ने जिहड़ा ओह सारा कुछ करना है। इह सारा ही फजूल है इहदे नाल कोई जीवन की कल्याण नहीं होंदी। जीवन की कल्याण जिहड़ी आ उह इस जीवन दे विच जो आप कीता काल खाए किछ हथों दे नानक राह पछाणे से। इस शब्द दे विच गुरु नानक पातशाह दो तरह के व्यक्तियों की कंपैरिजन करते ने शुरुआत करते ने कर्मकांडियां ते। ज्ञान विहूणा गावे गीत भुखे मुला करे मशीत। वो लोग जिहड़े सिर्फ अपनी रोजी रोटी वास्ते धार्मिक बनते ने उन्हां दा वो हर धार्मिक रवायत नाल समझौता करनगे क्योंकि उन्होंने कर्मकांड दे विच उन्होंने पहला अपनी रोजी रोटी देखनी है क्योंकि वो इस लाइन दे विच आए कल मखट्टू होके कन्न पड़ाए फकर करें हर जात गवाए। ਉਹਨਾਂ ਲੋਕਾਂ ਦਾ ਜਿਹੜੇ ਧਾਰਮਿਕ ਲਿਬਾਸ ਵਿੱਚ ਵਿਚਰਦੇ ਸਨ। ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਲੱਗੀ ਪਾਏ। ਇਹ ਮਨੁੱਖ ਉਹਨਾਂ ਦੇ ਪੈਰਾਂ ਲੱਗਣ ਦੀ ਲੋੜ ਨਹੀਂ ਆ, ਉਹ ਆਪਣੇ ਆਪ ਨੂੰ ਤਾਂ ਕਹਿੰਦੇ ਨੇ ਅਸੀਂ ਟੀਚਰ ਹਾਂ, ਗੁਰੂ ਹਾਂ, ਪੀਰ ਹਾਂ, ਪਰ ਮੰਗਣ ਉਹਨਾਂ ਜਿਨ੍ਹਾਂ ਦੇ ਪੀਰ ਬਣਦੇ ਆ, ਜਿਨ੍ਹਾਂ ਦੇ ਰਹਿਬਰ ਬਣਦੇ ਆ, ਮੰਗਣ ਉਹਨਾਂ ਦੇ ਜਾਂਦੇ ਆ। ਦੂਸਰੀ ਥਾਂ 'ਤੇ ਉਹ ਵਿਅਕਤੀ ਏ, ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ। ਅਸਲ 'ਚ ਜ਼ਿੰਦਗੀ ਦੇ ਮਕਸਦ ਦੀ ਪਹਿਚਾਣ ਜਿਹੜੀ ਆ, ਜ਼ਿੰਦਗੀ ਦੀ ਮੰਜ਼ਿਲ ਦਾ ਜਿਹੜੀ ਦੇਖੇ ਸਮਝੇ, ਉਹ ਉਸ ਵਿਅਕਤੀ ਨੂੰ ਏ ਜਿਹੜਾ ਉਸ ਰਾਹ 'ਤੇ ਤੁਰ ਰਿਹਾ ਹੈ ਜਿੱਥੇ ਉਹ ਮਿਹਨਤ ਕਰਕੇ ਹੱਕ ਦੀ ਕਮਾਈ ਖਾਂਦਾ ਹੈ, ਅਕਾਲ ਪੁਰਖ ਨੂੰ ਚੇਤੇ ਰੱਖਦਾ ਹੈ ਅਤੇ ਨਾਲ ਵੰਡ ਕੇ ਛਕਦਾ ਹੈ। ਇਸੇ 'ਤੇ ਹੀ ਸਿੱਖੀ ਦੇ ਤਿੰਨ ਅਸੂਲ, ਤਿੰਨ ਥੰਮ ਨੇ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛਕਣਾ। ਨਾਮ ਜਪਣ ਦਾ ਮਤਲਬ ਹੈ ਉਸ ਅਕਾਲ ਪੁਰਖ ਨੂੰ ਆਪਣੇ ਚਿੰਤਨ 'ਚ ਰੱਖਣਾ, ਉਹਦੇ ਰਜ਼ਾ 'ਚ ਰਹਿਣਾ, ਉਹਦੇ ਭੈ 'ਚ ਰਹਿਣਾ, ਉਹਦੀ ਸ਼ਰਨ 'ਚ ਰਹਿਣਾ, ਅਤੇ ਫਿਰ ਹਰ ਲੋੜਵੰਦ ਦੀ ਆਪਣੀ ਸਮਰੱਥਾ ਮੁਤਾਬਕ ਮਦਦ ਕਰਨੀ, ਜੋ ਫਾਲਤੂ ਹੈ ਉਸਨੂੰ ਸਾਰਿਆਂ ਨਾਲ ਸ਼ੇਅਰ ਕਰਨਾ, ਇਹ ਸਿੱਖੀ ਹੈ। ਇੱਥੋਂ ਹੀ ਗੁਰੂ ਸਾਹਿਬ ਨਾਲ ਸਿੱਖੀ ਦੇ ਜੀਵਨ ਦਾ ਅਭਿਆਸ ਸ਼ੁਰੂ ਹੁੰਦਾ ਹੈ ਅਤੇ ਬਾਅਦ ਦੇ ਵਿੱਚ ਸਿੱਖ ਨੇ ਵਰਤਮਾਨ ਸਮੇਂ 10 ਗੁਰੂ ਸਾਹਿਬਾਨ ਦੀ ਦੇ ਹਯਾਤੀ ਸਮੇਂ ਤੋਂ ਬਾਅਦ ਉਹਦੇ ਜੀਵਨ ਦਾ ਲਕਸ਼, ਉਹਦੇ ਜੀਵਨ ਦਾ ਜਿਹੜਾ ਪੈਮਾਨਾ ਹੈ ਉਹ ਕੀ ਹੈ? ਪੂਜਾ ਅਕਾਲ ਕੀ, ਕੇਵਲ ਅਤੇ ਕੇਵਲ ਅਕਾਲ ਪੁਰਖ ਨੂੰ ਚਿੰਤਨ ਵਿੱਚ ਰੱਖਣਾ ਹੈ, ਕਿਸੇ ਹੋਰ ਸਾਹਮਣੇ ਝੁਕਣਾ ਨਹੀਂ। ਪਰਚਾ ਸ਼ਬਦ ਕਾ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਆਗਿਆ ਅਨੁਸਾਰ, ਵਿਚਾਰਧਾਰਾ ਅਨੁਸਾਰ ਜੀਵਨ ਨੂੰ ਗੁਜ਼ਾਰਨਾ ਹੈ, ਨਿਭਾਉਣਾ ਹੈ, ਆਪਣੇ ਜੀਵਨ ਦਾ ਮਾਰਗ ਇਸੇ ਮੁਤਾਬਕ ਜਿਹੜਾ ਇਸੇ ਰਸਤੇ 'ਤੇ ਤੁਰਨਾ ਹੈ। ਅਤੇ ਦੂਸਰਾ, ਜੇ ਫਿਜ਼ੀਕਲੀ ਦੀਦਾਰ ਕਰਨਾ ਹੈ ਅਕਾਲ ਪੁਰਖ ਦਾ, ਉਹ ਗੁਰੂ ਦੇ ਸਿੱਖਾਂ 'ਚੋਂ ਆਪਣੇ ਵਰਗੇ 'ਚੋਂ ਪਾਦੀਦਾਰ ਸਿੱਖ ਆ, ਆਪਣੇ ਆਪ ਦੇ ਵਿੱਚੋਂ ਵੀ ਸ਼ੁਭ ਗੁਣਾਂ ਨੂੰ ਪਾਲ ਕੇ, ਜੇ ਕੋਈ ਚੰਗੇ ਗੁਣ ਹੈਗੇ ਆ ਤਾਂ ਉਸ ਅਕਾਲ ਪੁਰਖ ਦਾ ਦੀਦਾਰ ਹੋ ਜਾਂਦਾ ਹੈ। ਇਸੇ ਕਰਕੇ ਗੁਰਬਾਣੀ ਦੇ ਵਿੱਚ ਮਨ ਨੂੰ ਸਮਝਣ ਦਾ ਹਰ ਥਾਂ 'ਤੇ ਉਪਦੇਸ਼ ਹੈ। ਮਨ ਨੂੰ ਸੰਜਮ ਦੇ ਵਿੱਚ ਰੱਖ ਕੇ, ਗਿਆਨ ਪ੍ਰਾਪਤ ਕਰਕੇ, ਵਿਚਾਰਾਂ ਨੂੰ ਜਿਸ ਤਰ੍ਹਾਂ ਸਰੀਰ ਨੂੰ ਅਰੋਗ ਰੱਖਣਾ ਹੈ, ਸਰੀਰ ਦੀ ਸਫਾਈ ਕਰਕੇ, ਜਿਸ ਨੂੰ ਸਰੀਰ ਦੇ ਨਿੱਤਾ ਪ੍ਰਤੀ ਕਸਰਤ ਕਰਨੀ ਹੈ, ਵਧੀਆ ਖਾਣਾ ਹੈ, ਨਾਲ ਦੀ ਨਾਲ ਇਸ਼ਨਾਨ ਕਰਨਾ ਹੈ, ਸਫਾਈ ਰੱਖਣੀ ਹੈ। ਪਰ ਜਿਹੜੀ ਇਹ ਸਫਾਈ ਹੈ ਸਰੀਰ ਤੱਕ ਹੀ ਮਤ ਹੈ, ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਕੇ, ਮੂਤ ਪਲੀਤੀ ਕੱਪੜ ਹੋਏ ਦੇਹ ਸਾਬਣ ਲਈਏ ਤੋਂ, ਪਰ ਜਿਹੜੇ ਵਿਚਾਰ ਨੇ ਵਿਚਾਰਾਂ ਨੂੰ ਪਾਣੀ ਨਾਲ ਨਹੀਂ ਧੋਤਾ ਜਾ ਸਕਦਾ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕਰਾਂ, ਉਸਨੂੰ ਗਿਆਨ ਦੇ ਨਾਲ ਧੋਣਾ ਹੈ, ਉਸਨੂੰ ਅੱਛਾ ਗਿਆਨ ਪ੍ਰਾਪਤ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਨੂੰ ਵਿਚਾਰਨਾ ਹੈ, ਉਸ ਦੇ ਅੰਤਰਗਤ ਉਹ ਜਿਹੜੀ ਮਤ ਹੈ ਉਹ ਸਾਫ ਹੋਏਗੀ, ਉਹ ਕਲੀਨ ਹੋਏਗੀ। ਕਿਉਂਕਿ ਬਾਣੀ 'ਚ ਹੀ ਗੁਰੂ ਸਾਹਿਬ ਕਹਿੰਦੇ ਆ, ਪਾਣੀ ਚਿੱਤ ਨਾ ਧੋਪੈ, ਪਾਣੀ ਦੇ ਨਾਲ ਮਨ ਨੂੰ ਸਾਫ਼ ਨਹੀਂ ਕੀਤਾ ਜਾ ਸਕਦਾ, ਸਰੀਰ ਨੂੰ ਸਾਫ਼ ਕੀਤਾ ਜਾ ਸਕਦਾ। ਪਾਣੀ ਚਿੱਤ ਨਾ ਧੋਪੈ, ਮੁੱਖ ਪੀਵੇ ਤਿਖ ਜਾਏ। ਮੂੰਹ ਦੇ ਨਾਲ ਪਾਣੀ ਪੀਣ ਨਾਲ ਪਿਆਸ ਤਾਂ ਮਿਟਦੀ ਆ ਕਿਉਂਕਿ ਸਰੀਰਕ ਲੋੜ ਹੈ, ਪਰ ਉਹਦੇ ਨਾਲ ਚਿੱਤ ਸਾਫ ਨਹੀਂ ਕੀਤਾ ਜਾ ਸਕਦਾ। ਚਿੱਤ ਗਿਆਨ ਦੇ ਨਾਲ ਹੀ, ਤਾਂ ਉਹ ਜਿਹੜਾ ਬੰਦੇ ਦੇ ਵਿੱਚ ਜਿਹੜੀ ਪਾਜ਼ਿਟਿਵਿਟੀ ਆ, ਅਕਾਲ ਪੁਰਖ 'ਤੇ ਭਰੋਸਾ ਰੱਖ ਕੇ ਜਿਹੜਾ ਉਸਨੇ ਜ਼ਿੰਦਗੀ ਦੇ ਵਿੱਚ ਵਿਚਰਨਾ ਹੈ, ਚੰਗੇ ਗੁਣਾਂ ਦਾ ਧਾਰਨੀ ਹੋ ਕੇ, ਚੰਗੇ ਆਚਰਣ ਦਾ ਧਾਰਨੀ ਹੋ ਕੇ, ਪੈ ਕੇ ਚਰਨ ਕਰ ਭਾਉ ਕੇ ਲੋਹਣੇ ਸੁਰਤ ਕਰੇ। ਨਾਨਕ ਕਹਿ ਸਿਆਣੀ ਉਕੰਤ ਮਿਲਾਵਾ ਹੋਏ। ਆਚਰਨ ਸਭ ਤੋਂ ਵੱਡੀ ਚੀਜ਼ ਹੈ, ਜਿਸ ਦੇ ਕਾਰਨ ਮਨੁੱਖ, ਜਿਸ ਨਾਲ ਮਨੁੱਖ ਜਿਹੜਾ ਹੈ ਉਸ ਅਕਾਲ ਪੁਰਖ ਵਰਗਾ, ਯਾਨੀ ਕਿ ਇੱਥੇ ਮਕਸਦ ਹੀ ਜੀਵਨ ਦਾ ਕੀ ਹੈ, ਸਚਿਆਰਾ ਬਣਨਾ, ਯਾਨੀ ਕਿ ਰੱਬ ਵਰਗਾ ਬਣਨਾ, ਗਾਡ ਲਾਈਕ। ਆਓ ਅੱਜ ਦੇ ਵਿਚਾਰਾਂ ਨੂੰ ਇੱਥੇ ਸੰਕੋਚਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 86।

0: ਲੈਣਾ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

1644 ਨੂੰ ਮਾਰਚ ਮਹੀਨੇ ਦੇ ਲਗਭਗ ਹੁੰਦਾ ਹੈ। ਆਪ ਜੀ ਦੇ ਪਿਤਾ ਦਾ ਨਾਮ ਸਤਿਕਾਰਯੋਗ ਭਾਈ ਮਾਈ ਦਾਸ ਜੀ, ਸਤਿਕਾਰਯੋਗ ਮਾਤਾ ਜੀ ਦਾ ਨਾਮ ਮਾਤਾ ਮਾਧਰੀ ਬਾਈ ਜੀ, ਕਿਧਰੇ ਮਧਰੀ ਬਾਈ ਜੀ ਵੀ ਕਰਕੇ ਆਇਆ। ਆਪ ਜੀ ਦੇ ਦਾਦਾ ਦਾ ਨਾਮ ਸਤਿਕਾਰਯੋਗ ਭਾਈ ਬੱਲੂ ਜੀ, ਜਿਨ੍ਹਾਂ ਦੀ ਬਾਬਤ ਇਤਿਹਾਸਕ ਲਿਖਤਾਂ ਵਿੱਚੋਂ ਇਹ ਮਿਲਦਾ ਹੈ ਕਿ ਆਪ ਜੀ ਦੇ ਦਾਦਾ ਨੇ ਜੋ ਅੰਮ੍ਰਿਤਸਰ ਸਾਹਿਬ ਜੀ ਦੀ ਪਹਿਲੀ ਜੰਗ ਹੋਈ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਕੀਤੀ, ਉਸ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਸਤਿਕਾਰਯੋਗ ਭਾਈ ਬੱਲੂ ਜੀ ਨੇ। ਤੇ ਭਾਈ ਮਾਈ ਦਾਸ ਭਾਈ ਬੱਲੂ ਜੀ ਦੇ ਸਪੁੱਤਰ ਆਪਣੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਸੱਤਵੇਂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਨ ਸ਼੍ਰੀ ਕੀਰਤਪੁਰ ਸਾਹਿਬ ਜੀ ਜਾਂਦੇ ਨੇ, ਨਾਲ ਸਪੁੱਤਰ ਵੀ ਹਨ ਆਪ ਜੀ ਦੇ ਕੁਝ। ਉਂਝ ਭਾਈ ਮਾਈ ਦਾਸ ਜੀ ਦੇ 12 ਸਪੁੱਤਰ ਸਨ ਭਾਈ ਮਨੀ ਸਿੰਘ ਜੀ ਦੇ ਸਮੇਤ। ਬਚਪਨ ਦਾ ਨਾਮ ਭਾਈ ਮਨੀ ਸਿੰਘ ਜੀ ਦਾ ਭਾਈ ਮਨੀ ਰਾਮ ਜੀ ਸੀ, ਅਤੇ ਪਰਿਵਾਰ ਦੇ ਵਿੱਚ ਜਿਵੇਂ ਛੋਟੇ ਛੋਟੇ ਬੱਚਿਆਂ ਨੂੰ ਪਿਆਰ ਨਾਲ ਬੁਲਾਉਂਦੇ ਨੇ, ਆਪ ਜੀ ਨੂੰ ਮਨੀਆਂ ਕਹਿ ਕੇ ਬੁਲਾਉਂਦੇ ਸਨ ਪਰਿਵਾਰ ਦੇ ਜੀ। ਸੱਤਵੇਂ ਪਾਤਸ਼ਾਹ ਅੰਤਰਜਾਮੀ ਸਤਿਗੁਰੂ ਨੂੰ ਪਤਾ ਸੀ, ਕਿਉਂਕਿ ਉਸ ਵੇਲੇ 13 ਸਾਲ ਦੀ ਉਮਰ ਸੀ ਜਦੋਂ ਸ਼੍ਰੀ ਕੀਰਤਪੁਰ ਸਾਹਿਬ ਜਾਂਦੇ ਨੇ। ਕੁੱਲ ਆਰਜੂ ਇਸ ਮਾਤ ਲੋਕ 'ਤੇ 90 ਸਾਲ ਦੀ ਹੋਈ ਭਾਈ ਮਨੀ ਸਿੰਘ ਜੀ ਸ਼ਹੀਦ ਜੀ ਦੀ। 13 ਸਾਲ ਦੀ ਉਮਰ ਵਿੱਚ ਸਤਿਗੁਰੂ ਜੀ ਦੀ ਚਰਨ ਸ਼ਰਨ ਦੇ ਵਿੱਚ ਜਾਂਦੇ ਨੇ। ਬਾਕੀ 77 ਸਾਲ ਜਿਹੜੀ ਉਮਰ ਹੈ ਉਹ ਗੁਰੂ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਹੀ ਬਤੀਤ ਹੋਈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਪੰਥ ਸਾਹਿਬ ਜੀ ਦੇ ਲੇਖੇ ਲਾਈ। ਸੱਤਵੇਂ ਪਾਤਸ਼ਾਹ ਅੰਤਰਜਾਮੀ ਸਤਿਗੁਰੂ ਜੀ ਨੇ ਵੇਖ ਲਿਆ ਗੁਰੂ ਘਰ ਵਿੱਚ ਆਉਣ ਵਾਲੇ ਸਮੇਂ ਵਿੱਚ ਇੱਕ ਹੀਰਾ ਜੋ ਪ੍ਰਗਟ ਹੋਣਾ ਹੈ, ਅੱਜ ਚਰਨ ਸ਼ਰਨ ਵਿੱਚ ਆ ਗਿਆ। ਪੁੱਛਿਆ ਸੱਤਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਾਈ ਦਾਸ ਨੂੰ, ਕਹਿਣ ਲੱਗੇ ਭਾਈ ਮਾਈ ਦਾਸ, ਇਹ ਛੋਟਾ ਜਿਹਾ ਜਿਹੜਾ ਬਾਲਕ ਤੇਰੇ ਨਾਲ ਹੈ, ਇਹ ਤੇਰਾ ਕੀ ਲੱਗਦਾ? ਕਹਿਣ ਲੱਗਾ ਸਤਿਗੁਰੂ, ਇਹ ਮੇਰਾ ਸਪੁੱਤਰ ਹੈ। ਸਤਿਗੁਰੂ ਜੀ ਕਹਿਣ ਲੱਗੇ ਭਾਈ ਮਾਈ ਦਾਸ, ਇਹਦਾ ਨਾਮ ਕੀ ਹੈ? ਭਾਈ ਮਾਈ ਦਾਸ ਕਹਿਣ ਲੱਗੇ ਸਤਿਗੁਰੂ, ਇਹਦਾ ਨਾਂ ਮਨੀਆ। ਅੰਤਰਜਾਮੀ ਸਤਿਗੁਰੂ ਜੀ ਨੇ ਜਿਹੜੇ ਬਚਨ ਕੀਤੇ ਇਤਿਹਾਸਕਾਰਾਂ ਨੇ ਫਿਰ ਉਹ ਲਿਖਤ ਵਿੱਚ ਲਿਆਂਦੇ। ਸਤਿਗੁਰੂ ਜੀ ਨੇ ਬਚਨ ਕੀਤਾ ਸੀ, ਇਹ ਮਨੀਆਂ ਗੁਣੀਆਂ ਜੱਗ ਹੋ, ਇਹ ਗੁਣਾਂ ਦੀ ਖਾਣ ਇਸ ਸੰਸਾਰ ਵਿੱਚ ਪ੍ਰਗਟ ਹੋਵੇਗਾ। ਅੱਗੋਂ ਫਿਰ ਭਾਈ ਮਨੀ ਦਾਸ ਜੀ ਦੇ ਭਾਈ ਮਨੀ ਸਿੰਘ ਜੀ ਦੇ 10 ਸਪੁੱਤਰ ਹੋਏ ਜੀ। ਭਾਈ ਮਨੀ ਸਿੰਘ ਜੀ ਸ਼ਹੀਦ, 12 ਭਰਾ ਆਪ ਜੀ ਦੇ ਸਮੇਤ। ਇੱਕ ਭਰਾ ਇਹਨਾਂ ਦਾ ਜੋ ਕੁਦਰਤੀ ਮੌਤ ਨਾਲ ਚੜ੍ਹਾਈ ਕਰ ਗਿਆ ਸੀ, ਬਾਕੀ 11 ਭਰਾਵਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਗੁਰੂ ਪੰਥ ਵਾਸਤੇ। ਭਾਈ
दयाल दास जी जिन्हां ने नौवें सतगुरु धन गुरु तेग बहादुर साहब जी दे नाल दिल्ली शहादत प्राप्त की, जिन्हां नूं देग विच उबाल के शहीद किया गया, आप जी दे वड्डे भरा सन। भाई मनी सिंह जी शहीद दे दस सपुत्रां दे विचों सत्तां पुत्रां ने शहादत प्राप्त की। छे अते सत पोह दी सांझी रात नूं जदों सच्चे पातशाह जी ने श्री आनंदपुर साहिब जी नूं छड्डिया, उस वेले जिथे होर अनेकां गुरसिख उस काफले विच शामिल सन, भाई मनी सिंह जी भी नाल शामिल सन, ते पंज पुत्र उस वेले सतगुरु जी दे काफले दे विच सन। भाई मनी सिंह जी दे भाई उदय सिंह जी जिन्हां ने सरसा नदी दे किनारे ते जंग करदिआं शहादत प्राप्त कीती, भाई मनी सिंह जी शहीद दे सपुत्र सन। भाई उदय सिंह जी, भाई बचित्र सिंह जी जिन्हां ने कदी मस्त हाथी दा टाकरा भी कीता सी श्री आनंदपुर साहिब, ते इत्थे ही फिर सरसा नदी दे किनारे जदों जख्मी हो गए ते कोटला निहंग खां दी हवेली विच शहीद भाई बचित्र सिंह जी जिन्हां ने शहादत प्राप्त कीती सी, वह भी आप जी दे सपुत्र सन। कुछ को इतिहासकारां ने तीन सपुत्र जिहड़े नाल होर सन उन्हां दे नावां दा जिक्र कीता, भाई अनक सिंह, भाई अजैब सिंह ते एक तीसरे होर सन। चमकौर साहिब जी दी जंग दे विच भाव के छे सत पोह दी रात तो भाई अनक सिंह तीसरे, भाई अजब सिंह, भाई अजायब सिंह, तीसरे भाई अनक सिंह, छे सत पोह दी रात तो लै करके ते अठ पोह दी संध्या तक, पहला जिस दिन जंग होया चमकौर साहिब जी दा, भाई साहब भाई मनी सिंह जी दे पंज पुत्र शहीद हो चुके सन पंथ वास्ते। बड़े ग्रंथ फोले जी मैं, ईवन भावें किसी होर दा भी इतिहास पढ़ लो जिसने मुखालफत विच भी लिखिया होवे सिख धर्म दी, पर किधरे ये जिक्र नहीं मिलता, क्योंकि जदों सतगुरु जी का परिवार तीन हिस्सों विच वंडिया गया ते गुरु साहिब जी का किन्ना को भरोसा होवेगा, क्योंकि अपने महलां नूं साढ़े सत्कार योग मातावां नूं माता साहिब कौर जी, माता सुंदर कौर जी नूं भाई साहब भाई मनी सिंह जी लैके जाते ने, नाल भाई धन्ना सिंह जी, भाई जवाहर सिंह जी, दो गुरु घर दियां टहलणा, एक दा नाम बीबी बीबो, एक दा नाम बीबी पागो, दो गुरसिख, दो गुरु घर दियां टहलणा, ते शहीद भाई मनी सिंह जी नाल माता सुंदर कौर जी, माता साहिब कौर जी नूं लै करके कर्म दर कर्म पड़ा करदे होए दिल्ली पहुँचते ने। पंज सपुत्र शहीद हो गए, किसी भी इतिहासकार की लिखत विचों ये नहीं मिलता इन्हां ने वापस आण के अपने पुत्रां दा संस्कार किया होवे, मूँह वेखणी आए होण, पंज पुत्र कह देना बड़ा सौखा जी, पुत्र नूं ते बुखार चढ़िया होवे मां प्यो नूं भुख नहीं लगती, फोन ना आवे दो दिन भावें ठीक ठाक होवे नींद नहीं आउंदी, पर किन्ना को गुरु साहिब जी दे चरणां नाल प्यार होवेगा। पंज पुत्र इत्थे शहीद हो गए, कदी पिछा भौंके आण के वेख्या ही नहीं कि उन्हां दा संस्कार कर दिता किसी ने,
ਅੰਤਮ ਰਸਮਾਂ ਅੰਤਮ ਮਰਿਆਦਾ ਨਿਭਾ ਦਿੱਤੀ ਹੈ। ਦਿੱਲੀ ਰਹੇ ਮਾਤਾਵਾਂ ਦੇ ਨਾਲ ਅਤੇ ਵਾਪਸ ਕਦੋਂ ਆਉਂਦੇ ਨੇ? ਜਦੋਂ ਸਤਿਗੁਰੂ ਜੀ ਇੱਥੋਂ ਫਿਰ ਚਮਕੌਰ ਸਾਹਿਬ ਜੀ ਦੇ ਮੈਦਾਨੇ ਜੰਗ ਤੋਂ ਰਾਤ ਨੂੰ ਪੰਥ ਦਾ ਹੁਕਮ ਮੰਨ ਕੇ ਮਾਛੀਵਾੜਾ ਕਰਮ ਦਰ ਕਰਮ ਮੁਕਤਸਰ ਸਾਹਿਬ ਜੀ ਦੀ ਫੈਸਲਾ ਕੁੰਨ ਆਖਰੀ ਜੰਗ ਕਰਕੇ ਜਦੋਂ ਦਮਦਮਾ ਸਾਹਿਬ ਪੜਾਅ ਕੀਤਾ ਹੁੰਦਾ ਉਦੋਂ ਆਣ ਕੇ ਮਿਲਦੇ ਨੇ ਮਾਤਾਵਾਂ ਨੂੰ ਨਾਲ ਲੈ ਕੇ ਆਣ ਕਰਕੇ। ਇਤਿਹਾਸਕਾਰਾਂ ਇਹ ਵੀ ਜ਼ਿਕਰ ਕੀਤਾ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੰਗਤ ਦੀ ਮੰਗ ਕਰਨ 'ਤੇ ਕਿ ਹਰਿਮੰਦਰ ਸਾਹਿਬ ਜੀ ਦਾ ਪ੍ਰਬੰਧ, ਕਿਉਂਕਿ ਪਹਿਲੋਂ ਪ੍ਰਿਥੀ ਚੰਦ, ਫਿਰ ਉਸ ਤੋਂ ਬਾਅਦ ਉਸ ਦੀ ਔਲਾਦ ਕੋਲ ਸੀ, ਸਹਿਜੇ ਸਹਿਜੇ ਡਾਵਾਂਡੋਲ ਹੋ ਚੁੱਕਾ ਸੀ, ਉਹ ਵੀ ਚਲੇ ਗਏ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਜਿੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਦਿੱਤੀ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਵੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਸੌਂਪੀ। ਇਹਨਾਂ ਦੋਵਾਂ ਪ੍ਰਮੁੱਖ ਅਸਥਾਨਾਂ ਦੀਆਂ ਸਵਾਵਾਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੌਂਪੀਆਂ। ਬੜਾ ਇਤਿਹਾਸ ਲੰਬੇਰਾ ਜੀ, ਬੜੇ ਬੜੇ ਇੱਥੇ ਵਿਖੜੇ ਸਮੇਂ ਆਏ, ਜਿਵੇਂ ਤੱਤ ਖਾਲਸਾ ਬੰਦਈ ਖਾਲਸਾ ਦਾ ਝਗੜਾ, ਅਤੇ ਦੋਵੇਂ ਚੜ੍ਹਦੀ ਕਲਾ ਵਾਲੀਆਂ ਜਥੇਬੰਦੀਆਂ ਬੜੀ ਸੂਝ ਬੂਝ ਸਿਆਣਪ ਦੇ ਨਾਲ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਫੈਸਲੇ ਲੈਂਦੇ ਰਹੇ, ਪੰਥ ਨੂੰ ਇਕੱਠਿਆਂ ਰੱਖਦੇ ਰਹੇ, ਪੰਥ ਨੂੰ ਖੇਰੂੰ ਖੇਰੂੰ ਹੋਣ ਤੋਂ ਬਚਾਉਂਦੇ ਰਹੇ। ਸਾਡੇ ਗੁਰੂ ਸਾਹਿਬਾਨ ਜੀ ਨੇ ਮੀਰੀ ਪੀਰੀ ਦਾ ਸਿਧਾਂਤ ਜੋ ਕਾਇਮ ਕੀਤਾ ਨਾ, ਇਸ ਦੀ ਜੇ ਡੂੰਘਾਈ ਵਿੱਚ ਜਾਈਏ, ਇਹ ਭਗਤੀ ਅਤੇ ਸ਼ਕਤੀ ਦਾ ਸੰਕਲਪ ਸਾਨੂੰ ਦਿੱਤਾ। ਸਿੱਖ ਦੀ ਗੱਲ ਕਰ ਲਓ, ਜਗਿਆਸੂ ਦੀ ਗੱਲ ਕਰ ਲਓ, ਇਸ ਨੂੰ ਹਰ ਵੇਲੇ ਦੋ ਤਰ੍ਹਾਂ ਦੇ ਦੁਸ਼ਮਣਾਂ ਦਾ ਖਤਰਾ ਰਹਿੰਦਾ। ਗਿਣਤੀ ਵੱਧ ਹੈ, ਪਰ ਦੁਸ਼ਮਣਾਂ ਨੂੰ ਜੇ ਭਾਗਾਂ ਵਿੱਚ ਵੰਡੀਏ ਤਾਂ ਦੋ ਤਰ੍ਹਾਂ ਦੇ ਨੇ। ਇੱਕ ਅੰਦਰੂਨੀ ਤੌਰ 'ਤੇ ਦੁਸ਼ਮਣ ਨੇ ਸਿੱਖ ਦੇ, ਉਹ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ। ਦੋਵੇਂ ਹੀ ਅਸਥਾਨ ਨੇ ਸਾਡੇ ਕੋਲ, ਮੀਰੀ ਦਾ ਵੀ ਪੀਰੀ ਦਾ ਵੀ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਰੂਹਾਨੀਅਤ ਦਾ ਕੇਂਦਰ ਪੀਰੀ ਦਾ, ਸ਼੍ਰੀ ਅਕਾਲ ਤਖਤ ਸਾਹਿਬ ਜੀ ਮੀਰੀ ਦਾ ਕੇਂਦਰ। ਇੱਥੋਂ ਮੀਰੀ ਪੀਰੀ ਦਾ ਸੋਮਾ ਫੁੱਟਦਾ, ਇੱਥੋਂ ਸਿੱਖ ਨੇ ਸੇਧ ਲੈਣੀ ਹੈ। ਇਹਨਾਂ ਅਸਥਾਨਾਂ ਨੂੰ ਸਮਰਪਿਤ ਰਹਿਣਾ ਅਤੇ ਸਿੱਖ ਨੇ ਕਿਵੇਂ ਜੀਵਨ ਜਾਚ ਜਿਉਣੀ ਹੈ, ਕਿਵੇਂ ਆਪਣਾ ਜਨਮ ਸਫਲਾ ਕਰਨਾ, ਇਹਨਾਂ ਸਿਧਾਂਤਾਂ ਤੋਂ ਸੇਧ ਲੈਣੀ ਹੈ। ਹੁਣ ਜਿਹੜੇ ਦੁਸ਼ਮਣ ਅੰਦਰ ਬੈਠੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਮੁਆਫ ਕਰਨਾ, ਹੁਣ ਕਾਮ ਨੂੰ ਮਾਰਨਾ, ਕ੍ਰੋਧ ਨੂੰ ਮਾਰਨਾ, ਲੋਭ ਨੂੰ, ਹੰਕਾਰ ਨੂੰ, ਮੋਹ ਨੂੰ ਮਾਰਨਾ, ਇਹ ਤਲਵਾਰ ਨਾਲ ਨਹੀਂ ਮਾਰੇ ਜਾ ਸਕਦੇ। ਇਹਨਾਂ ਨੂੰ ਮਾਰਨ ਵਾਸਤੇ ਪੀਰੀ ਦਾ ਸਹਾਰਾ ਲੈਣਾ ਪੈਣਾ, ਭਗਤੀ ਦਾ, ਗੁਰਬਾਣੀ ਪੜ੍ਹਨੀ ਪੈਣੀ ਹੈ, ਅਭਿਆਸ ਕਰਨਾ ਪੈਣਾ, ਸਿਮਰਨ ਕਰਨਾ ਪੈਣਾ, ਫਿਰ ਪੀਰੀ ਦਾ ਸਿਧਾਂਤ ਜਦੋਂ ਸਿੱਖ ਕਮਾਵੇਗਾ, ਇਹ ਆਪਣੇ ਅੰਦਰੂਨੀ ਦੁਸ਼ਮਣਾਂ 'ਤੇ ਕਬਜ਼ਾ ਕਰ ਲਵੇਗਾ, ਫਤਿਹ ਪਾ ਲਵੇਗਾ। ਅਤੇ ਵਾਰੀ ਤੌਰ 'ਤੇ ਜੇ ਕੋਈ ਚੜ੍ਹ ਕੇ ਆਉਂਦਾ, ਸਮੇਂ ਸਮੇਂ 'ਤੇ ਹਮਲਾਵਰ ਆਉਂਦੇ ਰਹੇ, ਅਤੇ ਬਾਹਰੋਂ ਫਿਰ ਪ੍ਰਤੱਖ ਤੌਰ 'ਤੇ ਮੀਰੀ ਦਾ ਸਿਧਾਂਤ ਸਿੱਖ ਨੂੰ ਅਪਣਾਉਣਾ ਪਵੇਗਾ, ਸ਼ਸਤਰਧਾਰੀ ਹੋਣਾ ਪਵੇਗਾ। ਅਤੇ ਮੀਰੀ ਪੀਰੀ ਦਾ ਸਿਧਾਂਤ ਪ੍ਰਗਟ ਛੇਵੇਂ ਪਾਤਸ਼ਾਹ ਜੀ ਨੇ ਕੀਤਾ, ਪਰ ਇਹ ਨਹੀਂ ਵੀ ਇਹ ਪਹਿਲੇ ਗੁਰੂ ਸਾਹਿਬਾਨ ਜੀ ਦੇ ਵੇਲੇ ਨਹੀਂ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਕਥਨ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ, ਜਦੋਂ ਬਾਬਰ ਚੜ੍ਹਾਈ ਕਰਕੇ ਇੱਥੇ ਆਉਂਦਾ
ਤੇ ਉਸ ਵੇਲੇ ਜਿਹੜੇ ਇੱਥੋਂ ਦੇ ਸ਼ਾਸਕ ਸਨ ਤੇ ਜਿਹੜੇ ਉਹਨਾਂ ਨੂੰ ਸੇਧ ਦੇਣ ਵਾਲੇ ਉਹਨਾਂ ਦੇ ਧਾਰਮਿਕ ਪੁਜਾਰੀ ਸਨ, ਉਹਨਾਂ ਨੇ ਨਿਹੱਥੇ ਕਰਕੇ ਮਾਰਿਆ ਕੌਮ ਨੂੰ। ਉਹਨਾਂ ਨੇ ਜੋ ਸਲਾਹ ਦਿੱਤੀ ਕਿ ਫਿਰ ਕੀ ਆ, ਬਾਬਰ ਚੜ੍ਹਾਈ ਕਰਕੇ ਆ ਗਿਆ, ਅਸੀਂ ਇਤਰਾਂ ਦੇ ਹਵਨ ਕਰਾਂਗੇ, ਇਤਰਾਂ ਦੇ ਮੰਤਰ ਮਾਰਾਂਗੇ, ਬਾਬਰ ਦੀ ਫੌਜ ਅੰਨ੍ਹੀ ਹੋ ਜਾਵੇਗੀ, ਉਹਨਾਂ ਦੀਆਂ ਬਾਹਾਂ ਵਿੱਚ ਬਲ ਨਹੀਂ ਰਹੇਗਾ, ਲੱਤਾਂ ਵਿੱਚ ਬਲ ਨਹੀਂ ਰਹੇਗਾ, ਉਹ ਹਿੰਦੁਸਤਾਨ 'ਤੇ ਕਿਵੇਂ ਕਬਜ਼ਾ ਕਰ ਲੈਣਗੇ, ਤੁਹਾਨੂੰ ਕੋਈ ਲੋੜ ਨਹੀਂ ਫੌਜਾਂ ਦੀ, ਕੋਈ ਲੋੜ ਨਹੀਂ ਤਿਆਰੀ ਦੀ। ਫਿਰ ਸਤਿਗੁਰੂ ਜੀ ਨੇ ਉਸ ਤ੍ਰਾਸਦੀ ਦਾ ਜ਼ਿਕਰ ਬਾਬਰ ਬਾਣੀ, ਜਿਸ ਨੂੰ ਅਸੀਂ ਕਹਿੰਦੇ ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਜ਼ਿਕਰ ਕੀਤਾ, ਕੋਈ ਮੁਗਲ ਨਾ ਹੋਵਾ ਅੰਧਾ ਕਿਨੇ ਨਾ ਪਰਚਾ ਲਾਇਆ। ਬਾਬਰ ਚੜ੍ਹਾਈ ਕਰਕੇ ਆਇਆ, ਹੁਕਮਰਾਨਾਂ ਨੇ ਆਪਣੇ ਧਾਰਮਿਕ ਪੁਜਾਰੀਆਂ ਨੂੰ ਕਿਹਾ ਹੁਣ ਹਵਨ ਕਰੋ, ਮੰਤਰ ਪੜ੍ਹੋ, ਫੌਜ ਚੜ੍ਹ ਕੇ ਆ ਗਈ ਹੈ। ਸਤਿਗੁਰੂ ਜੀ ਕਹਿਣ ਲੱਗੇ, ਉਹਨਾਂ ਨੇ ਫਿਰ ਮੰਤਰ ਪੜ੍ਹੇ, ਹਵਨ ਕੀਤੇ, ਨਾ ਕੋਈ ਅੰਨਾ ਹੋਇਆ ਬਾਬਰ ਦਾ ਬੰਦਾ, ਨਾ ਕਿਸੇ ਦੀਆਂ ਬਾਹਾਂ ਚੋਂ ਬਲ ਮੁੱਕਿਆ। ਉਹਨਾਂ ਨੇ ਫਿਰ ਜੋ ਹਾਲ ਕੀਤਾ ਐਮਨਾਬਾਦ ਦੀ ਧਰਤੀ 'ਤੇ, ਸਤਿਗੁਰੂ ਜੀ ਨੇ ਉਸ ਤ੍ਰਾਸਦੀ ਨੂੰ ਉਹਨਾਂ ਜ਼ਿਕਰ ਕੀਤਾ, ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ, ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ। ਫਿਰ ਸਾਡੇ ਦੇਸ਼ ਦੀ ਇੱਜ਼ਤ, ਧੀ ਭੈਣ ਕਿਸੇ ਕੌਮ ਦੀ ਵੀ ਹੋਵੇ ਉਹ ਸਾਡੀ ਇੱਜ਼ਤ ਹੈ, ਅਤੇ ਸਿੱਧੋਂ ਸਾਡੇ ਦੇਸ਼ ਦੀਆਂ ਧੀਆਂ ਭੈਣਾਂ ਦੀ ਪੱਤ ਰੋਲੀ ਗਈ, ਉਹਨਾਂ ਦੇ ਸਿਰਾਂ ਦੇ ਵਾਲ ਕੱਟੇ ਗਏ, ਸੰਧੂਰਾਂ ਦੀ ਥਾਂ ਉਹਨਾਂ ਦੇ ਸਿਰਾਂ ਵਿੱਚ ਮਿੱਟੀ ਪਾਈ ਗਈ, ਜਿਹਨੂੰ ਉਹਨਾਂ ਨੂੰ ਬੇਪੱਤ ਕਰਕੇ ਲੈ ਜਾ ਰਹੇ ਸਨ। ਅਤੇ ਸਤਿਗੁਰੂ ਨੇ ਫਿਰ ਉਹ ਹਾਲਤ ਵੀ ਖਿੱਚਿਆ ਕਿ ਕਦੀ ਇਹ ਇਸਤਰੀਆਂ ਭਾਵੇਂ ਕਿਸੇ ਕੌਮ ਦੀਆਂ, ਪਰ ਹੈ ਤਾਂ ਸਾਡੇ ਦੇਸ਼ ਦੀਆਂ ਨਾ, ਇੱਜ਼ਤ ਸਾਡੇ ਦੇਸ਼ ਦੀ, ਪਰ ਇਹਨਾਂ ਦੀ ਇੰਨੀ ਤਰਸਯੋਗ ਹਾਲਤ, ਜਿਹੜੀਆਂ ਮਹਿਲਾਂ ਵਿੱਚ ਰਹਿੰਦੀਆਂ ਸਨ ਨਾ, ਅੱਜ ਨੰਗੇ ਪੈਰੀਂ ਨੰਗੇ ਸਿਰੋਂ ਸਿਰ ਮੁੰਨ ਦਿੱਤੇ ਨੇ, ਸੰਧੂਰਾਂ ਦੀ ਥਾਂ ਸਿਰ ਵਿੱਚ ਮਿੱਟੀ ਪਈ ਹੈ, ਅਤੇ ਜਿਵੇਂ ਕਿਸੇ ਇੱਜੜ ਨੂੰ ਕੋਈ ਆਜੜੀ ਲਈ ਜਾਂਦਾ, ਇਵੇਂ ਲਈ ਜਾਂਦੇ ਆ। ਗੁਰੂ ਸਾਹਿਬਾਨ ਜੀ ਨੇ ਸਿੱਖ ਨੂੰ, ਦੋਵੇਂ ਸਿਧਾਂਤ ਜ਼ਰੂਰੀ ਨੇ ਜੀ, ਜੇ ਸਿੱਖ ਇਕੱਲਾ ਸ਼ਸਤਰਧਾਰੀ ਹੈ ਪਰ ਇਸ ਦੇ ਜਿਹੜੇ ਅੰਦਰ ਦੁਸ਼ਮਣ ਬੈਠੇ ਆ ਉਹਨਾਂ ਦੇ ਉੱਤੇ ਇਸਨੇ ਕੰਟਰੋਲ ਕਰਨ ਲਈ ਪੀਰੀ ਦਾ ਸਿਧਾਂਤ ਨਹੀਂ ਅਪਣਾਇਆ, ਇਸ ਦੀ ਖੇਡ ਨਹੀਂ ਬਣਨੀ। ਅਤੇ ਜੇ ਪੀਰੀ ਹੈ, ਸ਼ਸਤਰ ਧਾਰਨ ਨਹੀਂ ਕੀਤੇ, ਮੀਰੀ ਨਹੀਂ ਰੱਖੀ, ਤੇ ਫਿਰ ਵੀ ਕਦੀ ਨਾ ਕਦੀ ਕੋਈ ਹਮਲਾਵਰ ਆਏਗਾ ਤੇ ਇਹਨੂੰ ਆਪਣਾ ਗੁਲਾਮ ਕਰ ਲਵੇਗਾ। ਸਤਿਗੁਰੂ ਜੀ ਨੇ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ। ਮੈਂ ਤਾਂ ਥੋੜ੍ਹਾ ਜਿਹਾ ਬਾਹਰ ਨਿਕਲਿਆ ਤੇ ਸਮੇਂ ਸਮੇਂ ਤੇ ਇਹਨਾਂ ਸਿਧਾਂਤਾਂ ਦੀ ਅਗਵਾਈ ਕਰਨ ਵਾਸਤੇ, ਪਹਿਰੇਦਾਰੀ ਕਰਨ ਵਾਸਤੇ ਗੁਰੂ ਸਾਹਿਬ ਜੀ ਦੇ ਜੇ ਜੀਵਨ ਕਾਲ ਵੇਖੀਏ, ਕਿਉਂਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਮੁੱਖ ਗ੍ਰੰਥੀ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਆਇਆ, ਤੇ ਜੇ ਦਸਵੇਂ ਪਾਤਸ਼ਾਹ ਜੀ ਨੇ ਭੇਜਿਆ ਤੇ ਕੋਈ ਆਮ ਗੁਰਸਿੱਖ ਨਹੀਂ, ਮਹਾਨ ਕਰਨੀ ਕਥਨੀ ਦੇ ਵਿੱਚ ਪੂਰਾ ਧੰਨ ਧੰਨ ਭਾਈ ਮਨੀ ਸਿੰਘ ਜੀ ਸ਼ਹੀਦ, ਜਿਨ੍ਹਾਂ ਨੂੰ ਫਿਰ ਦੋਵੇਂ ਸਵਾਵਾਂ ਇਕੱਠੀਆਂ ਸੌਂਪੀਆਂ ਸਤਿਗੁਰੂ ਜੀ ਨੇ, ਤੇ ਇਸ ਵਿੱਚ ਕੋਈ ਦੋ ਰਾਵਾਂ ਨਹੀਂ। ਬੜੀ ਯੋਗ ਅਗਵਾਈ ਉਹਨਾਂ ਨੇ ਮੀਰੀ ਦੀ ਵੀ ਕੀਤੀ, ਬੜੀ ਯੋਗ ਅਗਵਾਈ ਪੀਰੀ ਦੀ ਵੀ ਕੀਤੀ, ਕਿਉਂਕਿ ਉਹ ਪੋਥੀਆਂ ਹੱਥੀਂ ਲਿਖਦੇ ਰਹੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਗੁਰਬਾਣੀ ਦੀਆਂ ਪੋਥੀਆਂ ਲਿਖ ਲਿਖ, ਅੱਜ ਵਰਗਾ ਪ੍ਰੈਸ ਸਿਸਟਮ 'ਤੇ ਨਹੀਂ ਸੀ, ਮਤਲਬ ਦੋਵਾਂ ਦਾ ਹੀ ਪ੍ਰਚਾਰ ਕੀਤਾ ਉਹਨਾਂ ਨੇ। ਸਿੱਖ ਨੂੰ ਬਾਣੀ ਦੀ ਵੀ ਲੋੜ ਹੈ, ਬਾਣੇ ਦੀ ਵੀ ਲੋੜ ਹੈ, ਸ਼ਸਤਰ ਦੀ ਵੀ ਲੋੜ ਹੈ। ਹੁਣ ਚਮਕੌਰ ਸਾਹਿਬ ਜੀ ਦੇ ਮੈਦਾਨੇ ਜੰਗ ਅੰਦਰ
ਸਵਾ ਸਵਾ ਲੱਖ ਨਾਲ ਇੱਕ ਸਿੰਘ ਜੂਝਿਆ। ਮੇਰੀ ਗੱਲ ਨੂੰ ਗਲਤ ਨਾ ਲੈ ਜਾਣਾ, ਮੈਂ ਗੁਰੂ ਦੀ ਹਜ਼ੂਰੀ ਵਿੱਚ ਸੱਚ ਬਿਆਨੀਆਂ ਕਰਾਂਗਾ। ਜੇ ਕੋਈ ਕਹੇ ਵੀ ਜਿਮ ਤੇ ਜਾ ਕਰਕੇ ਕਸਰਤ ਕਰਕੇ ਪਦਾਰਥ ਖਾ ਖਾ ਕੇ ਮੈਂ ਸਵਾ ਲੱਖ ਨਾਲ ਇਕੱਲਾ ਜੂਝ ਲਵਾਂਗਾ, ਜਿੰਨਾ ਮਰਜ਼ੀ ਮਹਿੰਗੇ ਪਦਾਰਥ ਖਾ ਲਓ, ਜਿੰਨੀ ਮਰਜ਼ੀ ਕਸਰਤ ਕਰ ਲਓ, ਇੱਕ ਮਨੁੱਖ ਸਵਾ ਲੱਖ ਨਾਲ ਨਹੀਂ ਲੜ ਸਕਦਾ। ਭਾਵੇਂ ਉਹਦੇ ਕੋਲ ਸ਼ਸਤਰ ਮਹਿੰਗੇ ਤੋਂ ਮਹਿੰਗਾ ਅਤੇ ਵਧੀਆ ਤੋਂ ਵਧੀਆ, ਜਦੋਂ ਤੱਕ ਉਸ ਕੋਲ ਪੀਰੀ ਨਹੀਂ, ਨਾਮ ਨਹੀਂ, ਬਾਣੀ ਨਹੀਂ, ਸਿਮਰਨ ਨਹੀਂ, ਅਭਿਆਸ ਨਹੀਂ, ਜਦੋਂ ਅੰਦਰੋਂ ਰੂਹਾਨੀ, ਸਤਿਗੁਰੂ ਜੀ ਨੇ ਪਹਿਲੋਂ ਸਿੱਖਾਂ ਨੂੰ ਅੰਦਰੋਂ ਸੂਰਮੇ ਬਣਾਇਆ। ਪੰਜਵੇਂ ਪਾਤਸ਼ਾਹ ਜੀ ਦੇ ਬੜੇ ਸ਼ਬਦ ਨੇ, ਧਨਾਸਰੀ ਰਾਗ ਦਾ ਇੱਕ ਸਾਂਝਾ ਕਰ ਦੇਵਾਂ। ਜਾ ਕਉ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਇਸ ਸਮੁੱਚੇ ਸ਼ਬਦ ਵਿੱਚ ਸਤਿਗੁਰੂ ਜੀ ਗੱਲ ਕਰ ਰਹੇ ਨੇ ਕਿ ਸੂਰਮਾ ਕੌਣ ਹੁੰਦਾ, ਪਰ ਸਾਰੇ ਸ਼ਬਦ ਵਿੱਚ ਗੱਲ ਸੂਰਮੇ ਦੀ ਕੀਤੀ ਆ, ਪਰ ਰੂਹਾਨੀਅਤ ਦੇ ਸੂਰਮੇ ਦੀ ਕੀਤੀ ਆ ਕਿ ਜਿਹੜਾ ਅੰਦਰੋਂ ਸੂਰਮਾ ਬਣ ਗਿਆ। ਜਿਨ ਮਿਲ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀਰੇ। ਪਹਿਲੋਂ ਅੰਦਰੋਂ ਸੂਰਮੇ ਬਣਾਇਆ ਗੁਰੂ ਸਾਹਿਬ ਜੀ ਨੇ। ਜਦੋਂ ਸਿੱਖ ਅੰਦਰੂਨੀ ਤੌਰ 'ਤੇ ਦੁਸ਼ਮਣਾਂ ਨੂੰ ਮਾਤ ਪਾ ਕਰਕੇ ਰੂਹਾਨੀਅਤ ਦੇ ਤੌਰ 'ਤੇ ਸੂਰਮੇ ਬਣ ਗਏ, ਫਿਰ ਸਾਡੇ ਹੱਥਾਂ ਵਿੱਚ ਸ਼੍ਰੀ ਸਾਹਿਬ ਪਕੜਾਈਆਂ ਕਿ ਹੁਣ ਬਾਹਰੋਂ ਕੋਈ ਤੁਹਾਡੇ 'ਤੇ ਹਮਲਾ ਨਾ ਕਰ ਸਕੇ, ਤੁਹਾਨੂੰ ਕੋਈ ਗੁਲਾਮ ਨਾ ਕਰ ਸਕੇ। ਅਤੇ ਸਮੇਂ ਸਮੇਂ 'ਤੇ ਅਜਿਹੇ ਮਹਾਨ ਅਸਥਾਨਾਂ ਦੀ ਅਗਵਾਈ ਕਰਨ ਵਾਲੇ, ਸੇਵਾਦਾਰ ਦੇ ਤੌਰ 'ਤੇ ਸੇਵਾਵਾਂ ਨਿਭਾਉਣ ਵਾਲੇ ਮਹਾਨ ਗੁਰਸਿੱਖਾਂ ਨੂੰ ਜ਼ਿੰਮੇਵਾਰੀ ਗੁਰੂ ਸਾਹਿਬ ਜੀ ਆਪਣੇ ਜੀਵਨ ਕਾਲ ਵਿੱਚ ਦਿੰਦੇ ਰਹੇ, ਉਹ ਯੋਗ ਅਗਵਾਈ ਕਰਦੇ ਰਹੇ, ਇਤਿਹਾਸ ਬੋਲਦਾ। ਸਰੋ ਵਿਚਾਰ, ਸਤਿਗੁਰੂ ਜੀ ਨੇ ਦੋਨਾਂ ਅਸਥਾਨਾਂ ਦੀ ਸੇਵਾ ਵੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ ਨੂੰ ਦਿੱਤੀ। ਪੰਜ ਸਪੁੱਤਰ ਜਿੱਥੇ ਆਪ ਜੀ ਦੇ ਸ਼ਹੀਦ ਹੋ ਜਾਂਦੇ ਆ ਜੀ, ਇਤਿਹਾਸਕਾਰਾਂ ਜ਼ਿਕਰ ਕੀਤਾ, ਕਿਉਂਕਿ ਵੱਡਾ ਪਰਿਵਾਰ 12 ਭਰਾ, ਸਾਰੇ ਭਰਾਵਾਂ ਦੇ ਜੇ ਪੋਤਰਿਆਂ ਦੀ ਗੱਲ ਕਰੀਏ ਤੇ 10 ਪੋਤਰੇ ਵੀ ਗੁਰੂ ਪੰਥ ਦੀ ਖਾਤਰ ਸ਼ਹਾਦਤ ਦਾ ਜਾਮ ਪੀਂਦੇ ਨੇ। ਤੇ ਓੜਕ ਨੂੰ 26 ਅਕਤੂਬਰ ਸੰਨ 1733 ਦਾ ਸਮਾਂ ਆਉਂਦਾ, ਜਿਹਨੂੰ 18ਵੀਂ ਸਦੀ ਕਹਿੰਦੇ। ਬੜਾ ਵਿਖੜਾ ਸਮਾਂ, ਸਿੱਖਾਂ ਦੇ ਸਿਰਾਂ ਦੇ ਮੁੱਲ ਘਰ ਬਾਰ ਜਪਤ ਕਰ ਲਏ, ਤਬਾਹ ਕਰ ਦਿੱਤੇ। ਸਿੱਖ ਜੰਗਲਾਂ ਵੇਲਿਆਂ ਵਿੱਚ ਰਹਿੰਦੇ ਨੇ, ਵੇਖੋ ਕਿੰਨੀ ਲੰਮੀ ਸੋਚ ਵਿੱਚ ਪਾਏ ਗਏ ਬੰਦੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਵੱਲੋਂ ਕਿ ਦੀਵਾਲੀ 'ਤੇ ਇਕੱਤਰਤਾ ਕਰੀਏ, ਸਿੱਖ ਇਕੱਠੇ ਆਉਣ, ਸਲਾਹ ਕਰੀਏ, ਗੁਰਮਤੇ ਕਰੀਏ ਕਿ ਕਿਵੇਂ ਪੰਥ ਦੀ ਖਾਤਰ ਲੜਨਾ, ਕਿਵੇਂ ਪੰਥ ਨੂੰ ਉਚਾਈਆਂ 'ਤੇ ਲੈ ਕਰਕੇ ਜਾਣਾ। ਜ਼ਕਰੀਆ ਖਾਨ ਉਸ ਵੇਲੇ ਲਾਹੌਰ ਦਾ ਗਵਰਨਰ ਸੀ, ਮਾਇਆ ਦੇਣੀ ਮੰਨ ਲਈ ਉਸ ਨੂੰ। ਵਿਦਵਾਨਾਂ ਨੇ ਵੱਖ ਵੱਖ ਜ਼ਿਕਰ ਕੀਤਾ ਗਿਣਤੀ ਦਾ, ਮਾਇਆ ਦਾ, ਪਰ ਇਹ ਜ਼ਿਕਰ ਹੈ ਕਿ ਉਸ ਨੂੰ ਪੈਸੇ ਦੇਣੇ ਮੰਨੇ ਕਿ ਜੇ ਤੁਸੀਂ ਸਾਨੂੰ ਇਕੱਤਰਤਾ ਕਰ ਲੈਣ ਦਿਓ ਤੇ ਚੜਾਵੇ ਵਿੱਚੋਂ ਅਸੀਂ ਤੁਹਾਨੂੰ ਮਾਇਆ ਦੇ ਦੇਵਾਂਗੇ। ਭਾਈ ਸਾਹਿਬ ਜੀ ਨੇ ਜਦੋਂ ਜ਼ਕਰੀਆ ਖਾਨ ਮੰਨ ਗਿਆ, ਫਿਰ ਪੱਤਰਕਾਵਾਂ ਸੁਨੇਹੇ ਭੇਜੇ ਕਿ ਦੀਵਾਲੀ 'ਤੇ ਇਕੱਤਰ ਹੋ। ਇਹ 26 ਅਕਤੂਬਰ 1733 ਦੀ ਦੀਵਾਲੀ ਦੀ ਗੱਲ ਹੈ। ਤੇ ਉੱਧਰ ਜ਼ਕਰੀਆ ਖਾਨ ਨੇ ਸੋਚਿਆ ਕਿ ਸਿੱਖਾਂ ਨੂੰ ਇਕੱਠੇ ਹੋ ਲੈਣ ਦਿਓ, ਤੇ ਲਖਪਤ ਰਾਏ ਨੂੰ ਕਿਹਾ ਕਿ ਤੂੰ ਫੌਜ ਲੈ ਕੇ ਜਾਣਾ, ਤੇ ਜੰਗਲਾਂ ਵਿੱਚੋਂ ਤੇ ਹੁਣ ਸਿੱਖ ਫੜੇ ਨਹੀਂ ਜਾਂਦੇ, ਇਹਨਾਂ ਦਾ ਮਲੀਆ ਮੇਟ ਕਰ ਦੇਣਾ, ਨਾਮੋ ਨਿਸ਼ਾਨ ਮਿਟਾ ਦੇਣਾ। ਜਦੋਂ ਇਹ ਖਬਰਾਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਪਤਾ ਲੱਗੀਆਂ, ਵਾਪਸ ਫਿਰ ਸੁਨੇਹੇ ਭੇਜੇ ਗਏ ਕਿ ਨਾ ਆਇਓ, ਹਕੂਮਤ ਦੀ ਨੀਅਤ ਠੀਕ ਨਹੀਂ। ਪਰ ਕੁਝ ਗੁਰਸਿੱਖ ਕਹਿੰਦੇ ਸਿੱਖ ਸੰਗਤਾਂ ਆ ਵੀ ਗਈਆਂ, ਲਖਪਤ ਰਾਏ ਵੀ ਆਇਆ, ਚੜ੍ਹਾਈ ਵੀ ਕੀਤੀ, ਸ਼ਹਾਦਤਾਂ ਵੀ ਹੋਈਆਂ, ਦੀਵਾਲੀ ਦਾ ਮੇਲਾ ਲੱਗਾ ਨਾ, ਇਕੱਤਰਤਾ ਹੋਈ ਨਾ, ਪਰ ਹਕੂਮਤ ਨੇ ਬਾਅਦ ਵਿੱਚ ਪੈਸਿਆਂ ਦੀ ਮੰਗ ਕੀਤੀ।
ਭਾਈ ਸਾਹਿਬ ਜੀ ਨੇ ਕਿਹਾ ਕਿਉਂਕਿ ਇਹ ਅਕਤੂਬਰ 26 ਤੇ ਸ਼ਹਾਦਤ ਹੁੰਦੀ ਆ ਆਣ ਕੇ ਜੂਨ ਵਿੱਚ, ਇੰਨਾ ਸਮਾਂ ਕਿਉਂ ਅੱਗੇ ਆਇਆ? ਭਾਈ ਸਾਹਿਬ ਜੀ ਨੇ ਕਿਹਾ, ਗੁਰਸਿੱਖਾਂ ਨੇ ਕਿਹਾ ਕਿ ਤੁਸੀਂ ਸਾਨੂੰ ਵਿਸਾਖੀ ਦਾ ਜੋੜ ਮੇਲਾ ਮਨਾ ਲੈਣ ਦਿਓ 1734 ਵਾਲੀ, ਉਦੋਂ ਇਕੱਤਰਤਾ ਹੋਵੇਗੀ, ਚੜ੍ਹਤ ਆਵੇਗੀ, ਅਸੀਂ ਦੇ ਦੇਵਾਂਗੇ। ਹੁਣ ਤਾਂ ਤੁਸੀਂ ਨਹੀਂ ਆਉਣ ਦਿੱਤੀ ਕਿਉਂਕਿ ਤੁਸੀਂ ਹਮਲਾ ਕਰ ਦਿੱਤਾ। ਵਿਸਾਖੀ ਤੱਕ ਉਡੀਕ ਕੀਤੀ ਗਈ, ਪਰ ਵਿਸਾਖੀ 'ਤੇ ਵੀ ਇਵੇਂ ਹੀ ਹਕੂਮਤ ਨੇ ਫਿਰ ਸੋਚਿਆ ਵੀ ਸਿੱਖਾਂ ਦਾ ਮਲੀਆ ਮੇਟ ਕਰ ਦੇਣਾ। ਇਕੱਤਰਤਾ ਵਿਸਾਖੀ 'ਤੇ ਵੀ ਨਾ ਹੋਈ। ਫਿਰ ਓੜਕ ਨੂੰ ਭਾਈ ਸਾਹਿਬ ਜੀ ਨੂੰ ਇੱਥੋਂ ਗ੍ਰਿਫਤਾਰ ਕਰਕੇ ਲੈ ਗਏ, ਨਾਲ ਬੜੇ ਗੁਰਸਿੱਖ ਖੜ੍ਹੇ। ਜਦੋਂ ਲਾਹੌਰ ਸ਼ਹਾਦਤ ਹੁੰਦੀ ਹੈ, 5 ਸਪੁੱਤਰ ਇੱਥੇ ਸ਼ਹੀਦ ਹੋ ਚੁੱਕੇ ਨੇ, 2 ਸਪੁੱਤਰ ਉੱਥੇ ਸ਼ਹੀਦ ਹੁੰਦੇ ਨੇ ਭਾਈ ਸਾਹਿਬ ਜੀ ਦੇ, ਭਾਈ ਚਿੱਤਰ ਸਿੰਘ ਜੀ, ਭਾਈ ਗੁਰਬਖਸ਼ ਸਿੰਘ ਜੀ, ਉਹ ਵੀ ਅੱਜ ਦੇ ਦਿਨ ਭਾਈ ਸਾਹਿਬ ਜੀ ਦੇ ਨਾਲ ਸ਼ਹੀਦ ਕੀਤੇ ਜਾਂਦੇ ਨੇ। ਭਾਈ ਗੁਲਜ਼ਾਰ ਸਿੰਘ ਜਾਂ ਕਿਧਰੇ ਗੁਲਜ਼ਾਰਾ ਸਿੰਘ ਕਰਕੇ ਲਿਖਿਆ, ਇਹਨਾਂ ਦੀ ਪੁੱਠੀ ਖੱਲ ਲਾ ਕੇ, ਚਮੜੀ ਲਾਹ ਕੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ। ਭਾਈ ਭੂਪਤ ਸਿੰਘ ਜੀ, ਇਹਨਾਂ ਦੀਆਂ ਅੱਖਾਂ ਕੱਢ ਕੇ ਚਰਖੜੀ 'ਤੇ ਚਾੜ ਕੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ। ਭਾਈ ਮੰਗਤ ਸਿੰਘ ਜੀ, ਭਾਈ ਸਾਹਿਬ ਜੀ ਦੇ ਭਰਾ, ਅੱਜ ਦੇ ਦਿਨ ਨਾਲ ਸ਼ਹੀਦ ਕੀਤੇ ਗਏ। ਹੋਰ ਵੀ ਅਨੇਕਾਂ ਗੁਰਸਿੱਖ, ਭਾਈ ਮੋਕਮ ਸਿੰਘ, ਭਾਈ ਰਾਨ ਸਿੰਘ, ਅਨੇਕਾਂ ਗੁਰਸਿੱਖਾਂ ਦਾ ਜ਼ਿਕਰ ਕੀਤਾ ਵਿਦਵਾਨਾਂ ਨੇ, ਅੱਜ ਦੇ ਦਿਨ ਸ਼ਹੀਦ ਕੀਤਾ ਗਿਆ। ਅਤੇ ਭਾਈ ਸਾਹਿਬ ਜੀ ਨੂੰ ਬੰਧ ਬੰਧ ਕੱਟ ਕੇ ਲਾਹੌਰ ਨਖਾਸ ਚੌਂਕ ਵਿੱਚ ਅੱਜ ਦੇ ਦਿਨ ਸ਼ਹੀਦ ਕੀਤਾ ਗਿਆ। ਅਤੇ ਭਾਈ ਸਾਹਿਬ ਜੀ ਇਕੱਲੇ ਸ਼ਹੀਦ ਨਹੀਂ, ਮੋਟੇ ਜਿਹੇ ਤੌਰ 'ਤੇ 29 ਬਣਦੇ ਨੇ, ਇੱਕ ਦਾਦਾ, 11 ਇਹ ਭਰਾ, 12 ਹੋ ਗਏ, 7 ਇਹਨਾਂ ਦੇ ਪੁੱਤਰ 19, ਅਤੇ 10 ਸਾਰੇ ਭਰਾਵਾਂ ਦੇ ਪੁੱਤਰ 29। ਅਤੇ ਵਿਦਵਾਨਾਂ ਨੇ ਜਦੋਂ ਇਹਨਾਂ ਦੀਆਂ ਪੀੜ੍ਹੀਆਂ ਦੇ ਵਿੱਚੋਂ ਗਿਣਤੀ ਕੀਤੀ ਆ, 65 ਤੋਂ ਵੀ ਵੱਧ ਹੋ ਜਾਂਦੇ ਨੇ। ਪਰਿਵਾਰ ਬੜਾ ਵੱਡਾ ਸੀ। ਭਾਈ ਸਾਹਿਬ ਜੀ ਦਾ ਵਿਆਹ ਜਿਹੜਾ ਹੁੰਦਾ, ਭਾਈ ਲੱਖੀ ਸ਼ਾਹ ਵਣਜਾਰੇ ਦੀ ਸਪੁੱਤਰੀ ਬੀਬੀ ਸੀਤੋਬਾਈ ਦੇ ਨਾਲ ਹੁੰਦਾ, ਉਹ ਵੀ ਇਸੇ ਪਰਿਵਾਰ ਦਾ ਹਿੱਸਾ ਬਣਦਾ ਜੀ। ਅੱਜ ਦੇ ਦਿਨ ਇਸ ਮਹਾਨ ਗੁਰਸਿੱਖ ਨੂੰ ਬੰਧ ਬੰਧ ਕੱਟ ਕੇ ਸ਼ਹੀਦ ਕੀਤਾ ਗਿਆ। ਦਿਲੋਂ ਜਦੋਂ ਇਤਿਹਾਸ ਪੜ੍ਹੀਦਾ ਨਾ ਜੀ, ਸੋਚੀਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂ ਪੰਥ ਸਾਹਿਬ ਜੀ ਨੂੰ ਇੰਨੇ ਮਹਾਨ ਮਹਾਨ ਸਮਰਪਿਤ ਗੁਰਸਿੱਖ, ਅਤੇ ਅਸੀਂ ਤਾਂ ਨਿੱਕੇ ਨਿੱਕੇ ਲਾਲਚਾਂ ਦਾ ਕਰਕੇ ਗੁਰੂ ਨੂੰ ਤਿਆਗ ਦਿੰਦੇ ਹਾਂ। ਆਪਾਂ ਵੀ ਗੁਰੂ ਨੂੰ ਸਮਰਪਿਤ ਹੋਈਏ, ਅਜਿਹੇ ਮਹਾਨ ਗੁਰਸਿੱਖਾਂ ਦੇ ਜੀਵਨ ਤੋਂ ਸੇਧ ਲਈਏ। ਭਾਈ ਸਾਹਿਬ ਜੀ ਅਤੇ ਉਹਨਾਂ ਦੇ ਨਾਲ ਜਿਹੜੇ ਅੱਜ ਮਹਾਨ ਗੁਰਸਿੱਖ ਸ਼ਹੀਦ ਹੋਏ, ਉਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਨਮਸਕਾਰ ਹੈ, ਸੀਸ ਝੁਕਾਉਂਦੇ ਹਾਂ। ਆਓ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰੋਂ ਕਰੋ, ਜੋ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ, ਉਸ ਦੀ ਵਿਚਾਰ ਨਾਲ ਜੁੜਨਾ ਕਰੀਏ। ਇੱਕ ਵਾਰੀ ਦੋਵੇਂ ਹੱਥ ਜੋੜ ਕੇ ਆਖੋ ਜੀ।

0: ਅੱਜ ਦਾ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਸਾਹਿਬ ਜੈਤ ਸਰੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਦੁਆਰਾ ਉਚਾਰਨ ਕੀਤਾ ਹੋਇਆ ਦੂਸਰੇ ਸੁਰਤਾਲ ਘਰ ਵਿੱਚ ਗਾਉਣ ਦਾ ਸਤਿਗੁਰੂ ਜੀ ਨੇ ਆਗਿਆ ਕੀਤੀ ਹੈ ਤੇ ਸ਼ੰਤ ਦੇ ਸਿਰਲੇਖ ਹੇਠਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ
0: ਪਰਿਪੂਰਨ ਪਰਮਾਤਮਾ ਇੱਕ ਹੈ। ਓਅੰਕਾਰ ਜੋ ਸਮੁੱਚੀ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ, ਓੜਕ ਨੂੰ ਲੈਤਾ ਕਰਨ ਵਾਲਾ, ਐਸੇ ਮਹਾਨ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਸਤਿਗੁਰ ਸੱਚੇ ਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਦੁਆਰਾ ਹੁੰਦੀ ਹੈ।
1: ਸਲੋਕ
0: ਸਲੋਕ ਦੁਆਰਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
1: ਊਚਾ ਅਗਮ ਅਪਾਰ ਪ੍ਰਭ
0: ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਉਹ ਪਰਮੇਸ਼ਰ ਉੱਚਿਆਂ ਤੋਂ ਉੱਚਾ, ਗਮ ਦਾ ਆਖਰੀ ਅਰਥ ਹੁੰਦਾ ਪਹੁੰਚ, ਤੇ ਅਗਮ ਜਿਸ ਤੱਕ ਪਹੁੰਚ ਨਾ ਹੋਵੇ, ਮਨ ਦੀ ਪਹੁੰਚ ਨਾ ਹੋਵੇ, ਇੰਦਰੀਆਂ ਦੀ ਪਹੁੰਚ ਨਾ ਹੋਵੇ, ਸਰੀਰ ਦੀ ਪਹੁੰਚ ਨਾ ਹੋਵੇ, ਉਹ ਪਰਿਪੂਰਨ ਪਰਮਾਤਮਾ ਉੱਚਿਆਂ ਤੋਂ ਉੱਚਾ, ਉਹਨੂੰ ਫੜਿਆ ਨਹੀਂ ਜਾ ਸਕਦਾ। ਅਗਮ ਹੈ, ਅਪਹੁੰਚ ਹੈ ਤੇ ਅਪਾਰ ਹੈ, ਜਿਸ ਦਾ ਨਾਂ ਤੇ ਉਰਲਾ ਪਾਸਾ ਕੋਈ ਵੇਖ ਸਕਦਾ, ਨਾ ਪਰਲਾ ਪਾਸਾ ਵੇਖ ਸਕਦਾ ਹੈ।
1: ਕਥਨ ਨਾ ਜਾਏ ਅਕਥ
0: ਤੇ ਜੇ ਕੋਈ ਕਹੇ ਕਿ ਮੈਂ ਕਥਨ ਕਰ ਕਰਕੇ ਉਸ ਦਾ ਅੰਤ ਪਾ ਲਵਾਂ, ਕਥਨ ਕਰ ਕਰਕੇ ਫਿਰ ਕਥਨ ਕਰਨਾ ਕਿਉਂ? ਕਥਨ ਕਰਨਾ ਭਾਵ ਬਾਣੀ ਪੜ੍ਹਨੀ, ਸਿਮਰਨ ਕਰਨਾ, ਨਾਮ ਜਪਣਾ, ਫਿਰ ਇਹਦਾ ਫਾਇਦਾ ਕੀ ਹੈ? ਕਥਨ ਕਰ ਕਰਕੇ ਕਰ ਕਰਕੇ ਇੱਕ ਤੇ ਜਿਵੇਂ ਜਿਵੇਂ ਨੇੜਤਾ ਹਾਸਲ ਹੁੰਦੀ ਹੈ, ਪਤਾ ਲੱਗਦਾ ਕਿ ਅਸੀਂ ਉਸ ਦਾ ਅੰਤ ਤੇ ਨਹੀਂ ਪਾ ਸਕਦੇ ਪਰ ਉਸ ਦੇ ਵਿੱਚ ਸਮਾ ਸਕਦੇ ਹਾਂ, ਫਿਰ ਇਹ ਵੀ ਪਤਾ ਲੱਗ ਜਾਂਦਾ ਕਿ ਉਹ ਬੜਾ ਵੱਡਾ, ਉੱਚਾ, ਅਪਹੁੰਚ ਹੈ, ਪਾਰਾਵਾਰ ਤੋਂ ਰਹਿਤ ਹੈ ਤੇ ਅਕਥ ਹੈ, ਕਥ ਨਹੀਂ ਸਕਦੇ। ਪਰ ਸਤਿਗੁਰੂ ਜੀ ਨੇ ਕਿਹਾ ਕਿ ਬਖਸ਼ਿਸ਼ ਕੀ ਹੋਵੇਗੀ ਉਸ ਨੂੰ ਕਥਨ ਕਰਨ ਦੇ ਨਾਲ? ਸੁਣ ਵੱਡਾ, ਆਖੈ ਸਭ ਕੋਏ, ਕੇਵਡ ਵੱਡਾ ਡਿੱਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਤੇ ਫਿਰ ਕਹਿਣੇ ਵਾਲੇ ਤੇਰੇ ਰਹੇ ਸਮਾਏ, ਵਿੱਚ ਸਮਾ ਜਾਂਦੇ ਨੇ। ਉਂਝ ਧਰਮ ਦੀ ਦੁਨੀਆਂ ਦੇ ਵਿੱਚ ਇਹ ਤ੍ਰਾਸਦੀ ਹੈ, ਜਦੋਂ ਕੋਈ ਬਹੁਤ ਜ਼ਿਆਦਾ ਕਹੇਗਾ ਕਿ ਮੈਂ ਵਖਿਆਨ ਕਰ ਦਿੱਤਾ, ਇਸ ਦਾ ਮਤਲਬ ਉਸਨੇ ਵੇਖਿਆ ਕੁਝ ਨਹੀਂ ਹੁੰਦਾ। ਜਿਨ੍ਹਾਂ ਨੇ ਵੇਖਿਆ ਉਹ ਖਮੋਸ਼ ਹੋ ਗਏ, ਉਹ ਬੋਲੇ ਨਾ, ਕਿਉਂਕਿ ਪਤਾ ਲੱਗ ਗਿਆ ਉਹ ਅਕਥ ਹੈ। ਜਿਹੜੇ ਬੋਲੇ, ਹੁਣ ਮੈਂ ਬੋਲ ਰਿਹਾ, ਭਾਵ ਕਿ ਮੈਂ ਬੋਲ ਤਾਂ ਰਿਹਾ ਕਿ ਹਾਲੇ ਮੈਂ ਵੱਖਰਾ ਅਤੇ ਪਰਮੇਸ਼ਰ ਵੱਖਰਾ। ਜਿਨ੍ਹਾਂ ਨੇ ਕਥਨ ਕੀਤਾ ਉਹਨਾਂ ਨੂੰ ਪਤਾ ਨਹੀਂ ਸੀ, ਜਿਨ੍ਹਾਂ ਨੂੰ ਪਤਾ ਲੱਗ ਗਿਆ ਉਹ ਖਮੋਸ਼ ਹੋ ਗਏ। ਅਕਸਰ ਤੁਸੀਂ ਬੰਦਗੀ ਵਾਲੇ ਮਹਾਂਪੁਰਖ, ਸਤਪੁਰਖ, ਧਰਮੀ ਪੁਰਖ ਖਮੋਸ਼ ਵੇਖੋਗੇ, ਚੁੱਪ, ਉਹਨਾਂ ਦੇ ਲਾਗੇ ਜਾਓਗੇ, ਇੱਕ ਸ਼ਾਂਤੀ ਮਹਿਸੂਸ ਹੋਏਗੀ। ਬਿਨਾਂ ਬਚਨ ਕਰਨ ਤੋਂ, ਬਿਨਾਂ ਗੱਲਾਂ ਕਰਨ ਤੋਂ ਤੁਹਾਡੇ ਸਵਾਲਾਂ ਦਾ ਜਵਾਬ ਤੁਹਾਨੂੰ ਮਿਲਦਾ ਜਾਏਗਾ। ਤੁਸੀਂ ਮਨ 'ਚ ਸਵਾਲ ਲੈ ਕੇ ਜਾਂਦੇ ਹੋ, ਬੰਦਗੀ ਵਾਲੇ ਕਿਸੇ ਗੁਰਸਿੱਖ ਕੋਲ ਬੈਠਦੇ ਹੋ, ਉਸ ਦੀ ਸ਼ਾਂਤੀ ਦੇ ਵਿੱਚੋਂ, ਉਸ ਦੀ ਖਮੋਸ਼ੀ ਦੇ ਵਿੱਚੋਂ ਤੁਹਾਡੇ ਸਵਾਲਾਂ ਦਾ ਜਵਾਬ ਤੁਹਾਨੂੰ ਮਿਲਦਾ ਜਾਏਗਾ। ਇੱਕ ਗਾਥਾ ਇਸ ਅਸਥਾਨ 'ਤੇ ਮੈਂ ਅੱਗੇ ਵੀ ਸਾਂਝੀ ਕੀਤੀ ਹੈ, ਉਹ ਕਹਾਣੀ ਹੈ ਅਤੇ ਸਮਝਾਉਣ ਵਾਸਤੇ ਹੈ। ਕਿਵੇਂ ਅਕਥ ਨੂੰ ਕਥਨ ਦਾ ਯਤਨ ਕਰਦੇ ਪਏ ਨੇ, ਪਰ ਜਿਨ੍ਹਾਂ ਨੇ ਵੇਖ ਲਿਆ, ਪਤਾ ਵੀ ਲਾ ਲਿਆ, ਪਰ ਉਹ ਬੋਲਣ ਜੋਗੇ ਨਹੀਂ ਰਹਿੰਦੇ, ਜਿਹੜੇ ਬੋਲਣ ਜੋਗੇ ਹੁੰਦੇ ਨੇ ਉਹਨਾਂ ਨੂੰ ਪੂਰਾ ਪਤਾ ਨਹੀਂ ਹੁੰਦਾ, ਅਤੇ ਜਿਨ੍ਹਾਂ ਨੂੰ ਪੂਰਾ ਪਤਾ ਹੁੰਦਾ ਉਹ ਬੋਲਣ ਜੋਗੇ ਨਹੀਂ ਰਹਿੰਦੇ। ਇੱਥੋਂ ਹੀ ਫਿਰ ਧਰਮ ਦਾ, ਕਿਉਂਕਿ ਜਿਹਨੂੰ ਪਤਾ ਉਹ ਬੋਲਣ ਜੋਗਾ ਨਹੀਂ ਰਹਿੰਦਾ, ਅਤੇ ਜਿਹੜਾ ਬੋਲਦਾ ਉਹਨੂੰ ਪੂਰਾ ਪਤਾ ਨਹੀਂ ਹੁੰਦਾ ਉਸਨੇ, ਕਿਉਂਕਿ ਅੰਤ ਕੋਈ ਪਾ ਨਹੀਂ ਸਕਦਾ। ਅਤੇ ਉਸ ਬੇਅੰਤ ਦਾ ਕਥਨ ਉਹ ਕਰ ਰਿਹਾ ਜਿਹਨੂੰ ਪੂਰਾ ਪਤਾ ਨਹੀਂ, ਅਤੇ ਜਿਹਨੂੰ ਪੂਰਾ ਪਤਾ ਉਹ ਕਥਨ ਨਹੀਂ ਕਰ ਸਕਦਾ, ਕਿਉਂਕਿ ਉਹ ਉਹਦੇ ਵਿੱਚ ਸਮਾ ਜਾਂਦਾ। ਸਮੁੰਦਰ ਦੇ ਕੰਢੇ ਇੱਕ ਵਾਰ ਮੈਂ ਇਸ ਅਸਥਾਨ ਤੋਂ ਇਹ ਗਾਥਾ ਇਹ ਕਹਾਣੀ ਸਾਂਝੀ ਕਰ ਚੁੱਕਾ ਅੱਗੇ ਵੀ ਪਹਿਲਾਂ। ਲੂਣ ਦੀਆਂ ਡਲੀਆਂ ਇੱਕ ਵਾਰ ਕਹਿਣ ਲੱਗੀਆਂ ਵੀ ਸਮੁੰਦਰ ਦਾ ਅੰਤ ਪਾਈਏ। ਹੁਣ ਸਮੁੰਦਰ ਜਿਸ ਦਾ ਅੰਤ ਪਾਇਆ ਨਹੀਂ ਜਾ ਸਕਦਾ, ਅਤੇ ਲੂਣ ਦੀ ਡਲੀਆਂ ਦੀ ਹੈਸੀਅਤ ਵੀ ਮਾੜਾ ਜਿਹਾ ਪਾਣੀ ਪਿਆ ਅਤੇ ਉਹਨਾਂ ਖੁਰ ਜਾਣਾ। ਦੋ ਧੜੇ, ਇੱਕ ਧੜਾ ਕਹਿਣ ਲੱਗਾ ਵੀ ਅਸੀਂ ਅੰਤ ਪਾਇਆ, ਅਤੇ ਦੂਸਰਾ ਧੜਾ ਕਹਿਣ ਲੱਗਾ ਕਿ ਨਹੀਂ, ਗੱਲਾਂ ਬਾਤਾਂ ਨਾਲ ਨਹੀਂ, ਵਿੱਚ ਜਾਈਏ, ਡੂੰਘਾਈ ਤੱਕ ਜਾਈਏ ਅਤੇ ਫਿਰ ਆਣ ਕੇ ਦੱਸੀਏ, ਫਿਰ ਹੀ ਪਤਾ ਲੱਗੇ ਨਾ। ਹੁਣ ਜਿਹੜਾ ਧੜਾ ਸ਼ੈਤਾਨ ਸੀ ਉਹ ਗਏ ਅਤੇ ਉਹਨੇ ਕਿਨਾਰੇ ਕਿਨਾਰੇ 'ਤੇ ਚੱਕਰ ਲਾਇਆ ਸਮੁੰਦਰ ਦੇ, ਲੂਣ ਦੀਆਂ ਡਲੀਆਂ ਦੇ ਸ਼ੈਤਾਨ ਧੜੇ ਨੇ। ਉਹਨਾਂ ਨੂੰ ਪਤਾ ਸੀ ਵਿੱਚ ਗਏ ਤਾਂ ਖੁਰ ਜਾਣਾ ਅਤੇ ਹਸਤੀ ਮਿਟ ਜਾਣੀ ਆ, ਅਤੇ ਅਸੀਂ ਤਾਂ ਕਬਜ਼ਾ ਕਰਨਾ, ਜੇਤੂ ਕਰਾਰ ਹੋਣਾ। ਬਾਹਰੋਂ ਬਾਹਰੋਂ ਆ ਕੇ ਅਤੇ ਆਣ ਕੇ ਕਹਿਣ ਲੱਗੇ ਵੀ ਸਮੁੰਦਰ ਇੰਨਾ ਡੂੰਘਾ, ਇੰਨਾ ਲੰਮਾ, ਇੰਨਾ ਚੌੜਾ, ਇੰਨੀ ਚੌੜਾਈ, ਇੰਨੇ ਇੰਨੇ ਇਹਦੇ ਵਿੱਚ ਪਦਾਰਥ ਆ, ਸਿੱਪੀਆਂ, ਮੋਤੀ ਹੈ, ਕੋਲੋਂ ਹੀ ਕਹਿ ਦਿੱਤਾ। ਹੁਣ ਦੂਸਰਾ ਧੜਾ ਕਹਿਣ ਲੱਗਾ ਵੀ ਅਸੀਂ ਜਾਂਦੇ ਹਾਂ, ਅਸੀਂ ਆਣ ਕੇ ਦੱਸਾਂਗੇ ਅਤੇ ਫਿਰ ਨਿਰਣਾ ਹੋਏਗਾ ਵੀ ਸੱਚ ਕਿੰਨੇ ਬੋਲਿਆ, ਝੂਠ ਕਿੰਨੇ ਬੋਲਿਆ। ਹੁਣ ਉਹ ਸੱਚਾ ਧੜਾ ਜਦੋਂ ਜਾਂਦਾ ਜੀ ਲੂਣ ਦੀਆਂ ਡਲੀਆਂ ਦਾ, ਕਥਨ ਨਾ ਜਾਏ ਅਕਥ, ਉਹ ਜਦੋਂ ਜਾਂਦੇ ਨੇ ਸਮੁੰਦਰ ਦੇ ਵਿੱਚ ਜਾਣਾ ਸ਼ੁਰੂ ਹੋ ਜਾਂਦੀਆਂ ਲੂਣ ਦੀਆਂ ਡਲੀਆਂ, ਪਤਾ ਤਾਂ ਲੱਗਣਾ ਸ਼ੁਰੂ ਹੋ ਜਾਂਦਾ ਵੀ ਸਮੁੰਦਰ ਡੂੰਘਾ ਕਿੰਨਾ ਕਿਆ, ਕੀ ਕੀ ਇਹਦੇ ਵਿੱਚ ਆ। ਜਿਵੇਂ ਜਿਵੇਂ ਡੂੰਘਾਈ ਨੂੰ ਉਹ ਡਲੀਆਂ ਤੁਰੀਆਂ ਗਈਆਂ ਲੂਣ ਦੀਆਂ, ਉਹ ਖੁਰਦੀਆਂ ਗਈਆਂ, ਓੜਕ ਨੂੰ ਸਿਰੇ ਦੀ ਡੂੰਘਾਈ ਤੱਕ ਚਲੀਆਂ ਅਤੇ ਗਈਆਂ, ਪਤਾ ਤਾਂ ਲੱਗ ਗਿਆ ਸਮੁੰਦਰ ਕੀ ਹੈ, ਡੂੰਘਾਈ ਕਿੰਨੀ ਆ, ਕੀ ਇਹਦੇ ਵਿੱਚ ਸਿੱਪੀਆਂ ਨੇ, ਕੀ ਇਹਦੇ ਵਿੱਚ ਮੋਤੀ ਨੇ, ਪਰ ਖੁਰ ਗਈਆਂ ਬਾਹਰ ਨਾ ਆ ਸਕੀਆਂ। ਕਹਿਣੇ ਵਾਲੇ ਤੇਰੇ ਰਹੇ ਸਮਾਏ, ਕਥਨ ਨਾ ਜਾਏ ਅਕਤ। ਹੁਣ ਪਤਾ ਤਾਂ ਲੱਗ ਗਿਆ ਪਰ ਬਾਹਰ ਆਉਣ ਦੀ ਹਸਤੀ ਨਾ ਰਹੀ, ਹਸਤੀ ਖਤਮ ਹੋ ਗਈ। ਅਸਲ ਦੇ ਵਿੱਚ ਪਤਾ ਤਾਂ ਪਰਮੇਸ਼ਰ ਦਾ ਲੱਗ ਜਾਂਦਾ, ਪਰ ਜਿਹਨੂੰ ਪਤਾ ਲੱਗ ਜਾਂਦਾ ਉਹ ਖਮੋਸ਼ ਹੋ ਜਾਂਦਾ, ਉਹ ਦੱਸਣ ਜੋਗਾ ਨਹੀਂ ਰਹਿੰਦਾ। ਜਿਹੜਾ ਦੱਸਦਾ ਉਹਨੂੰ ਪੂਰਾ ਪਤਾ ਨਹੀਂ ਹੁੰਦਾ, ਪਰ ਸੱਚਾਈ ਇਹ ਹੈ ਦੱਸਣ ਵਾਲਾ ਜੇਤੂ ਕਰਾਰ ਹੋ ਜਾਂਦਾ ਅਤੇ ਖਮੋਸ਼ ਰਹਿਣ ਵਾਲਾ ਹਾਰਿਆ ਹੋਇਆ ਕਰਾਰ ਦਿੱਤਾ ਜਾਂਦਾ। ਧਰਮ ਦੀ ਦੁਨੀਆਂ ਵਿੱਚ ਉਹ ਇੱਕ ਦਿਨ ਉਡੀਕ, ਦੋ ਦਿਨ ਉਡੀਕ, ਕੁਝ ਦਿਨ ਉਡੀਕਣ ਤੋਂ ਬਾਅਦ ਜਿਹੜੀਆਂ ਡਲੀਆਂ ਬਾਹਰ ਸਨ, ਜਿਹੜੀਆਂ ਵਿੱਚ ਗਈਆਂ ਨਹੀਂ, ਕਹਿਣ ਲੱਗੀਆਂ ਅਸੀਂ ਕਿਹਾ ਸੀ ਨਾ ਉਹ ਝੂਠੀਆਂ, ਜੇ ਸੱਚੀਆਂ ਹੁੰਦੀਆਂ ਤਾਂ ਆਣ ਕੇ ਦੱਸਦੀਆਂ, ਅਸੀਂ ਅੰਤ ਦੱਸ ਦਿੱਤਾ ਸਮੁੰਦਰ ਦਾ, ਅਸਲ ਦੇ ਵਿੱਚ ਉਹ ਝੂਠੀਆਂ ਸਨ ਤਾਂ ਨਹੀਂ ਆਈਆਂ। ਜੇਤੂ ਕਰਾਰ ਪਤਾ ਕਿੰਨਾ ਨੂੰ ਦਿੱਤਾ ਗਿਆ, ਝੂਠੀਆਂ ਡਲੀਆਂ ਨੂੰ ਜਿਹੜੀਆਂ ਬਾਹਰ ਸਨ, ਜਿਹੜੀਆਂ ਸੱਚੀਆਂ ਸਨ ਸਮੁੰਦਰ ਦੇ ਵਿੱਚ ਸਮਾ ਗਈਆਂ ਉਹ ਝੂਠੀਆਂ ਕਰਾਰ ਦਿੱਤੀਆਂ ਗਈਆਂ। ਸਤਿਗੁਰੂ ਜੀ ਕਥਨ ਕਰਦੇ ਨੇ ਉਹ ਪਰਮੇਸ਼ਰ ਨੂੰ ਕਥ ਕਥ ਕੇ ਕਥ ਕਥ ਕੇ ਉਹਦੇ ਵਿੱਚ ਸਮਾਇਆ ਤੇ ਜਾ ਸਕਦਾ, ਪਰ ਉਸ ਦਾ ਅੰਤ ਜੇ ਕੋਈ ਦੱਸਣਾ ਚਾਹੇ ਦੱਸਿਆ ਨਹੀਂ ਜਾ ਸਕਦਾ, ਕਿਉਂਕਿ ਉਹ ਪਰਮੇਸ਼ਰ ਕਿਹੋ ਜਿਹਾ ਹੈ।
1: ਨਾਨਕ ਪ੍ਰਭ ਸਰਣਾਗਤੀ,
0: ਉਹ ਅਕਥ ਪਰਮੇਸ਼ਰ ਹੈ, ਕਥਨ ਤੋਂ ਰਹਿਤ ਹੈ, ਅਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਇਹ ਪਰਿਪੂਰਨ ਪਰਮਾਤਮਾ, ਅਸੀਂ ਆਪ ਜੀ ਦੀ ਸ਼ਰਨਾਗਤੀ ਕਹੀਏ, ਸ਼ਰਨ ਆਏ ਹਾਂ।
1: ਰੱਖਣ ਕਾਉ ਸਮਰੱਥ,
0: ਤੁਸੀਂ ਸਮਰੱਥਾ ਰੱਖਦੇ ਹੋ, ਬਚਾ ਸਕਦੇ ਹੋ ਸਾਨੂੰ ਜੀਵਾਂ ਨੂੰ, ਤੁਸੀਂ ਸਮਰੱਥਾ ਰੱਖਦੇ ਹੋ ਲੋਕ ਵਿੱਚ ਰੱਖਿਆ ਕਰਨ ਦੀ, ਤੁਸੀਂ ਸਮਰੱਥਾ ਰੱਖਦੇ ਹੋ ਪਰਲੋਕ ਵਿੱਚ ਪੜਦੇ ਟੱਕਣ ਦੀ
1: ਸ਼ੰਤ
0: ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ
1: ਜਿਉਂ ਜਾਣਹੁ ਤਿਉਂ ਰਾਖ।
0: ਇਸ ਤਰ੍ਹਾਂ ਸਤਿਗੁਰੂ ਜੀ ਉਸ ਬੇਅੰਤ ਤਾਈ ਦਾ ਜ਼ਿਕਰ ਕਰਕੇ ਬੇਅੰਤ ਪਰਮੇਸ਼ਰ ਦੀ ਦਾ ਤੇ ਅਰਦਾਸ ਰੂਪੀ ਸਾਨੂੰ ਵੱਲ ਸਿਖਾਉਂਦੇ ਕਲਯੁਗੀ ਜੀਵਾਂ ਨੂੰ ਇੰਜ ਅਰਦਾਸ ਕਹੀਏ ਕਿ ਜਿਵੇਂ ਤੂੰ ਜਾਣਦਾ ਜਿਵੇਂ ਤੈਨੂੰ ਚੰਗਾ ਲੱਗਦਾ ਬਸ ਸਾਨੂੰ ਇਸ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਰੱਖ ਲੈ
1: ਹਰ ਪ੍ਰਭ ਤੇਰਿਆ।
0: ਕਿਉਂਕਿ ਓੜਕ ਨੂੰ ਭਾਵੇਂ ਭੁੱਲੇ ਆ ਭਾਵੇਂ ਚੋਰ ਆ ਭਾਵੇਂ ਠੱਗ ਆ ਤੇ ਭਾਵੇਂ ਸਾਧ ਆ ਪਰ ਤੇਰੇ ਹਾ
1: ਕੀਤੇ ਗਨੋ ਅਸੰਖ।
0: ਪਰ ਜੇ ਪਰਮੇਸ਼ਰ ਜੀ ਤੁਸੀਂ ਗਿਣਤੀ ਕਰਨ ਲੱਗੇ ਸਾਡੇ ਅਵਗਣਾਂ ਦੀ ਤੇ ਉਹ ਤੇ ਗਿਣਤੀ ਤੋਂ ਪਰਾਂ ਅਸੰਖ ਹਨ
1: ਅਵਗਣ ਮੇਰਿਆ।
0: ਅਵਗਣ ਤੇ ਇੰਨੇ ਆ ਗਿਣਤੀ ਨਹੀਂ ਹੋ ਸਕਦੀ ਪਰ ਤੂੰ ਵੱਡਾ ਇੰਨਾ ਤੇ ਤੇਰੀ ਵਡਿਆਈ ਇਹ ਹੈ ਤੂੰ ਗੁਨਾਹਾਂ ਨੂੰ ਚਿਤਾਰਦਾ ਨਹੀਂ ਜਦੋਂ ਬਖਸ਼ਣ ਤੇ ਆਉਂਦਾ ਹੈ।
1: ਅਸੰਖ ਅਵਗਣ ਖਤੇ ਫੇਰੇ।
0: ਅਵਗਣ ਸਾਡੇ ਇੰਨੇ ਹਨ ਅਸੰਖ ਗਿਣਤੀ ਤੋਂ ਪਰੇ ਤੇ ਖਤੇ ਗੁਨਾਹ ਅਸੀਂ ਇੰਨੇ ਕੀਤੇ ਪਾਪ ਇੰਨੇ ਕੀਤੇ ਤੇ ਫੇਰੇ ਹੋਏ ਕਿੱਥੇ ਜਦੋਂ ਵਾਰ ਵਾਰ ਇਸ ਧਰਤੀ ਤੇ ਫੇਰੇ ਲਏ ਜੰਮਣ ਮਰਨ ਦੇ ਗੇੜ ਵਿੱਚ ਪਏ।
1: ਨਿਤ ਪ੍ਰਾਤ ਸਾਧ ਭੁੱਲੀ ਐ।
0: ਇੱਥੇ ਹੀ ਬਸ ਨਹੀਂ ਵਾਰ ਵਾਰ ਫੇਰੇ ਲਏ ਅਵਗਣ ਕੀਤੇ ਗੁਨਾਹ ਕੀਤੇ ਤੇ ਹੁਣ ਕਿਹੜਾ ਅਸੀਂ ਹਟ ਗਏ ਹਾਂ ਨਿਤ ਪ੍ਰਤ ਹੁਣ ਵੀ ਹਰ ਵੇਲੇ ਹਰ ਘੜੀ ਹਰ ਰੋਜ਼ ਅਸੀਂ ਭੁੱਲਣ ਹਾਰ ਹਾਂ ਗੁਨਾਹ ਕਰਦੇ ਹਾਂ।
1: ਮੋਹ ਮਗਨ ਬਿਕਰਾਲ ਮਾਇਆ।
0: ਕਿਵੇਂ ਗੁਨਾਹ ਕਰਦੇ ਹਾਂ ਮੋਹ ਦੇ ਵਿੱਚ ਇੰਨੇ ਖਚਤ ਹੋਏ ਹਾਂ ਪਰਿਵਾਰ ਦਾ ਮੋਹ ਪਦਾਰਥਾਂ ਦਾ ਮੋਹ ਇੰਨੇ ਉਸ ਦੇ ਵਿੱਚ ਖਚਤ ਹੋਏ ਹਾਂ ਤੈਨੂੰ ਭੁੱਲ ਗਏ ਤੇ ਬਿਕਰਾਲ ਭਿਆਨਕ ਮਾਇਆ ਦਾ ਜਿਹੜਾ ਮੋਹ ਹੈ ਉਸ ਦੇ ਅੱਗੇ ਸਾਡੀ ਪੇਸ਼ ਨਹੀਂ ਚੱਲਦੀ।
1: ਤਾਉ ਪ੍ਰਸਾਦੀ ਘੁਲੀਐ।
0: ਪਰ ਜੇ ਤੂੰ ਪ੍ਰਸਾਦ ਕਰੇ ਕਿਰਪਾ ਕਰੇ ਤੇ ਘੁਲੀਐ ਅਸੀਂ ਬਚ ਸਕਦੇ ਹਾਂ।
1: ਲੋਕ ਕਰਤ ਬਿਕਾਰ ਬਿਖੜੇ।
0: ਸਤਿਗੁਰੂ ਜੀ ਅਸੀਂ ਤੈਨੂੰ ਨਹੀਂ ਜਾਣਦੇ ਕਿ ਤੂੰ ਹਾਜ਼ਰ ਨਾਜ਼ਰ ਹੈ ਤੂੰ ਅੰਤਰਜਾਮੀ ਹੈ ਤੇ ਲੋਕ ਲੁੱਕ ਕੇ ਕਰਤ ਕਰਦੇ ਹਾਂ ਬਿਕਾਰ ਦੇਹ ਕਵਾੜ ਅਨਕ ਪੜਦੇ ਮੈਂ ਪਰ ਦਾਰਾ ਸੰਗ ਫਾਕੈ ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟਾਕੈ ਤੇ ਬਿਖੜੇ ਔਖੇ ਤੋਂ ਔਖੇ ਐਬ ਗੁਨਾਹ ਵੀ ਅਸੀਂ ਲੁੱਕ ਛਿਪ ਕੇ ਕਰਦੇ ਹਾਂ।
1: ਪ੍ਰਭ ਨੇਰ ਹੂ ਤੇ ਨੇਰਿਆ।
0: ਪਰ ਪਰਮੇਸ਼ਰ ਜੀ ਅਸੀਂ ਤੇ ਨਹੀਂ ਜਾਣਦੇ ਪਰ ਤੂੰ ਤੇ ਨੇੜੇ ਤੋਂ ਨੇੜੇ ਹੈ ਹਰ ਐਬ ਨੂੰ ਜਾਣਦਾ ਹੈ।
1: ਬਿਨਵੰਤ ਨਾਨਕ ਦਇਆ ਧਾਰੋ।
0: ਇਸ ਕਰਕੇ ਪਰਮੇਸ਼ਰ ਜੀ ਸਾਡੇ ਉੱਪਰ ਦਇਆ ਕਰੋ।
1: ਕਾਢ ਭਵ ਜਲ ਫੇਰਿਆ।
0: ਇਸ ਸੰਸਾਰ ਸਮੁੰਦਰ ਦੇ ਫੇਰਿਆਂ ਦੇ ਵਿੱਚੋਂ ਸਾਨੂੰ

0: ਨਿਰਤ ਕਹੀਏ ਨਿਰਣਾ ਨਹੀਂ ਪੈਂਦਾ ਕਿ ਉਸ ਪ੍ਰਭ ਦੇ ਵਿੱਚ ਅਸੰਖ ਗੁਣ ਨੇ, ਸਾਡੇ ਵਿੱਚ ਅਸੰਖ ਅਵਗਣ ਨੇ ਤੇ ਪਰਮੇਸ਼ਰ ਵਿੱਚ ਅਸੰਖ ਗੁਣ ਨੇ। ਸਾਡੇ ਅਵਗਣ ਨਹੀਂ ਗਿਣੇ ਜਾ ਸਕਦੇ ਤੇ ਪਰਮੇਸ਼ਰ ਦੇ ਗੁਣ ਨਹੀਂ ਗਿਣੇ ਜਾ ਸਕਦੇ।
1: ਉੱਚਾ ਪ੍ਰਭ ਕਾ ਨਾਉ,
0: ਉਸ ਪਰਮੇਸ਼ਰ ਦਾ ਨਾਮ ਵੀ ਇੰਨਾ ਉੱਚਾ।

0: ਉਸ ਉੱਚੇ ਨਾਮ ਨਾਲ ਕੋਈ ਜੁੜ ਜਾਂਦਾ ਹੈ ਤੇ ਉਸ ਨਿਥਾਵੇਂ ਨੂੰ ਵੀ ਉਹ ਪਰਮੇਸ਼ਰ ਦਾ ਨਾਮ ਥਾਂ ਦੇਣ ਵਾਲਾ ਹੈ।
1: ਸੰਤ
0: ਸੰਤ ਦੁਆਰਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ,
1: ਦੂਸਰ ਨਾਹੀ ਠਾਓ।
0: ਪਰਮੇਸ਼ਰ ਜੀ ਤੇਰੇ ਤੋਂ ਬਿਨਾ ਹੋਰ ਥਾਂ ਤੇ ਕੋਈ ਹੈ ਨਹੀਂ ਹੈ, ਕਿਉਂਕਿ ਤੂੰ ਇੱਕ ਹੈ।
1: ਕਾ ਪਹਿ ਜਾਈਐ,
0: ਹੋਰ ਕਿਸ ਦੇ ਅੱਗੇ ਤੇ ਕਿਹੜੀ ਥਾਂ ਜਾਣਾ ਕਰੀਏ।
1: ਆਠ ਪਹਿਰ ਕਰ ਜੋੜ,
0: ਇਸ ਕਰਕੇ ਅੱਠੇ

0: ਪੁਨਾ
1: ਤੇ ਉਸ ਨੂੰ ਧਿਆਈਏ ਵੀ, ਉਸ ਨੂੰ ਯਾਦ ਵੀ ਕਰੀਏ, ਤੇ ਬਗਾਨਾ ਜਿਹਾ ਜਾਣ ਕੇ ਨਹੀਂ ਆਪਣਾ ਜਾਣ ਕੇ ਕਰੀਏ।
0: ਮਨਹੇ ਚਿੰਦਿਆ ਪਾਈਐ,
1: ਫਿਰ ਜੇ ਮਨ ਵਿੱਚ ਜੋ ਚਿੰਦਿਆ ਕਹੀਏ ਚਿਤਵਨੀ ਹੈ, ਜੋ ਇੱਛਿਆ ਉਹ ਪ੍ਰਾਪਤ ਹੋ ਜਾਂਦੀ ਹੈ।
0: ਤਜ ਮਾਨ ਮੋਹ ਵਿਕਾਰ ਦੂਜਾ,
1: ਉਸ ਦੀ ਪ੍ਰਾਪਤੀ ਵਾਸਤੇ ਤਜ ਮਾਨ ਹੰਕਾਰ ਛੱਡਣਾ ਪੈਂਦਾ, ਇਸ ਸਰੀਰ ਦਾ ਹੰਕਾਰ ਮੋਹ ਛੱਡਣਾ ਪੈਂਦਾ, ਪਰਿਵਾਰ ਦਾ, ਪਦਾਰਥਾਂ ਦਾ, ਤੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੇ ਦੂਜਾ ਦਵੈਤ ਜੋ ਪਰਮੇਸ਼ਰ ਵੱਲੋਂ ਧਿਆਨ ਛੱਡ ਕਰਕੇ ਦੂਸਰੇ ਪਾਸੇ ਲਾਇਆ, ਉਸ ਵੱਲੋਂ ਧਿਆਨ ਤੋੜ ਕੇ ਪਰਮੇਸ਼ਰ ਵੱਲ ਲਾਉਣਾ ਪੈਂਦਾ ਹੈ।
0: ਏਕ ਸਿਓ ਲਿਵ ਲਾਈਐ,
1: ਇਹਨਾਂ ਸਾਰਿਆਂ ਦਾ ਤਿਆਗ ਕਰਕੇ ਤੇ ਇੱਕ ਪਰਮੇਸ਼ਰ ਦੇ ਚਰਨਾਂ ਵਿੱਚ ਲਿਵ ਲਾਉਣੀ ਪੈਂਦੀ ਹੈ।
0: ਅਰਪ ਮਨ ਤਨ ਪ੍ਰਭੂ ਆਗੈ,
1: ਇੱਥੇ ਹੀ ਬਸ ਨਹੀਂ, ਇਹ ਮਨ ਜਿਹੜਾ ਖਿਆਲ ਕਰਦਾ ਤਰ੍ਹਾਂ ਤਰ੍ਹਾਂ ਦੇ ਚਿਤਵਨੀਆਂ ਕਰਦਾ, ਇਹਨੂੰ ਪਰਮੇਸ਼ਰ ਨੂੰ ਸੌਂਪਣਾ ਪੈਂਦਾ। ਤੇ ਇਹ ਨਹੀਂ ਵੀ ਮਨ ਪਰਮੇਸ਼ਰ ਨੂੰ ਸੌਂਪ ਦਿੱਤਾ ਤੇ ਤਨ ਜਿੱਥੇ ਮਰਜ਼ੀ ਗੁਨਾਹ ਕਰਦਾ ਫਿਰੇ ਬਾਹਰੀ ਤੌਰ ਤੇ, ਫਿਜ਼ੀਕਲ ਤੌਰ ਤੇ, ਨਹੀਂ ਸਰੀਰ ਵੀ ਪਰਮੇਸ਼ਰ ਨੂੰ ਸੌਂਪਣਾ ਪੈਂਦਾ, ਉਹ ਸੇਵਾ ਵਿੱਚ ਲਾਉਣਾ ਪੈਂਦਾ ਹੈ।
0: ਆਪ ਸਗਲ ਮਿਟਾਈਐ,
1: ਇਸ ਤਰ੍ਹਾਂ ਜਦੋਂ ਮਨ ਵੀ ਤੇ ਤਨ ਵੀ ਪਰਮੇਸ਼ਰ ਨੂੰ ਸੌਂਪ ਦਈਏ ਤੇ ਫਿਰ ਸਗਲਾ ਸਾਰਾ ਆਪਾ ਭਾਵ ਮਿਟਾਉਣਾ ਪੈਂਦਾ ਹੈ।
0: ਬਿਨਵੰਤ ਨਾਨਕ ਧਾਰ ਕਿਰਪਾ,
1: ਸਤਿਗੁਰੂ ਜੀ ਫਰਮਾਉਂਦੇ ਪਰਮੇਸ਼ਰ ਜੀ ਉਹ ਸਾਡੇ ਉੱਪਰ ਕਿਰਪਾ ਕਰਨੀ ਕਰੋ।
0: ਸਾਚ ਨਾਮ ਸਮਾਈਐ,
1: ਸਾਡੀ ਸੱਚੇ ਨਾਮ ਵਿੱਚ ਸਮਾਈ ਹੋ ਜਾਵੇ, ਲਿਵ ਲੱਗ ਜਾਵੇ ਤੇ ਤੇਰੇ ਵਿੱਚ ਅਭੇਦ ਹੋ ਜਾਈਏ।
0: ਸਲੋਕ,
1: ਸਲੋਕ ਦੁਆਰਾ ਸਵੈ ਲੋਕ, ਜੋ ਉਹ ਸਲੋਕ ਲੋਕ ਦੀ ਪ੍ਰਾਪਤੀ ਕਰਵਾਉਣ ਵਾਲਾ ਜਿੱਥੇ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਸਲੋਕ ਦੁਆਰਾ।
0: ਹਰੇ ਮਨ ਤਾ ਕਉ ਧਿਆਈਐ,
1: ਐ ਮੇਰੇ ਮਨਾ ਉਸ ਪਰਮੇਸ਼ਰ ਨੂੰ ਧਿਆਉਣਾ ਕਰੀਏ, ਯਾਦ ਕਰੀਏ।
0: ਸਭ ਬਿਦ ਜਾ ਕੈ ਹਾਥ,
1: ਸਭ ਕਹੀਏ ਸਾਰੀਆਂ ਤੇ ਬਿਦ ਕਹੀਏ ਜੁਗਤੀਆਂ, ਜਾ ਕੈ ਜਿਸ ਪਰਮੇਸ਼ਰ ਦੇ ਹਾਥ ਕਹੀਏ ਵਸ ਹਨ।
0: ਰਾਮ ਨਾਮ ਧਨ ਸੰਚੀਐ,
1: ਤੇ ਕੀ ਕਰਨਾ ਫਿਰ ਪਰਮੇਸ਼ਰ ਨੂੰ ਯਾਦ ਕਰਨ ਲੱਗਿਆ, ਪਰਮੇਸ਼ਰ ਦੇ ਉਸ ਰਮੇ ਹੋਏ ਰਾਮ ਦੇ, ਪਰਮੇਸ਼ਰ ਦੇ ਨਾਮ ਨੂੰ ਇਕੱਠਾ ਕਰੀਏ ਧਨ ਨੂੰ।
0: ਨਾਨਕ ਨਿਭੈ ਸਾਥ,
1: ਜੋ ਇਸ ਲੋਕ ਵਿੱਚੋਂ ਚੱਲਣ ਵੇਲੇ ਪਰਲੋਕ ਤੱਕ ਨਾਲ ਸਹਾਈ ਹੁੰਦਾ ਹੈ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ, ਜੋ ਦਰਗਾਹ ਵਿੱਚ ਵੀ ਮਦਦ ਕਰਦਾ ਹੈ।
0: ਸ਼ੰਤ,
1: ਸ਼ੰਤ ਦੁਆਰਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
0: ਸਾਥੀ ਅੜਾ ਪ੍ਰਭ ਏਕ,
1: ਸਤਿਗੁਰੂ ਜੀ ਸਮਝਾਉਂਦੇ ਨੇ ਜਿੰਨੇ ਮਰਜ਼ੀ ਬੇਲੀ ਬਣਾ ਲਏ ਇਸ ਦੁਨੀਆਂ ਤੇ, ਪਰ ਕਿਸੇ ਨੇ ਸਾਥ ਨਹੀਂ ਦੇਣਾ, ਸਾਥ ਕੇਵਲ ਸਾਥੀ ਅੜਾ, ਬੇਲੀ ਤੇਰਾ ਪ੍ਰਭ ਏਕ, ਕੇਵਲ ਇੱਕ ਪਰਮੇਸ਼ਰ ਨੇ ਬਣਨਾ ਹੈ,
0: ਦੂਸਰ ਨਾਹੇ ਕੋਈ।
1: ਜਿੰਨੇ ਮਰਜ਼ੀ ਇੱਥੇ ਬੇਲੀ ਬਣਾਏ ਨੇ ਵਿਸ਼ੇ ਵਿਕਾਰਾਂ ਦੇ, ਮਾਇਆ ਦੇ, ਪਦਾਰਥਾਂ ਦੇ, ਉਹ ਇੱਥੇ ਹੀ ਰਹਿ ਜਾਣੇ ਹਨ।
0: ਥਾਨ ਥਨੰਤਰ ਆਪ,
1: ਤੇ ਥਾਨ ਕਹੀਏ ਜਿੰਨੀਆਂ ਵੀ ਥਾਵਾਂ ਹਨ, ਤੇ ਥਨੰਤਰ ਥਾਨ ਅੰਤਰ, ਉਹਨਾਂ ਥਾਵਾਂ ਦੇ ਵਿੱਚ ਵੀ ਉਹ ਰੱਬ ਵਸਦਾ ਹੈ।
0: ਜਲ ਥਲ ਪੂਰ ਸੋਏ,
1: ਜਲ ਕਹੀਏ ਜਿੱਥੇ ਪਾਣੀ ਹੈ, ਥਲ ਕਹੀਏ ਜਿੱਥੇ ਖੁਸ਼ਕ ਥਾਵਾਂ, ਪੂਰ ਪੂਰਿਆ ਹੋਇਆ ਰਮਿਆ ਹੋਇਆ ਸੋਏ ਉਹ ਪਰਮੇਸ਼ਰ ਹੈ।
0: ਜਲ ਥਲ ਮਹੀਅਲ ਪੂਰ ਰਹਿਆ,
1: ਜਲ ਕਹੀਏ ਜਲ ਵਾਲੀਆਂ ਪਾਣੀ ਵਾਲੀਆਂ ਥਾਵਾਂ ਤੇ, ਥਲ ਕਹੀਏ ਖੁਸ਼ਕ ਥਾਵਾਂ, ਮਹੀ ਦਾ ਅਖਰੀ ਅਰਥ ਹੈ ਧਰਤੀ ਤੇ ਅਲ ਆਕਾਸ਼, ਇਹਨਾਂ

0: ਨੂੰ ਦਾਤਾਂ ਦੇਣ ਵਾਲਾ ਪਰਮੇਸ਼ਰ ਧਨੀ ਕਹੀਏ ਮਾਲਕ ਹੈ।
1: ਗੋਪਾਲ ਗੋਬਿੰਦ ਅੰਤ ਨਾਹੀ,
0: ਗੋਪਾਲ ਗੋ ਕਹੀਏ ਪ੍ਰਿਥਵੀ ਤੇ ਪਾਲ ਕਹੀਏ ਪਾਲਣਾ ਕਰਨ ਵਾਲਾ, ਗੋ ਕਹੀਏ ਵੇਦ ਤੇ ਬਿੰਦ ਕਹੀਏ ਜਾਣਨੇ ਵਾਲਾ ਜੋ ਵੇਦਾਂ ਦੁਆਰਾ ਜਾਣਨੇ ਯੋਗ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ।
1: ਬੇਅੰਤ ਗੁਣ ਤਾਂ ਕੇ ਕਿਆ ਗਨੀ,
0: ਪੁੱਛਿਆ ਜਗਿਆਸੂ ਨੇ ਜੀ ਉਹ ਪਾਇਆ ਕਿਉਂ ਨਹੀਂ ਅੰਤ ਜਾ ਸਕਦਾ, ਤੇ ਸਤਿਗੁਰੂ ਜੀ ਕਹਿੰਦੇ ਉਹ ਬੇਅੰਤ ਹੈ, ਉਸ ਦੇ ਤੇ ਗੁਣਾਂ ਦਾ ਹੀ ਅੰਤ ਨਹੀਂ ਪਾ ਸਕਦਾ, ਕੋਈ ਗੁਣ ਹੀ ਨਹੀਂ ਗਿਣ ਸਕਦਾ, ਉਸ ਬੇਅੰਤ ਦਾ ਅੰਤ ਕੀ ਪਾਉਣਾ ਹੈ।
1: ਭਜ ਸ਼ਰਨ ਸਵਾਮੀ ਸੁਖ ਹੈ ਗਾਮੀ,
0: ਫਿਰ ਉਸ ਦੀ ਪ੍ਰਾਪਤੀ ਕਿਵੇਂ ਹੋਵੇ, ਕੀ ਕਰਨਾ ਚਾਹੀਦਾ, ਤੇ ਭਜ ਉਸ ਨੂੰ ਯਾਦ ਕਰਨਾ ਚਾਹੀਦਾ, ਤੇ ਕਿਵੇਂ ਉਸ ਮਾਲਕ ਸਵਾਮੀ ਦੀ ਸ਼ਰਨ ਵਿੱਚ ਪੈ ਕਰਕੇ ਸੁਖ ਹੈ ਗਾਮੀ ਜੋ ਲੋਕ ਪਰਲੋਕ ਦੇ ਸਾਰੇ ਸੁੱਖਾਂ ਤੱਕ ਪਹੁੰਚ ਕਰਾਉਣ ਵਾਲਾ, ਗਮਤਾ ਕਰਾਉਣ ਵਾਲਾ ਹੈ।
1: ਤਿਸ ਬਿਨਾ ਆਨ ਨਾਹੇ ਕੋਈ,
0: ਤਿਸ ਕਹੀਏ ਤਿਸ ਤੋਂ ਬਿਨਾ ਕੋਈ ਵੀ ਆਨ ਹੋਰ ਕੋਈ ਨਹੀਂ ਹੈ।
1: ਬਿਨਵੰਤ ਨਾਨਕ ਦਇਆ ਧਾਰੋ,
0: ਸਤਿਗੁਰੂ ਜੀ ਸਾਨੂੰ ਅਰਦਾਸ ਕਰਨ ਦਾ ਵੱਲ ਸਿਖਾਉਂਦੇ ਹਨ ਕਿ ਪਰਮੇਸ਼ਰ ਜੀਓ ਕਿਰਪਾ ਕਰਨੀ ਕਰੋ।
1: ਤਿਸ ਪ੍ਰਾਪਤ ਨਾਮ ਹੋਏ,
0: ਇਹ ਨਾਮ ਵੀ ਆਪੇ ਪ੍ਰਾਪਤ ਨਹੀਂ ਹੁੰਦਾ, ਜਿਸ ਤੇ ਤੁਸੀਂ ਕਿਰਪਾ ਕਰਦੇ ਹੋ ਨਾਮ ਉਸ ਨੂੰ ਹੀ ਪ੍ਰਾਪਤ ਹੁੰਦਾ ਹੈ ਤੇ ਉਹ ਹੀ ਧਿਆਉਂਦਾ ਹੈ।
1: ਸਲੋਕ
0: ਸਲੋਕ ਦੁਆਰਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
1: ਚਿਤ ਜੇ ਚਿਤਵਿਆ,
0: ਜੋ ਚਿਤ ਦੇ ਵਿੱਚ ਮੈਂ ਚਿਤਵਿਆ ਕਹੀਏ ਮੰਗਿਆ ਅਰਾਧਿਆ, ਜਾਂ ਮੈਂ ਉਸ ਨੂੰ ਵਿੱਚ ਰੱਖਿਆ ਮੰਨਦੇ ਕਿ ਮੈਨੂੰ ਇਹ ਪ੍ਰਾਪਤ ਹੋਣਾ ਚਾਹੀਦਾ ਹੈ,
1: ਸੋ ਮੈਂ ਪਾਇਆ।
0: ਸਤਿਗੁਰੂ ਜੀ ਬਖਸ਼ਿਸ਼ ਕਰਦੇ ਜਦੋਂ ਉਸ ਨੂੰ ਯਾਦ ਕੀਤਾ ਨਾਮ ਜਪਿਆ ਤੇ ਉਹ ਹੀ ਚਿਤਵਨੀ ਦੀ ਪ੍ਰਾਪਤੀ ਹੋ ਗਈ।
1: ਨਾਨਕ ਨਾਮ ਧਿਆਏ,
0: ਪ੍ਰਾਪਤੀ ਤਾਂ ਹੋਈ ਜਦੋਂ ਉਸ ਪਰਮੇਸ਼ਰ ਦਾ ਨਾਮ ਧਿਆਉਣਾ ਕੀਤਾ।
1: ਸੁਖ ਸਬਾਇਆ,
0: ਇਹ ਨਹੀਂ ਕੇਵਲ ਪਰਲੋਕ ਹੀ ਸੁਹੇਲਾ ਹੋਇਆ, ਇਸ ਮਾਤ ਲੋਕ ਤੇ ਵਿਚਰਦਿਆਂ ਸੁੱਖ ਤੇ ਸਵਾਇਆ, ਸਾਰੇ ਹੀ ਸੁੱਖ ਜੋ ਧਰਤੀ ਤੇ ਚਾਹੀਦੇ ਹਨ, ਜਿਹਨੂੰ ਕਹਿ ਦਿੱਤਾ ਜਾਂਦਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਗਏ।
1: ਸ਼ੰਤ,
0: ਸਤਿਗੁਰੂ ਜੀ ਸ਼ੰਤ ਦੁਆਰਾ ਬਖਸ਼ਿਸ਼ ਕਰਦੇ ਹਨ।
1: ਆਪ ਮਨ ਛੂਟ ਗਿਆ,
0: ਜਿਸ ਮਨ ਨੇ ਪਕੜਿਆ ਸੀ ਕਦੀ ਕਾਮ ਨੂੰ ਕਦੀ ਕ੍ਰੋਧ ਨੂੰ ਕਦੀ ਲੋਭ ਨੂੰ, ਉਹ ਇਹਨਾਂ ਵਿਕਾਰਾਂ ਤੋਂ ਛੁੱਟ ਗਿਆ, ਪਰ ਕਿਵੇਂ ਛੁੱਟਿਆ।
1: ਸਾਧੂ ਸੰਗ ਮਿਲੇ,
0: ਜਦੋਂ ਪਹੁੰਚੇ ਹੋਇਆ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਮਿਲ ਗਈ।
1: ਗੁਰਮੁਖ ਨਾਮ ਲਾਇਆ,
0: ਤੇ ਮੁਖੀ ਗੁਰਾਂ ਦੁਆਰਾ ਜਦੋਂ ਨਾਮ ਪ੍ਰਾਪਤ ਹੋਇਆ ਤੇ ਫਿਰ ਉਸ ਨੂੰ ਜਦੋਂ ਲਾਇਆ ਕਹੀਏ ਜਪਣਾ ਕੀਤਾ।
1: ਜੋਤੀ ਜੋਤ ਰਲੇ,
0: ਫਿਰ ਇਹ ਆਤਮਾ ਪਰਮਾਤਮਾ ਵਿੱਚ ਅਭੇਦ ਹੋ ਗਈ।
1: ਹਰ ਨਾਮ ਸਿਮਰਤ ਮਿਟੇ ਕਿਲ ਬਿਖ,
0: ਫਿਰ ਜਿਹੜੇ ਗੁਨਾਹ ਕੀਤੇ ਸੀ ਜਿਹੜੇ ਸ਼ੁਰੂ ਵਿੱਚ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਅਸੰਖ ਅਵਗਣ ਖੱਤੇ ਫੇਰੇ, ਤੇ ਉਹ ਫਿਰ ਗੁਨਾਹ ਵੀ ਬਖਸ਼ੇ ਗਏ।
1: ਬੁਝੀ ਤਪਤ ਅਗਾਨਿਆ,
0: ਅੰਦਰ ਜਿਹੜੀ ਵਿਕਾਰਾਂ ਦੀ ਅੱਗ ਬਲ ਰਹੀ ਸੀ, ਈਰਖਾ ਦੀ ਦਵੈਸ਼ ਦੀ ਅੱਗ ਬਲਦੀ ਸੀ, ਉਹ ਬੁਝ ਗਈ ਤੇ ਅਗਾਨਿਆ ਰੱਜ ਗਏ, ਇਸ਼ਾਵਾਂ ਪੂਰੀਆਂ ਹੋ ਗਈਆਂ, ਖਵਾਸ਼ਾਂ ਮਰ ਗਈਆਂ। ਪਰ ਜਦੋਂ ਪਰਮੇਸ਼ਰ ਦਾ ਸੀਤਲ ਨਾਮ ਮਿਲ ਗਿਆ,
1: ਗਹਿ ਭੁਜਾ ਲੀਨੇ ਦਇਆ ਕੀਨੇ,
0: ਫਿਰ ਓੜਕ ਨੂੰ ਪਰਮੇਸ਼ਰ ਮੇਹਰ ਦੇ ਘਰ ਵਿੱਚ ਆਇਆ ਤੇ ਉਸ ਨੇ ਬਾਂਹ ਪਕੜ ਕਰਕੇ ਦਇਆ ਕੀਤੀ।
1: ਆਪਣੇ ਕਰ ਮਾਨਿਆ,
0: ਇਸ ਆਤਮਾ ਨੂੰ ਆਪਣੇ ਵਿੱਚ ਹੀ ਅਭੇਦ ਕਰ ਲਿਆ, ਆਪਣਾ ਹੀ ਕਰਕੇ ਤਰਸ ਕਰਕੇ ਮਾਨ ਲਿਆ।
1: ਲੈ ਅੰਕ ਲਾਏ ਹਰ ਮਿਲਾਏ,
0: ਤੇ ਫਿਰ ਜਿਵੇਂ ਕੋਈ ਕਿਸੇ ਨੂੰ ਗਲਵੱਕੜੀ ਪਾ ਕਰਕੇ ਮਿਲਦਾ, ਇਵੇਂ ਪਰਮੇਸ਼ਰ ਨੇ ਇਸ ਆਤਮਾ ਨੂੰ ਗਲਵੱਕੜੀ ਪਾ ਲਈ, ਭਾਵ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ, ਮਿਲਾ ਲਿਆ।
1: जन्म मरना दुख जले
0: ते वार वार जम्मन मरण दे जेड़े दुख सन ओ जल गए नास हो गए भाव जम्मन मरण दा गेड़ मुक गया।
1: बिनवंत नानक दया धारी
0: सतगुरु जी बख्शिश कर दे परमेश्वर ने मेर कीती
1: मेल लीने एक पले
0: बस घालना थाए पै गई ते एक पल विच उसने अपने आप विच मिला लिया। इथे ही अज दे हुक्मनामा साहिब जी दी अखरी अर्थ क्योंकि नवेरा सी ते जो हुण राग मारू विच लड़ीवार कथा विचार चल रही है। अज दा जिहड़ा शब्द है ना भगत कबीर जी दा सच्चाई है ये उस अकथ कथा दी गल ही है। मुक्ति तो अगे दी गल भगत कबीर जी कर रहे ने। भगत कबीर जी ने थोड़ा जिहा भगत कबीर जी दी बाणी विचों आप जी नाल सांझ पावां। भगत कबीर

ਕੌਣ ਹੈ ਤੇ ਪਛਾਣ ਨਹੀਂ ਸਕਦਾ, ਕਿਉਂਕਿ ਦੋ ਹੁਣ ਅਸੀਂ ਰਹੇ ਨਹੀਂ, ਹੁਣ ਅਸੀਂ ਇੱਕ ਹੋ ਗਏ। ਉਂਝ ਪਰਮੇਸ਼ਰ ਦੇ ਘਰ ਦੀਆਂ, ਇਕੱਠ ਦੇ ਘਰ ਦੀਆਂ ਕਥਨ ਤੇ ਆਪਾਂ ਕਰ ਰਹੇ ਹਾਂ, ਪਰ ਜੇ ਮੈਂ ਦਾਅਵਾ ਕਰਾਂ ਵੀ ਮੈਂ ਕਥਨ ਕਰ ਦਿੱਤਾ, ਇਹ ਮੇਰੀ ਮੂਰਖਤਾਈ ਤੋਂ ਵੱਧ ਕੁਝ ਨਹੀਂ ਹੋਵੇਗੀ। ਬਸ ਕਥਨ ਤੇ ਇਵੇਂ ਹੀ ਹੈ ਜਿਵੇਂ ਘੁੱਪ ਹਨੇਰਾ, ਅਸਮਾਨ ਵਿੱਚ ਬਿਜਲੀ ਚਮਕਦੀ ਹੈ ਤੇ ਕੁਝ ਕੁ ਦਿਖਾਈ ਦਿੰਦਾ ਤੇ ਬਾਕੀ ਮਨੁੱਖ ਕੋਲੋਂ ਦਕਈ ਜਾਂਦਾ ਵੀ ਇਹ ਵੀ ਵੇਖਿਆ, ਇਹ ਵੀ ਵੇਖਿਆ। ਸੁਣ ਗੱਲਾਂ ਆ ਆਕਾਸ਼ ਕੀ ਕੀਟਾਂ ਆਈ ਰੀਸ, ਧਰਤੀ ਤੇ ਕੀੜੀ ਤੁਰੀ ਫਿਰਦੀ ਹੈ। ਕਿਸੇ ਨੇ ਕਿਹਾ ਗੱਲ ਦੱਸ ਆਕਾਸ਼ ਵਿੱਚ ਕੀ ਹੈ, ਮਾੜਾ ਜਿਹਾ ਤਾਂ ਵੇਖ ਕੇ ਦੱਸਣ ਲੱਗ ਪਈ ਤੇ ਪੁੱਛਣ ਵਾਲਾ ਹੱਸਣ ਲੱਗ ਪਿਆ ਵੀ ਵੇਖਿਆ ਤੇ ਤੂੰ ਇੱਕ ਵਾਰ ਤੇ ਦਸ ਹਜ਼ਾਰਾਂ ਵਾਰ ਦਿੱਤਾ, ਭਾਵ ਝੂਠ। ਇਵੇਂ ਹੀ ਪਰਮੇਸ਼ਰ ਦੇ ਘਰ ਦੀਆਂ ਬਾਤਾਂ ਜੀ, ਪਰਮੇਸ਼ਰ ਦੇ ਘਰ ਵਿੱਚੋਂ ਜਿਹੜੀਆਂ ਮੁਕਤ ਰੂਹਾਂ ਆਉਂਦੀਆਂ ਨਾ ਜੀ, ਮੁਕਤ ਰੂਹਾਂ ਵੀ ਇਸ ਧਰਤੀ ਤੇ ਉਹਨਾਂ ਨੂੰ ਵੀ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ। ਇੱਕ ਤੇ ਜਿਹੜੀਆਂ ਮੁਕਤ ਹੋ ਚੁੱਕੀਆਂ ਇਸ ਧਰਤੀ ਤੇ ਭਲੇ ਵਾਸਤੇ, ਪਰਉਪਕਾਰ ਵਾਸਤੇ ਭੇਜਦਾ ਪਰਮੇਸ਼ਰ ਇੱਕ ਉਹ, ਜਿਵੇਂ ਅੱਜ ਆਪਾਂ ਜ਼ਿਕਰ ਕੀਤਾ ਭਾਈ ਸਾਹਿਬ ਭਾਈ ਮਨੀਸ਼ ਸਿੰਘ ਜੀ, ਇੱਕ ਉਹ ਜਿਵੇਂ ਭਗਤ ਕਬੀਰ ਜੀ ਨੇ ਕਿਹਾ ਵੀ ਪਿਛਲੇ ਜਨਮਾਂ ਦੀ ਬੰਦਗੀ ਸੀ, ਥੋੜ੍ਹੀ ਬਹੁਤੀ ਖੇਡ ਰਹਿ ਗਈ, ਉਹ ਜ਼ਿੰਦਗੀ ਦੇ ਸ਼ੁਰੂ ਸ਼ੁਰੂ ਵਿੱਚ ਬਣ ਗਈ ਹੈ, ਉਹ ਵੀ ਜੀਵਨ ਮੁਕਤ, ਉਹ ਵੀ ਉਕਤ ਮੁਕਤ ਆਤਮਾਵਾਂ। ਇੱਕ ਤੀਸਰੀ ਆ ਜਿਹੜੀਆਂ ਸਦੀਵ ਕਾਲ ਲਈ ਮੁਕਤ ਹੋ ਚੁੱਕੀਆਂ, ਉਹਨਾਂ ਮੁਕਤ ਆਤਮਾਵਾਂ ਨੂੰ ਤਿੰਨ ਹਿੱਸਿਆਂ ਵਿੱਚ ਵਿਦਵਾਨਾਂ ਨੇ ਵੰਡਿਆ, ਜੀਵਨ ਮੁਕਤ, ਵਿਦੇਹ ਮੁਕਤ ਤੇ ਨਿੱਤ ਮੁਕਤ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵੀ ਜੀਵਨ ਮੁਕਤ ਦਾ ਇੱਕ ਪੂਰਾ ਪਦਾ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸਉ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਇਹ ਸਾਰਾ ਪਦਾ ਜੀਵਨ ਮੁਕਤ ਦੀ ਵਿਆਖਿਆ ਕਰਦਾ। ਪਰ ਉਂਝ ਜੀਵਨ ਮੁਕਤ ਉਹ ਹੈ ਜਿਹੜਾ ਜਿਉਂਦੇ ਜੀਵ ਮੁਕਤ ਹੋ ਗਿਆ, ਤੇ ਅੱਗੇ ਵਿਦੇਹ ਮੁਕਤ, ਵਿਦੇਹ ਮੁਕਤ ਜਿਵੇਂ ਜ਼ਿਕਰ ਆਉਂਦਾ ਜਦੋਂ ਦਮਦਮਾ ਸਾਹਿਬ ਸਤਿਗੁਰੂ ਜੀ ਨੇ ਕਥਾ ਸਰਵਣ ਕਰਾਈ 48 ਸਿੰਘਾਂ ਨੂੰ, ਉਹ ਵਿਦੇਹ ਮੁਕਤ ਹੋ ਗਏ। ਉਹ ਫਿਰ ਵਿਦੇਹ ਮੁਕਤ ਦੀ ਅਵਸਥਾ ਦੇ ਵਿੱਚ ਇਹ ਅਵਸਥਾ ਹੁੰਦੀ ਹੈ, ਹੁਣ ਦਾਸ ਮੰਨਦਾ ਗੁਰੂ ਦੀ ਹਜ਼ੂਰੀ ਵਿੱਚ ਕਿ ਬਾਬਾ ਦੀਪ ਸਿੰਘ ਜੀ ਬਿਨਾਂ ਧੜ ਸੀਸ ਤੋਂ ਲੜੇ ਨੇ, ਪਰ ਇਹ ਅਵਸਥਾ ਵਿਦੇਹ ਮੁਕਤ ਦੀ ਹੈ, ਜਣੇ ਖਣੇ ਕੋਲ ਥੋੜ੍ਹਾ ਹੁੰਦੀ ਹੈ ਵੀ ਬਾਂਹ ਕੱਟੀ ਜਾਵੇ, ਲੱਤ ਕੱਟੀ ਜਾਵੇ, ਸੀਸ ਕੱਟਿਆ ਜਾਵੇ ਤੇ ਲੜਦਾ ਹੋਵੇ, ਇਹ ਵਿਦੇਹ ਮੁਕਤ ਦੀਆਂ ਅਵਸਥਾਵਾਂ ਹੁੰਦੀਆਂ। ਜੀਵਨ ਮੁਕਤ ਜਿਹੜੇ ਜਿਉਂਦੇ ਜੀ ਮੁਕਤ ਹੋ ਗਏ ਪਿਛਲੇ ਜਨਮਾਂ ਦੀ ਬੰਦਗੀ, ਇਸ ਜਨਮ ਵਿੱਚ ਥੋੜ੍ਹੀ ਬੋਲੀ ਜਿਹੜੀ ਯਾਤਰਾ ਰਹਿੰਦੀ ਸੀ ਹੋ ਗਈ ਤੇ ਰਹੇ ਧਰਤੀ ਤੇ ਰਹੇ ਨੇ, ਪਰ ਜੀਵਨ ਮੁਕਤ, ਵਿਦੇਹ ਮੁਕਤ, ਜਿਨ੍ਹਾਂ ਦੇ ਸਰੀਰ ਦਾ ਜਿੰਨਾ ਵੀ ਹਿੱਸਾ ਉਸ ਦੇ ਨਾਲ ਹੀ ਉਹ ਸਰੀਰ ਨੂੰ ਚਲਾ ਕੇ ਇਸ ਧਰਤੀ ਤੇ ਵਿਚਰ ਸਕਦੇ ਹੋ, ਵਿਦੇਹ ਮੁਕਤ। ਤੀਸਰੀ ਇੱਕ ਨਿੱਤ ਮੁਕਤ, ਜਿਵੇਂ 1699 ਦੀ ਵਿਸਾਖੀ ਨੂੰ ਜਦੋਂ ਪੰਜਾਂ ਪਿਆਰਿਆਂ ਤੋਂ ਬਾਅਦ ਜਿਨ੍ਹਾਂ ਪੰਜਾਂ ਗੁਰਸਿੱਖਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਪੰਜ ਮੁਕਤਿਆਂ ਦਾ ਖਿਤਾਬ ਦਿੱਤਾ ਸੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਭਾਈ ਦੇਵਾ ਸਿੰਘ, ਭਾਈ ਰਾਮ ਸਿੰਘ, ਭਾਈ ਟਹਿਲ ਸਿੰਘ, ਭਾਈ ਈਸ਼ਰ ਸਿੰਘ ਤੇ ਭਾਈ ਫਤਿਹ ਸਿੰਘ। ਇਹ ਨਿੱਤ ਮੁਕਤ ਆਤਮਾਵਾਂ ਹੁੰਦੀਆਂ, ਜਿਵੇਂ 40 ਮੁਕਤੇ ਜਿਨ੍ਹਾਂ ਨੂੰ ਮੁਕਤਸਰ ਸਾਹਿਬ ਸਤਿਗੁਰੂ ਜੀ ਨੇ ਖਿਤਾਬ ਦਿੱਤਾ, ਇਹ ਫਿਰ ਗੁਰਮੁਖ ਆਵੇ ਜਾਏ ਨਿਸੰਗ, ਇਹ ਸਦੀਵ ਕਾਲ ਲਈ ਮੁਕਤ ਆਤਮਾਵਾਂ ਹੁੰਦੀਆਂ। ਇਵੇਂ ਪਰਮੇਸ਼ਰ ਦੇ ਘਰ ਦੇ ਵਿੱਚ ਵੀ ਇਹਨਾਂ, ਕਿਉਂਕਿ ਆਤਮਾ ਜਾਂਦੀ ਹੈ, ਕਿਸੇ ਨੂੰ ਉਸੇ ਵੇਲੇ ਜਨਮ ਮਿਲ ਜਾਂਦਾ, ਕਿਸੇ ਨੂੰ ਅਗਲਾ ਮਿਲਦਾ, ਕਿਸੇ ਨੂੰ ਕੋਈ, ਕਿਸੇ ਨੂੰ ਮਹੀਨਾ, ਕਿਸੇ ਨੂੰ ਦੋ ਮਹੀਨੇ, ਉਸਦੇ ਕਰਮਾਂ ਅਨੁਸਾਰ ਸਮਾਂ ਲੱਗ ਜਾਂਦਾ। ਫਿਰ ਉੱਥੇ ਵੀ ਇਹਨਾਂ ਦਾ ਵੱਖ ਵੱਖ ਹੀ ਥਾਂ ਨੇ, ਇੱਕ ਦੇਵ ਰੂਹ ਆ ਜਿਹਨੂੰ ਦੇਵਪੁਰੀ ਕਿਹਾ ਜਾਂਦਾ ਜੀ, ਇੱਕ ਮੁਕਤ ਲੋਕ ਆ, ਇੱਕ ਦੇਵ ਲੋਕ, ਇੱਕ ਮੁਕਤ ਲੋਕ, ਇੱਕ ਸਵਰਗ ਲੋਕ ਹੈ, ਇੱਕ ਨਰਕ ਲੋਕ ਹੈ, ਪਤਾਲ ਲੋਕ ਹੈ। ਇਹ ਜੇ ਮੈਂ ਕਥਨ ਜਿਹੜਾ ਕਰ ਰਿਹਾ ਇਹ ਇਵੇਂ ਹੀ ਆ ਜਿਵੇਂ ਇਕੱਠ ਨੂੰ ਚਮਕਾਰਾ ਪਿਆ ਬਿਜਲੀ ਦਾ ਹਨੇਰੇ ਦੇ ਵਿੱਚੋਂ, ਤੇ ਜਿੰਨਾ ਕੁ ਵੇਖਿਆ ਗਿਆ ਸਾਰਾ ਕਥਨ ਇਕੱਠ ਹੈ। ਅੱਜ ਦਾ ਜਿਹੜਾ ਸ਼ਬਦ ਹੈ ਮੁਕਤੀ ਤੋਂ ਵੀ ਅੱਗੇ ਹੈ। ਮੈਂ ਆਵਾਂਗਾ, ਭਗਤਾਂ ਨੇ ਤੇ ਕਿਹਾ ਵੀ ਸਾਨੂੰ ਮੁਕਤੀ ਨਹੀਂ ਚਾਹੀਦੀ, ਪਰਮੇਸ਼ਰ ਜੀ ਸਾਨੂੰ ਤੂੰ ਚਾਹੀਦਾ, ਮੁਕਤ ਬੱਪੜੀ ਪੀ ਗਿਆਨੀ ਤਿਆਗੇ। ਅਸੀਂ ਮੁਕਤੀ ਕੋ ਕੀ ਕਰੀ ਲੈਣਾ, ਸਾਨੂੰ ਪਰਮੇਸ਼ਰ ਜੀ ਤੂੰ ਚਾਹੀਦਾ, ਤੇਰੀ ਯਾਦ ਚਾਹੀਦੀ ਆ, ਤੇਰੀ ਹਜ਼ੂਰੀ ਚਾਹੀਦੀ ਆ, ਅਸੀਂ ਤੇਰੇ ਵਿੱਚ ਅਭੇਦ ਹੋਣਾ। ਭਾਵ ਭਗਤਾਂ ਨੇ ਕਵਨ ਨਰਕ ਕਿਹਾ, ਸੁਰਗ ਵਿਚਾਰਾ ਸੰਤਨ ਦੋ ਰੱਦ, ਉਹਨਾਂ ਨੇ ਨਰਕ ਵੀ ਰੱਦ ਕਰ ਦਿੱਤਾ,
ਉਹਨਾਂ ਸਵਰਗ ਵੀ

0: ਰੱਦ ਕਰ ਦਿੱਤਾ, ਉਹਨਾਂ ਨੇ ਮੁਕਤੀ ਵੀ ਰੱਦ ਕਰ ਦਿੱਤੀ। ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾ ਰੇ। ਪਰ ਉਂਝ ਸਮੇਂ ਸਮੇਂ ਤੇ ਜਦੋਂ ਦੇਵ ਲੋਕ ਮੁਕਤ ਲੋਕ ਸਵਰਗ ਲੋਕ ਵਿੱਚੋਂ ਰੂਹਾਂ ਇਸ ਧਰਤੀ ਤੇ ਆਉਂਦੀਆਂ, ਉਹ ਰਿੱਧੀਆਂ ਸਿੱਧੀਆਂ ਦੇ ਸੰਯੁਕਤ ਹੁੰਦੀਆਂ। ਇੱਕ ਧਾਰਮਿਕ ਬੰਦੇ ਦੀ ਕਮਾਈ ਜੇ ਉਹ ਪੈਰਾਂ ਨੂੰ ਹੱਥ ਲਵਾਉਂਦਾ, ਪੈਰਾਂ ਦੀ ਤਲੀ ਤੋਂ ਉਹਦੀ ਕਮਾਈ ਜਾਂਦੀ ਹੈ। ਜੇ ਉਹ ਗੋਡਿਆਂ ਨੂੰ ਹੱਥ ਲਵਾਉਂਦਾ, ਗੋਡਿਆਂ ਤੋਂ ਉਸ ਦੀ ਕਮਾਈ ਜਾਂਦੀ ਹੈ। ਜੇ ਉਹ ਕਿਸੇ ਦੇ ਸਿਰ 'ਤੇ ਹੱਥ ਰੱਖਦਾ, ਹੱਥ ਦੀ ਤਲੀ ਦੇ ਵਿੱਚੋਂ ਵੀ ਉਹਦੀ ਕਮਾਈ ਜਾਂਦੀ ਹੈ। ਅਤੇ ਜੇ ਜੀਵ ਦੁਆਰਾ ਕਿਸੇ ਨੂੰ ਵਰ ਦਿੰਦਾ ਨਾ, ਤੇਰਾ ਇਹ ਹੋ ਜਾਵੇ, ਉਹਦੀ ਕਮਾਈ ਜਾਂਦੀ ਹੈ। ਅਗਲੇ ਦਾ ਸੌਰ ਜਾਂਦਾ, ਪਰ ਉਹ ਰੱਬ ਦਾ ਸ਼ਰੀਕ ਬਣਦਾ, ਆਪਣੀ ਕਮਾਈ ਗਵਾਈ ਜਾਂਦਾ। ਤਾਂ ਜਿਵੇਂ ਭਾਂਡੇ ਦੇ ਵਿੱਚੋਂ ਫਿਰ ਥੋੜ੍ਹਾ ਥੋੜ੍ਹਾ ਵੰਡੀ ਜਾਵਾਂਗੇ ਭਾਂਡਾ ਖਾਲੀ। ਲੈਣ ਵਾਲੇ ਲਾਲਚੀ ਲੋਕ ਲੈ ਜਾਂਦੇ ਨੇ, ਪਰ ਧਰਮੀ ਬੰਦਾ ਆਪਣੀ ਕਮਾਈ ਦੇ ਦੇ ਕੇ ਅਤੇ ਖਾਲੀ ਦਾ ਖਾਲੀ ਰਹਿ ਜਾਂਦਾ। ਇਹ ਮੰਨੀਏ ਭਾਵੇਂ ਨਾ ਮੰਨੀਏ, ਪਰ ਕਮਾਈਆਂ ਜਾਂਦੀਆਂ ਪੈਰਾਂ ਹੱਥ ਲਵਾਉਣ ਨੂੰ, ਗੋਡੇ ਹੱਥ ਲਵਾਉਣ ਨੂੰ, ਕਿਸੇ ਦੇ ਸਿਰ 'ਤੇ ਹੱਥ ਰੱਖਣ ਨੂੰ, ਮੁੱਖ ਤੋਂ ਬਚਨ ਕਰ ਦਿੱਤਾ। ਇਵੇਂ ਫਿਰ ਮੁਕਤੀ ਵੀ ਡਾਕਟਰ ਰਤਨ ਸਿੰਘ ਜੱਗੀ ਨੇ ਚਾਰ ਤਰ੍ਹਾਂ ਦੀਆਂ ਮੁਕਤੀਆਂ ਦਾ ਜ਼ਿਕਰ ਕੀਤਾ: ਸਲੋਕ, ਸਮੀਪ, ਸਜੁਜ ਅਤੇ ਸਰੂਪ। ਸਲੋਕ ਮੁਕਤੀ ਕਹਿੰਦੇ ਨੇ ਸਵੈ ਲੋਕ, ਜਿਸ ਨੂੰ ਯਾਦ ਕਰਦੇ ਹਾਂ ਉਸ ਦੇ ਲੋਕ ਦੀ ਪ੍ਰਾਪਤੀ ਹੋ ਜਾਣੀ, ਉਸ ਲੋਕ ਵਿੱਚ ਪਹੁੰਚ ਜਾਣਾ। ਜਿਵੇਂ ਪਰਮੇਸ਼ੁਰ ਨੂੰ ਯਾਦ ਕਰਦੇ ਹਾਂ ਅਤੇ ਸੱਚਖੰਡ ਵਸੈ ਨਿਰੰਕਾਰ, ਸੱਚਖੰਡ ਦੀ ਪ੍ਰਾਪਤੀ ਹੋ ਜਾਣੀ। ਅਤੇ ਸਮੀਪ, ਹੋਣ ਨਜ਼ਦੀਕ ਖੁਦਾਏ ਦੇ ਭੇਤ ਨਾ ਕਿਸ, ਇੰਨੀ ਨੇੜਤਾ ਹੋ ਜਾਣੀ ਕੋਈ ਆਇਆ, ਜਿਵੇਂ ਕਈ ਸਤਿਪੁਰਖ ਬ੍ਰਹਮ ਗਿਆਨੀਆਂ ਕੋਲ ਵਾਕ ਸਿੱਧੀ ਹੁੰਦੀ ਹੈ, ਕਿਸੇ ਨੂੰ ਜੋ ਕਿਸੇ ਨੇ ਮੰਗਿਆ ਉਹ ਦੇ ਦਿੱਤਾ, ਉਹ ਸਮੀਪ ਆ। ਉਹ ਜਿਵੇਂ ਕਹਿ ਦਿੰਦੇ ਨਾ ਘਰ ਦੀ ਗੱਲ ਆ ਰੱਬ ਦੇ ਨਾਲ, ਵੀ ਜੋ ਕਿਸੇ ਨੂੰ ਦੇਣਾ ਚਾਹਿਆ, ਇੱਛਾ ਆਈ ਤਾਂ ਅਗਲੇ ਨੂੰ ਦੇ ਸਕਦਾ। ਇਹ ਹੁੰਦੀ ਹੈ ਸਮੀਪ ਮੁਕਤੀ, ਹੁੰਦੇ ਸਾਰੇ ਮੁਕਤੀ ਨੇ। ਅੱਗੇ ਸਜੁਜ, ਅਤੇ ਨੇੜਤਾ ਹਾਸਲ ਹੋ ਜਾਣੀ ਰੱਬ ਦੇ ਨਾਲ, ਘਰ ਦੀ ਗੱਲ ਹੋ ਜਾਣੀ। ਅਤੇ ਸਭ ਤੋਂ ਉੱਪਰ ਜਿਹੜੀ ਮੁਕਤੀ ਕਿਹਾ ਉਹ ਹੈ ਸਰੂਪ ਮੁਕਤੀ। ਸਰੂਪ ਭਾਵ ਜਿਸ ਰੱਬ ਨੂੰ ਯਾਦ ਕਰਦੇ ਪਏ ਸਾਂ ਉਹਦੇ ਵਿੱਚ ਹੀ ਸਮਾ ਜਾਣਾ, ਜਿਹਨੂੰ ਸਤਿਗੁਰੂ ਜੀ ਨੇ ਕਿਹਾ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਦਾਸ, ਇਸ ਧਰਤੀ 'ਤੇ ਵਿਚਰਦਿਆਂ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਘਰ ਵਿੱਚ ਵਿਚਰਦਿਆਂ, ਇੱਥੋਂ ਤੱਕ ਵੀ ਕਈ ਮੁਕਤ ਆਤਮਾਵਾਂ ਨੂੰ ਛੋਟੀ ਉਮਰੇ ਪਤਾ ਹੀ ਨਹੀਂ ਹੁੰਦਾ ਕਿ ਮੈਂ ਮੁਕਤ ਹੈ, ਮੈਂ ਭਲੇ ਵਾਸਤੇ ਇਸ ਧਰਤੀ 'ਤੇ ਆਇਆ। ਸਮਾਂ ਪਾ ਕੇ ਉਹਨੂੰ ਖੁਦ ਨੂੰ ਆਪ ਪਤਾ ਲੱਗਦਾ, ਪਰ ਫਿਰ ਵੀ ਪਿਛਲੇ ਇੱਥੋਂ ਤੱਕ ਪਿਛਲੇ ਜਨਮਾਂ ਦੀਆਂ ਕੁਰਬਾਨੀਆਂ ਦੀਆਂ ਕੀਤੀਆਂ ਕਮਾਈਆਂ ਦੀਆਂ ਨਿਸ਼ਾਨੀਆਂ ਪਿਛਲੇ ਜਨਮ ਦੀਆਂ ਇਸ ਸਰੀਰ 'ਤੇ ਵੀ ਹੁੰਦੀਆਂ। ਮੈਂ ਨਾ ਲਵਾਂਗਾ, ਨਾ ਕਿਉਂਕਿ ਮੇਰੀ ਇੰਨੀ ਔਕਾਤ ਨਹੀਂ ਮੈਂ ਨਾ ਲੈ ਸਕਾਂ, ਪਰ ਮੈਂ ਵੇਖੇ ਨੇ ਪਿਛਲੇ ਜਨਮ ਜਿਨ੍ਹਾਂ ਨੇ ਭੋਗੇ ਨੇ, ਬੰਦਗੀ ਕੀਤੀ, ਕਮਾਈਆਂ ਕੀਤੀਆਂ ਜਾਂ ਜੰਗਾਂ ਯੁੱਧਾਂ ਵਿੱਚ ਸ਼ਹਾਦਤਾਂ ਪ੍ਰਾਪਤ ਕੀਤੀਆਂ, ਇਸ ਧਰਤੀ 'ਤੇ ਇਸ ਵੇਲੇ ਵਿਚਰ ਰਹੇ ਨੇ, ਪਿਛਲੇ ਜਨਮ ਦੇ ਨਿਸ਼ਾਨ ਉਹਨਾਂ ਦੇ ਸਰੀਰ 'ਤੇ ਹੈ ਨੇ, ਇਸ ਜਨਮ ਦੇ ਨਹੀਂ, ਉਹ ਪਿਛਲੇ ਜਨਮ ਦੇ ਨੇ। ਕਿਸੇ ਦੇ ਸਰੀਰ 'ਤੇ ਨਿਸ਼ਾਨ ਕੱਟ ਦੇ ਸ਼ਹਾਦਤਾਂ ਦੇ, ਜਿਵੇਂ ਜੰਗ ਯੁੱਧ, ਜਿਹੜਾ ਸਤਿਗੁਰੂ ਨੇ ਕਿਹਾ ਸੀ ਨਾ ਮੇਰਾ ਸਿੱਖ ਤ੍ਰਿਲੋਕੀ ਦਾ ਰਾਜ ਭੋਗੇਗਾ, ਇਹ ਫਲਾਣੀ ਵਿਸ਼ਿਸ਼ਟ ਦਾ ਰਾਜਾ ਬਣੇਗਾ, ਇਹ 10,000 ਹੈ, 20,000, ਉਹ ਫਲੀ ਪੂਤ ਹੁੰਦੇ ਨੇ ਵਾਰ। ਇਹ ਨਹੀਂ ਵੀ ਸਾਡੇ ਗੁਰੂ ਨੇ ਹਵਾ 'ਚ ਹੀ ਵਾਰ ਦੇ ਦਿੱਤੇ, ਵਾਰ ਫਲੀ ਭੂਤ ਹੁੰਦੇ ਨੇ, ਪਰ ਉਹ ਧਰਤੀ 'ਤੇ ਰੂਹਾਂ ਵਿਚਰਦੀਆਂ, ਫਿਰ ਉਹਨਾਂ ਰੂਹਾਂ ਦੇ ਕੋਲੋਂ ਉਹਨਾਂ ਨੂੰ ਵੀ ਪਤਾ ਨਹੀਂ ਲੱਗਦਾ, ਸੁੱਤੇ ਸਿੱਧ ਹੀ ਭਲਾ ਹੋ ਜਾਂਦਾ ਉਹਨਾਂ ਦੇ ਕੋਲ ਬਹਿਣ ਦੇ ਨਾਲ, ਉਹਨਾਂ ਦੇ ਬਚਨ ਸੁਣਨ ਦੇ ਨਾਲ, ਉਹਨਾਂ ਦੀ ਸੰਗਤ ਕਰਨ ਦੇ ਨਾਲ ਬੜਿਆਂ ਦਾ ਭਲਾ ਹੋ ਜਾਂਦਾ। ਅੱਜ ਦਾ ਜਿਹੜਾ ਸ਼ਬਦ ਹੈ ਨਾ, ਸਮਾਂ ਸਾਥ ਛੱਡ ਗਿਆ, ਅਤੇ ਮੈਂ ਇੰਝ ਕਹਿ ਸਕਦਾ ਕਿ ਅੱਜ ਦਾ ਜਿਹੜਾ ਸ਼ਬਦ ਹੈ ਮੈਂ ਅੱਖਰੀ ਅਰਥ ਕਰ ਚੱਲਿਆ, ਪਰ ਮੇਰਾ ਮਨ ਨਹੀਂ ਮੰਨਦਾ ਕਿ ਮੈਂ ਇਸ ਦੀ ਪ੍ਰੋਪਰ ਵਿਆਖਿਆ ਕਰ ਦਿੱਤੀ। ਇਸ ਦੇ ਵਿੱਚ ਭਗਤ ਕਬੀਰ ਜੀ ਨੇ ਜਦੋਂ ਮੁਕਤ ਹੋਣ ਤੋਂ ਬਾਅਦ ਪਰਮੇਸ਼ੁਰ ਨਾਲ ਸਾਕਸ਼ਾਤ ਗੱਲਾਂ ਕਰ ਰਹੇ ਨੇ, ਜਿਹਨੂੰ ਕਹਿ ਦਿੰਦੇ ਰੱਬ ਨਾਲ ਘਰ ਦੀ ਗੱਲ ਆ, ਉਹ ਫਿਰ ਰੱਬ ਨਾਲ ਕੀ ਗੱਲਾਂ ਕਰਦੇ ਪਏ ਨੇ, ਆਓ ਅਖਰੀ ਅਰਥ ਸਰਵਣ ਕਰੀਏ ਜੀ।
1: ਜੋ ਤੁਮ ਮੋਹ ਕੋ ਦੂਰ ਕਰਤ ਹੋ।
0: ਪਰਮੇਸ਼ੁਰ ਜੀ, ਜੇ ਤੁਸੀਂ ਮੈਨੂੰ ਕਹਿੰਦੇ ਹੋ ਕਿ ਤੈਨੂੰ ਮੁਕਤੀ ਦੇ ਦਿੰਦੇ ਆ, ਤੇ ਮੈਂ ਮੁਕਤੀ ਨਹੀਂ ਲੈਣੀ ਚਾਹੁੰਦਾ ਕਿਉਂਕਿ ਤੁਸੀਂ ਮੈਨੂੰ ਆਪਣੇ ਤੋਂ ਮੁਕਤੀ ਦੇ ਕੇ ਦੂਰ ਕਰ ਦੇਵੋਗੇ
1: ਤਾਂ ਤੁਮ ਮੁਕਤ ਬਤਾਵੋ।
0: ਫਿਰ ਉਹ ਮੁਕਤੀ ਕਿਸ ਕੰਮ ਦੀ? ਮੈਂ ਚਾਹੁੰਦਾ ਪਰਮੇਸ਼ਰ ਜੀ ਤੇਰੇ ਵਿੱਚ ਅਭੇਦ ਹੋਣਾ, ਤੇਰੇ ਯਾਦ ਵਿੱਚ ਰਹਿਣਾ।
1: ਏਕ ਅਨੇਕ ਹੋਏ ਰਹਿਓ ਸਗਲ ਮਹਿ।
0: ਕਿਉਂਕਿ ਮੈਨੂੰ ਇਹ ਸਮਝ ਆ ਗਈ ਹੈ ਤੁਸੀਂ ਇੱਕ ਹੋ ਪਰ ਫਿਰ ਏਕ ਹੈ ਅਨੇਕ ਹੈ ਪਰ ਸਾਰਿਆਂ ਦੇ ਵਿੱਚ ਵੀ ਰਮੇ ਹੋਏ ਹੋ।
1: ਅਬ ਕੈਸੇ ਪਰਮਾਵੋ।
0: ਹੁਣ ਤੁਸੀਂ ਮੈਨੂੰ ਪਰਮਾ ਨਹੀਂ ਸਕਦੇ। ਮੈਂ ਜਾਣ ਗਿਆ ਤੁਸੀਂ ਨਿਰਗੁਣ ਸਰੂਪ ਵਿੱਚ ਇੱਕ ਹੋ ਪਰ ਸਭ ਮੈਂ ਜੋਤ ਜੋਤ ਹੈ ਸੋਏ। ਸਾਰਿਆਂ ਦੇ ਵਿੱਚ ਤੇਰੀ ਜੋਤ ਹੈ, ਤੂੰ ਹਰ ਥਾਂ ਰਮਿਆ ਹੋਇਆ ਹੈ।
1: ਰਾਮ ਮੋਕ ਅਵਤਾਰ।
0: ਅੱਜ ਦਾ ਇਹ ਸ਼ਬਦ ਦਾ ਇਹ ਕੇਂਦਰੀ ਭਾਵ ਹੈ। ਹੁਣ ਭਗਤ ਕਬੀਰ ਜੀ ਗੱਲ ਇੱਥੇ ਖੋਲਦੇ ਨੇ ਕਿ ਪਰਮੇਸ਼ਰ ਜੀ ਜੇ ਤੁਸੀਂ ਮੈਨੂੰ ਕਹਿੰਦੇ ਹੋ, ਮੈਂ ਸੁਣਿਆ ਕਿ ਤੁਸੀਂ ਸੰਸਾਰ ਸਮੁੰਦਰ ਤੋਂ ਭਵਜਲ ਤੋਂ ਮਨੁੱਖਾਂ ਨੂੰ ਪਾਰ ਕਰਵਾਉਂਦੇ ਹੋ।
1: ਕਹਾਂ ਲੈ ਜਾਈ ਹੈ।
0: ਪਰ ਜੇ ਤਾਰ ਕੇ ਕਿਧਰੇ ਹੋਰ ਘੱਲ ਦਿੰਦੇ ਹੋ ਵੀ ਤੈਨੂੰ ਮੁਕਤ ਤੇ ਕਰ ਦਿੱਤਾ, ਕੀ ਤੁਸੀਂ ਮੈਨੂੰ ਵੀ ਇੰਝ ਹੀ ਕਰ ਰਹੇ ਹੋ ਕਿ ਮੈਨੂੰ ਤਾਰ ਤੇ ਦੇਵੋਗੇ ਸੰਸਾਰ ਸਮੁੰਦਰ ਤੋਂ ਤੇ ਕਿਧਰੇ ਹੋਰ ਲੈ ਜਾਵੋਗੇ?
1: ਸੋਧਾ ਮੁਕਤ ਕਹਾ ਦਿਓ ਕੈਸੀ।
0: ਪਰਮੇਸ਼ਰ ਜੀ ਮੈਂ ਤੁਹਾਨੂੰ ਪੁੱਛਦਾ, ਸੋਧੋ ਮੈਂ ਆਖਦਾ, ਮੈਂ ਪੁੱਛਦਾ ਇਹ ਮੁਕਤ ਕਹਾ ਕਿਹੋ ਜੀ ਮੁਕਤੀ ਤੇ ਕਿੱਥੇ ਮੁਕਤੀ ਦੇਵੋਗੇ?
1: ਕਰ ਪ੍ਰਸਾਦ ਮੋਹੇ ਪਾਈ ਹੈ।
0: ਕਿਉਂਕਿ ਮੈਨੂੰ ਤੇ ਆਪ ਜੀ ਦੀ ਕਿਰਪਾ ਨਾਲ ਇਹ ਅਵਸਥਾ ਮਿਲ ਗਈ ਹੈ। ਮੈਂ ਤੇ ਹੁਣ ਅਬ ਤੋਂ ਜਾਏ ਚੜ੍ਹੇ ਸਿੰਘਾਸਣ ਮਿਲ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ। ਮੈਂ ਤੇ ਤੁਹਾਡੇ ਵਿੱਚ ਅਭੇਦ ਹੋ ਕੇ ਗਿਆ, ਮੁਕਤ ਬੱਪੜੀ ਵੀ ਗਿਆਨੀ ਤਿਆਗੇ, ਮੈਂ ਇਹੋ ਜਿਹੀ ਮੁਕਤੀ ਕੋਲੋਂ ਕੀ ਲੈਣਾ? ਅਸਲ ਦੇ ਵਿੱਚ ਪਰਮੇਸ਼ਰ ਦੇ ਪਿਆਰਿਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਕਾਰਿਆ, ਨਰਕ ਨੂੰ, ਸੁਰਗ ਨੂੰ, ਮੁਕਤੀ ਨੂੰ। ਉਹ ਕਹਿੰਦੇ ਜੇ ਰੱਬ ਦੀ ਯਾਦ ਹੈ, ਰੱਬ ਦੇ ਨਾਲ ਸਾਂਝ ਹੈ, ਰੱਬ ਦੇ ਨਾਲ ਅਭੇਦਤਾ, ਇਹ ਸਿਰੇ ਦੀ ਬਾਤ ਹੈ, ਬਾਕੀ ਸਭ ਕੁਝ ਪਿੱਛੇ ਰਹਿ ਜਾਂਦਾ। ਸੋਧੋ ਮੁਕਤ ਕਹਾਂ ਦਿਓ ਕੈਸੀ। ਕਹਿੰਦੇ ਇਹ ਜੀ ਮੈਂ ਤੈਨੂੰ ਪੁੱਛਦਾ, ਤੂੰ ਮੈਨੂੰ ਪਰਮੇਸ਼ਰ ਜੀ ਕਿਹੜੀ ਮੁਕਤੀ ਤੇ ਕਿੱਥੇ ਦੇਵਾਂਗੇ? ਕਰ ਪ੍ਰਸਾਦ ਮੋਹੇ ਪਾਈ ਹੈ, ਕਿਉਂਕਿ ਤੁਹਾਡੀ ਕਿਰਪਾ ਦੇ ਨਾਲ ਮੈਂ ਇਹ ਸਭ ਕੁਝ ਪਿੱਛੇ ਛੱਡ ਕੇ ਆ ਗਿਆ ਤੇ ਮੈਨੂੰ ਤੇ ਹੁਣ ਤੁਸੀਂ ਆਪਣੇ ਵਿੱਚ ਮਿਲਾ ਲਿਆ ਹੈ। ਰਹਾਓ ਦੇ ਕਰਕੇ ਬਖਸ਼ਿਸ਼ ਕਰਦੇ ਹਨ।
1: ਤਾਰਨ ਤਰਨ ਤਬੈ ਲਗ ਕਹੀਐ।
0: ਇੱਥੇ ਖੁਲਾਸਾ ਕਰਦੇ ਪਏ ਨੇ, ਤਾਰਨ ਦਾ ਅਖਰੀ ਅਰਥ ਹੈ ਤਾਰਨ ਵਾਲਾ ਭਾਵ ਪਰਮੇਸ਼ਰ, ਤੇ ਤਰਨ ਤਰਨ ਵਾਲਾ ਜੋ ਜੀਵ ਹੈ। ਤੇ ਭਗਤ ਕਬੀਰ ਜੀ ਕਹਿੰਦੇ ਵੀ ਰੱਬ ਅਤੇ ਜਗਿਆਸੂ ਇਹ ਤੇ ਤਦੋਂ ਲੱਗ ਕਹੀ ਦਾ ਨਾ ਉਦੋਂ ਤੱਕ ਹੈ ਜਦੋਂ ਤੱਕ ਇਹ ਦੋ ਨੇ। ਪਰ ਕਹਿੰਦੇ ਪਰਮੇਸ਼ਰ ਜੀ ਆਪਾਂ ਤੇ ਹੁਣ ਇੱਕ ਹੋ ਗਏ ਹਾਂ। ਜੀਵ ਈਸ਼ ਦੀ ਜਦੋਂ ਏਕਤਾ ਹੋ ਜਾਂਦੀ ਹੈ ਨਾ, ਜਿਹਨੂੰ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਕਿਹਾ ਗਿਆ, ਭਗਤ ਕਬੀਰ ਜੀ ਉਸ ਅਵਸਥਾ ਦੀ ਗੱਲ ਕਰਦੇ ਨੇ। ਕਹਿੰਦੇ ਵੀ ਤੂੰ ਤਾਰਨ ਵਾਲਾ, ਜੀਵ ਤਾਰਨ ਵਾਲਾ, ਇਹ ਗੱਲ ਤੇ ਉਦੋਂ ਤੱਕ ਸੀ ਨਾ ਜਦੋਂ ਤੱਕ ਦੋ ਸੀ, ਤੇ ਆਪਾਂ ਤੇ ਹੁਣ ਇੱਕ ਹੋ ਗਏ ਹਾਂ।
1: ਜਬ ਲਗ ਤਤ ਨਾ ਜਾਣਿਆ।
0: ਇਹ ਤੇ ਗੱਲਾਂ ਉਦੋਂ ਤੱਕ ਸੀ ਜਦੋਂ ਤੱਕ ਸਿਧਾਂਤ ਨਹੀਂ ਜਾਣਿਆ, ਤੇਰੇ ਵਿੱਚ ਅਭੇਦ ਹੋ ਕਰਕੇ ਪਤਾ ਨਹੀਂ ਸੀ ਲੱਗਾ।
1: ਅਬ ਤਾਂ ਬਿਮਲ ਭਏ ਘਟ ਹੀ ਮਹਿ।
0: ਕਹਿੰਦੇ ਮੇਰਾ ਹਿਰਦਾ ਤੇ ਬਿਮਲ ਮੈਲ ਤੋਂ ਰਹਿਤ ਹੋ ਗਿਆ, ਵਿਕਾਰਾਂ ਦੀ ਮੈਲ, ਵਿਸ਼ੇ ਵਿਕਾਰਾਂ ਦੀ ਮੈਲ, ਫੁਰਨਿਆਂ ਦੀ ਮੈਲ, ਸੰਸਕਾਰਾਂ ਦੀ ਮੈਲ, ਇਹਨਾਂ ਸਾਰਿਆਂ ਤੋਂ ਜਦੋਂ ਮੇਰਾ ਹਿਰਦਾ ਰਹਿਤ ਹੋ ਗਿਆ, ਨਿਰਮਲ ਹੋ ਗਿਆ, ਤੇ ਨਿਰਮਲ ਹਿਰਦੇ ਦੇ ਵਿੱਚ ਜਦੋਂ ਤੁਸੀਂ ਹੁਣ ਸਾਕਸ਼ਾਤ ਆਣ ਕੇ ਵਸ ਗਏ ਹੋ।
1: ਕਹਿ ਕਬੀਰ ਮਨ ਮਾਨਿਆ।
0: ਮੇਰਾ ਮਨ ਤੇ ਪਰਮੇਸ਼ਰ ਜੀ ਇਸ ਗੱਲ ਤੇ ਮੰਨ ਗਿਆ ਕਿ ਮੈਨੂੰ ਨਾ ਨਰਕ ਚਾਹੀਦਾ, ਨਾ ਸੁਰਗ ਚਾਹੀਦਾ, ਨਾ ਮੁਕਤੀ ਚਾਹੀਦੀ, ਮੈਨੂੰ ਤੇ ਤੁਸੀਂ ਚਾਹੀਦੇ ਹੋ। ਬਸ ਤੁਹਾਡੀ ਯਾਦ ਹਿਰਦੇ ਵਿੱਚ, ਅਸਲ ਦੇ ਵਿੱਚ ਸਭ ਤੋਂ ਸਰਵੋਤਮ ਦਾਤ ਹੈ, ਇਸ ਧਰਤੀ 'ਤੇ ਵੀ ਵਿਚਰ ਰਹੇ ਹਾਂ, ਰੱਬ ਦੀ ਯਾਦ ਹਿਰਦੇ ਵਿੱਚ ਹੈ, ਰੱਬ ਦਾ ਭੈ ਹੈ, ਅਤੇ ਇਹ ਅਹਿਸਾਸ ਹੈ ਕਿ ਉਹ ਪਰਮੇਸ਼ਰ ਹਰ ਥਾਂ। ਇਹ ਸ਼ਬਦ ਵਿਆਖਿਆ ਬੜੀ ਮੰਗਦਾ ਸੀ, ਸਮਾਂ ਸਾਥ ਛੱਡ ਗਿਆ, ਕੇਵਲ ਅਖਰੀ ਅਰਥ ਆਪ ਜੀ ਨਾਲ ਸਾਂਝ ਪਾਈ ਹੈ। ਇਤਿਹਾਸ ਦੀ ਸਾਂਝ ਪਾਉਂਦਿਆਂ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਕਰਦਿਆਂ ਲੜੀਵਾਰ ਕਥਾ ਦੀ ਵਿਚਾਰ ਕਰਦਿਆਂ ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ ਖਿਨ ਖਿਨ ਭੁੱਲਣ ਹਾਰ ਲੱਖਾਂ ਗੁਨਾਹ ਮੇਰੇ ਨੇ ਉਹ ਅਕਥ ਦੀ ਕਥਨ ਕੀਤਾ ਆਪਾਂ ਗੁਨਾਹ ਦੇ ਆਉਣੇ ਹੀ ਆ ਪਰਮੇਸ਼ੁਰ ਅਕਥ ਹੈ ਉਸ ਅਕਥ ਦੀਆਂ ਬਾਤਾਂ ਤੁਹਾਡੇ ਨਾਲ ਕਥਨ ਕੀਤੀਆਂ ਅਤੇ ਫਿਰ ਕਿੰਨਾ ਕੁ ਕਥਨ ਕੀਤਾ ਜਾਣਾ ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਬਸ ਇਵੇਂ ਹੀ ਆ ਕੀੜੀ ਆਕਾਸ਼ ਦੀਆਂ ਗੱਲਾਂ ਸੁਣਾ ਰਹੀ ਹੈ ਬੂੰਦ ਸਮੁੰਦਰ ਦਾ ਜ਼ਿਕਰ ਕਰ ਰਹੀ ਹੈ ਅਸਮਾਨ ਵਿੱਚ ਘੁੱਪ ਹਨੇਰੇ ਵਿੱਚ ਬਿਜਲੀ ਚਮਕੀ ਹੈ ਅਤੇ ਵੇਖਣ ਵਾਲਾ ਅਸਮਾਨ ਦੀ ਵਿਆਖਿਆ ਕਰਨੋਂ ਨਹੀਂ ਹਟਦਾ ਇਵੇਂ ਮੈਂ ਕਥਨ ਕਰ ਰਿਹਾ ਭੁੱਲਾਂ ਮੇਰੀਆਂ ਗੁਨਾਹ ਮੇਰੇ ਚਿਤਾਰਨਾ ਨਾ ਉਪਦੇਸ਼ ਗੁਰੂ ਦਾ ਗ੍ਰਹਿਣ ਕਰ ਲੈਣਾ ਅੰਮ੍ਰਿਤ ਛਕੋ ਸਿੰਘ ਸੱਜੋ ਬਾਣੀ ਬਾਣੇ ਦੇ ਧਾਰਨੀ ਹੋਵੋ ਆਪਣੇ ਗੁਰੂ 'ਤੇ ਭਰੋਸਾ ਰੱਖੀਏ ਭੁੱਲਾਂ ਚੁੱਕਾਂ ਦੀ ਖਿਮਾ ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ

0: ਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈੱਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stampede Ground।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th Street, North East, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue, South East, Calgary, near

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਹਰ ਹਰ ਸੱਜਣ, ਹਰ ਹਰ ਸੱਜਣ।

मैं दर मांगू, मैं दर मांगू।

0: ਗੁਰ ਪ੍ਰਸਾਦ ਨਾਨਕ ਮਤ ਪਾਈ।
1: ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਸਰਬ ਸੂਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਸਲੋਕ
0: ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖੀ ਉਜਲੇ, ਕੀਤੀ ਛੁੱਟੀ ਨਾ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖੀ ਉਜਲੇ, ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਆਸਰਾ ਜੈ ਕੀ ਧੁਨੀ ਸਲੋਕ ਮੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਯੁੱਗ ਵਹਿ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਹੋਰ ਅੰਦਾਰ ਮੱਲਾ ਪਹਿਲਾ
1: ਨਾਨਕ ਗੁਰੂ ਨਾਨਕ।

ਪੜੀ ਆਪਣੇ ਸਾਜਿਓ ਆਪਣੇ ਰਚਿਓ ਨਾ ਦੋਈ ਕੁਦਰਤ ਸਾਜਿਐ ਕਰਿਆ ਸਨ ਡੇਟਾ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਉ ਤੁਜਾ ਨਾ ਸਭ ਸੇ।

ਸਜੇ ਕਰੇ ਆਸਨ ਡਿਠੋ ਚਾਉ, ਦਾਤਾ ਕਰਤਾ ਆਪ ਤੁਝ ਤੇ ਵੈ ਕਰੇ ਪਸਾਉ, ਤੂੰ ਜਾਣੋ ਇਹ ਸਭ ਸੇਦੇ ਲੈ ਸਜੇ ਮਿਟੋ ਆਉ, ਕਰੇ ਆਸਨ ਡਿਠੋ ਚਾਉ, ਕਰੇ ਆਸਨ ਡਿਠੋ ਚਾਉ।

ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਦੁੱਧ ਅੱਖ ਹੈ ਲੱਖ ਕਰੋੜ, ਸੱਚੇ ਸਭ ਤਾਣ।

0: ਸੱਚ ਧਿਆਇਣ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਜਾਂ ਨਿਹਚਲ ਥਾਉ।

0: ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੈ ਕਰੇ ਵਿਨਾਸ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਏਵ ਭੇ ਆਖਣਾ ਜਾਪੀ ਜੇ ਕਿਸੇ ਅਣੇ ਰਾਸ ਨਾਨਕ ਗੁਰਮੁਖ ਜਾਣੀਐ ਨਾਨਕ ਗੁਰਮੁਖ ਜਾਣੀਐ
1: ਜਾਕੋ ਆਪ ਕਰੇ ਪਰਗਾਸ ਕੋੜੀ ਨਾਨਕ ਜੀ ਉਪਾਇ ਕੈ ਇੱਕ ਨਾ ਵਹਿ ਧਰਮ ਬਹਲਿਆ ਤੇ ਸੱਚ ਹੀ ਸੱਚ ਨਿਭ

ਹੀ ਸੱਚ ਨਿਬੜਚ ਨੂੰ ਆਕੜ ਜਮਾ ਲਿਆ ਖਾਣ ਪੈਣ ਕੁੜ ਮੁਹਕਾ ਲੈ ਦੋ ਚਾਲਿਆ ਤੇਰੇ ਨਰ ਤੇ ਸਜਣ ਕੇ ਹਾਰ ਕੇ ਸੇ ਠਗਨ ਵਾਲਿਆ।

ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀਵ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਗੇ ਫਿਰਹਿ ਜੰਤੁ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲਗਹਿ ਬੁਰਾਣੀ, ਵਿਸਮਾਦ ਸੰਯੋਗ, ਵਿਸਮਾਦ ਵਿਯੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਾਲਾ, ਵਿਸਮਾਦ ਉੱਜੜ, ਵਿਸਮਾਦ ਰਾ, ਵਿਸਮਾਦ ਨੇੜੇ, ਵਿਸਮਾਦ ਦੂਰ, ਵਿਸਮਾਦ ਦੇਖੇ ਹਾਜ਼ਰ ਹਜ਼ੂਰ।

ਦੱਸੈ ਕੁਦਰਤ ਸੁਣਿਆ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵਾਕਾਰ ਕੁਦਰਤ ਵੇਦ ਪੁਰਾਣ ਕਿਤਾਬਾਂ ਕੁਦਰਤ ਸਭ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿੰਸੀ ਰੰਗੀ ਕੁਦਰਤ ਜੀ ਜਹਾ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਬਮਾਨ ਕੁਦਰਤ ਪਾਣ ਪਾਣੀ ਬੈਸੰਤਰ ਕੁਦਰਤ ਧਰਤੀ ਖਾ ਸਭ ਤੇਰੀ ਤੂੰ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਾ ਹੀ ਪਾ ਨਾਨਕ ਹੁਕਮ ਵੇਖੈ ਵਰਤੈ ਤਾਕੋ ਤਾਕੋੜੀ ਆਪਣੇ।

ਜੇਕਰ ਨੀ ਕੀ ਤਵਾਚਿਆ ਮਹਿਲੇ ਖਕਰ ਸਮਝਾਇਆ ਹਾਲ ਨਾ ਹੋਵੇ।

ਮਹਲਾ ਪਹਿਲਾ ਭੈ ਵਿੱਚ ਪਾਉਣ ਵੈ ਸਦਵਾਉ ਭੈ ਵਿੱਚ ਚੱਲੇ ਲੱਖ ਦਰਿਆਉ ਭੈ ਵਿੱਚ ਅਗਨ ਕੱਢੈ ਵੇ ਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੈ ਸਿਰ

0: ਭੈਵ ਚ ਜੋਤ ਮਹਾਂਬਲ ਸੂਰ ਭੈਵ ਚ ਆਵੇ ਜਾਵੇ ਪੂ ਸਗਲਿਆ ਭਉ ਲਿਖਿਆ ਸਿਰ ਲੇ ਨਾਨਕ ਨਿਰਭਉ ਨਿਰੰਕਾਰ ਸੱਚੇ ਕਮਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ ਕੀਤੀਆਂ ਕਨ ਕਹਾਣੀਆਂ ਕਿਤੇ ਵੇਦ ਵਿਚਾਰ ਕਿਤੇ ਨ

ਗਿਆਨ ਨਾ ਗੱਲੀ ਢੂੰਡੀਏ ਕਤਨਾ ਕਰੜਾ ਸਾ ਕਰ ਮਿਲੇ ਤਾਂ ਪਈਏ ਹੋਰ ਹਿਕਮਤ ਹੁਕਮ ਕੁਵਾਰ ਪੌੜੀ ਨਦਰ।

ਜੇਵੜ ਦਾ ਤੱਕ ਉਹਨੇ ਸਭ ਸੁਣਿਓ ਲੋਕ ਸਵਾਇਆ ਸਤਿਗੁਰੂ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਣ ਸੱਚੋ ਸੱਚ ਬਜਾਇਆ ਜਿਣ

0: ਘੜੀਆਂ ਸਭ ਗੋਪੀਆਂ ਪਹਿਰਕਨ ਗੋਪਾਦ ਗਹਿਣੇ ਪਾਉਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਣ ਸਰਬ ਜੰਜਾਰ ਨਾਨਕ ਮੁਸਾ ਗਿਆਨ ਵੇ ਹੁਣੀ ਹਾਏ ਗਿਆ ਜਮਕਾਲ ਮੱਲਾ ਪਹਿਲਾ
1: ਵਾਇਨ ਚਲਨ ਚੰਗੁਰ ਪੈਰ ਹਲਾਇਨ ਪੇਰਨ ਸਿਰ ਉੱਡ ਉੱਡ ਰਾਵਾ ਝੱਟ

0: ਹੈ ਤੇਰੀ ਸਾਰ। ਨਾਨਕ ਭਗਤਾ ਭੁੱਖ ਸਲਾਣ ਸਚਨਾਮ ਆਧਾਰ, ਸਦਾ ਆਨੰਦ ਰਹਿ ਦਿਨ ਰਾਤੀ, ਗੁਣਵੰਤਿਆਂ ਪਛਾਰ ਮੱਲਾ ਪਹਿਲਾ।
1: ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ, ਘਰ ਭਾਂਡੇ ਟਾਕੀਆ ਜਲਦੀ ਕਰੇ ਪੁਕਾਰ। ਜਲ ਜਲ ਰੋਵੇ ਬੱਪੜੀ, ਝੜ ਝੜ ਪਵੇਂਗੇ ਯਾਰ, ਨਾਨਕ ਜਿਨ ਕਰਤੇ ਕਾਣ ਕੀ ਯਾਰ, ਸੋ ਜਾਣੇ ਕਰਤਾੜ ਪੌੜੀ, ਬਿਨ ਸਤਿਗੁਰ ਕਿਨੇ ਨ ਪਾਰ। ਬਿਨ ਸਤਿਗੁਰ ਕਿਨੇ ਨ ਪਾਇਆ, ਸਤਿਗੁਰ ਵਿੱਚ ਆਪ ਰੱਖਿਆ, ਕਰ ਪ੍ਰਗਟ ਲੱਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ। ਬਿਨ ਬੇਟਾ ਉਹ ਚੁਕਾਇਆ ਤੁਮੇ ਵਿਚਾਰ।

ਪੌੜੀ ਬ੍ਰਿਸ਼ਤ ਗੁਰਕਿਣ ਨਾ ਪਾਇਓ, ਬ੍ਰਿਸ਼ਤ ਗੁਰਕਿਣ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖ ਕਰ ਪ੍ਰਗਟ ਆਖਣਾ ਆਇਆ, ਸਤਿਗੁਰ ਮੈਂ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ ਜਿਸ ਚੇ ਸੋਇ ਤਲਾਇਆ, ਜਗਜੀਵਨ ਦਾਤਾ ਪਾਇਆ, ਜਗਜੀਵਨ ਦਾਤਾ ਪਾਇਆ, ਗੁਰਮੁਖ

0: ਹੋਮ ਚ ਹੱਸੈ ਹੋਮ ਚ ਰੋਵੈ ਹੋਮ ਚ ਫਰੀਏ ਹੋਮ ਚ ਧੋਵੈ ਹੋਮ ਚ ਜਾਤੀ ਜਿਣਸੀ ਖੋਵੈ ਹੋਮ ਚ ਮੂਰਖ ਹੋਮ ਚ ਸਿਆਣਾ ਮੋਖ ਮੁਕਤੀ ਸਾਰ ਨ ਜਾਣਾ ਹੋਮ ਚ ਮਾਇਆ ਹੋਮ ਚ ਛਾਇਆ ਹੋਮੈ ਕਰ ਕਰ ਜੰਤੂ ਪਾਇਆ ਹਮੈ ਬੂਜੈ ਤਾਂਦਰ ਸੂਜੈ ਗਿਆਨ ਵਿਹੂਣਾ ਕਥ ਕਥ ਲੂਜੈ ਨਾਨਕ ਹੁਕਮੀ ਲਿਖੀਐ ਲੇਖ ਜਿਹਾ ਵੇਖੇ ਤਿਹਾ ਵੇਖ ਮਹਲਾ ਪਹਿਲਾ ਦੂਜਾ
1: ਮਹੱਲਾ ਦੂਜਾ ਹੋਮੈ ਇਹਾ ਜਾਤ ਹੈ ਹੋਮੈ ਕਰਮ ਕਮਾਏ ਹੋਮੈ ਇਹੀ ਬੰਧਨਾ ਫਿਰ ਫਿਰ ਜੋ ਨਿਪਾਲ ਹੋਮੈ ਕਿਥੋਂ ਉਪਜੇ ਕਿਤ ਸੰਜਮ ਹੈ ਜਾਇ ਹੋਮੈ ਇਹੋ ਹੁਕਮ ਹੈ ਭੈ ਕਿਤ ਪਿਰਾ ਹੋਮੈ ਦੀਰਘ ਰੋਗ ਗਏ ਦਾਰੂ ਭੀਸ ਮਾਂਗੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁੱਖ ਜਾਏ ਪੌੜੀ ਸੇ ਪੀਤੀ ਸੰਤੋਖ ਸੱਚੋ ਸੱਚ ਧਿਆਇਆ ਨਿਮੰਦ ਕਰ ਸੁਖ ਰਹਿਤ ਧਰਮ ਕਮਾਇਆ ਨੀ ਦੁਨੀਆ ਤੋੜੇ ਬੰਦਲਾ ਅਣ ਪਾਣੀ ਤੋੜਾ ਖਾਇਆ ਤੂੰ ਸਿਸਿਆ ਗਲਾ ਨਿਤ ਦੇਵੈ ਚੜ੍ਹੇ ਸਵਾਇਆ ਵਡਿਆਈ ਵੱਡਾ ਪਾਇਆ ਵੱਡਾ ਪਾਇਆ ਵੱਡਾ
0: ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ।

0: ਦੇ ਜਿਹਨੂੰ ਪਾਇਆ ਜਗ ਤਿਸ ਜੁਹਾਰੀ ਸੁਸ ਤਿਸ ਤਿਸ ਦੀ ਬਣ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮੱਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉਪਰ ਤੀਰਥਾਂ ਸਹਿ ਜੋ ਬੇਬਾਨ ਲੱਖ ਸੁਰਤਮ ਸੰਗਰਾਮ ਰਣ ਮੇ ਛੁਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਤੈਨ ਭਰੀਏ ਪਾਠ ਪ੍ਰਾਣ ਜਿਨ ਕਰਤੇ ਕਰਣਾ ਕੀਆਂ ਲਿਖਿਆ ਅਵਨ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਜਿਨ ਸੱਚੋ ਸੱਚ ਵਰਤਾਇਆ ਜਿਸ ਦਿਤ ਮਿਲੇ ਸੱਚ ਤਾਂ ਤੈਨੂੰ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ।

ਸਤਿਗੁਰ ਦੇਹ ਕਿਸ ਮੈਂ ਸਹਿਤ ਨਹੀਂ ਸੱਚ ਕਮਾਇਆ, ਸਤਿਗੁਰੂ ਸਤਿਪਾਇਆ ਜਣ ਕਿਸੇ ਦੇ ਸੱਚ ਵਸਾਇਆ, ਮੂਰਖ ਨ ਜਾਣੀ ਮਨ ਮੁਖ ਜਨ ਗਵਾਇਆ।

ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਸ ਰਾਮ ਰਾਜ, ਗੁਰ ਸਤਿਗੁਰ ਸਹਿਤਾ ਸਾਧ ਸਿੱਖ ਦੇ ਹਰ ਰਾਸ।

ਅਲ ਮਲ ਕਾਇ ਸਿਰ ਸ਼ਾਹੀ ਪਾਈ ਮੂਰਖਨ ਦੇ ਪਤ ਗਵਾ ਮੇਰੇ ਨਾਮ ਕਿਸ਼ਤਾਏ ਨਾ ਪਾਈ ਰਹੇ ਬੇ ਬਾਣੀ ਮੜੀ ਮਸਾਣੀ ਅੰਦ ਨਾ ਜਾਣੇ ਫਿਰ ਪਚੋਤਾ ਸਤਿਗੁਰ ਭੇਟੈ ਸੋ।

तुझे प्याएंदे तुझे त्याएंदे तुझे त्याएंदे

ਮਸਤਕ ਲਾਈਏ ਕੁੜਾ ਲਾਲ ਛੱਡੀਏ ਹੋਏ ਕਮਾਨ ਅਲੱਖ ਧਿਆਈਏ ਪਲ ਤੇ ਪਾਈਏ।

ਲਾਲ ਛੱਡੀਏ ਹੁਕਮ ਲੱਖ ਦਿਆਈਏ ਫਲ ਤੇ ਵੇਹੋ ਪਾਈਏ ਜਿਵੇਂ ਹੀ ਪਾਰ ਕਮਾਈਏ।

ਸੱਚ ਕਾਲ ਕੂੜ ਵਰਤਿਆ ਕਲ ਕਾਲ ਕਿਵੇਂ ਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਗਵੈ ਦਾਲ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੁਰਤ ਹੋਏ।

0: ਪੈ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ।
1: ਲਗਭਗ ਰਾਜਾ ਮਹਿਤਾ ਕੂੜਵਾ ਸਿਕਦਾਰ ਕਾਮ ਨੇ ਸਭ ਪੁੱਛੀਏ ਬਹਿ ਬਹਿ ਕਰੇ ਵਿਚਾਰ। ਅੰਧੀ ਰਹੀਤ ਗਿਆਨ ਵਿਗੁਣੀ ਭਰੇ ਭਰੇ ਮੁਰਦਾਰ ਗਿਆਨੀ ਨੱਚੇ ਵਾਜੈ ਵਾਵੇ ਰੂਪ ਕਰੇ ਸਿੰਗਾਰ। ਉੱਚੇ ਕੂਕੇ ਵਾਦਾ ਗਾਵੇ ਜੋ ਦਾ ਵਿਚਾਰ। ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ। ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਾਏ ਕਰਬਾ। ਧਰਮੀ ਧਰਮ ਕਰੇ ਗਵਾਵੇ ਮੰਗੇ ਮੋਕ ਦੁਬਾਰ। ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਾਏ ਕਰਬਾ। ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ। ਪਤ ਪਰਵਾਣਾ ਪਿੱਛੇ ਪਾਇਆ ਨਾਨਕ ਤੋਲਿਆ ਜਾਪੇ ਮਹਲ।

0: ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਕਰਿਣ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਰਤ ਸਵਾਲਿਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਮੱਲਾ ਦੂਜਾ
1: ਜੋ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ

ਜਿਹਾ ਕਾਲੇ ਕਲਣਾ ਤੇਵੇਂ ਹੋਣਾ ਵਿਚਾਰੀਐ, ਐਸੀ ਕਲਣਾ ਖੇਡੀਆ ਜਿੱਧਰ ਕੇ ਗਿਆ ਹਾਰੀਐ, ਪੜਿਆ ਤੇ ਮੀਆਂ ਵਿਚਾਰ ਕੀ ਵਿਚਾਰੀਐ, ਬਹੁ ਚੱਲੇ ਸੋ ਅੱਗੇ ਮਾਰੀਐ, ਬਹੁ ਚੱਲੇ।

0: ऐसी बख्श करी जय,
1: ऐसी बख्श करी जय।
0: दर्शन दे हो अपना, दर्शन दे हो।

ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਿਉਂ ਲੋਕ ਪ੍ਰਗਾਸੇ ਦੇਖਤ ਦਰਦ ਪੜਪ ਨਿਰਖਤ ਅਲਸ ਮੂਜੋ ਕੁਸੁਮ ਸੁਬਾਸ ਬੇਦੇਮਾਨ

0: ਅੰਮ੍ਰਿਤ ਨਾਮ ਦਿਓ ਸਮਰੱਥ, ਫੁਨ ਕੀਰਤ ਵੰਤ ਸਦਾ ਸੁਖ ਸੰਪਤ, ਰੇਦਰ ਸਿੱਧ ਨਾ ਛੋਡੇ ਸੱਥ, ਦਾਨ ਬੜਾ ਅਤਵੰਤ ਮਹਾਂਬਲ, ਸੇਵਕ ਦਾਸ ਕਹਿਓ ਇਹੋ ਤੱਥ, ਤਾਹੇ ਕਹਾਂ ਪਰਵਾਹ ਕਹੂੰ ਕੀ, ਜਾ ਕੇ ਬਸੀਸ ਧਰਿਓ ਗੁਰ ਹੱਥ, ਤਾਹੇ ਕਹਾਂ ਪਰਵਾਹ ਕਹੂੰ ਕੀ, ਜਾ ਕੇ ਬਸੀਸ ਧਰਿਓ ਗੁਰ ਹੱਥ।
1: ਨਾਮ ਨਿਧਾਨ ਧਿਆਨ ਅੰਤਰਗਤ, ਤੇਜ ਪੁੰਜ ਤਿਉਂ ਲੋਕ ਪ੍ਰਗਾਸੇ, ਦੇਖਤ ਦਰਸ ਭਟਕ ਭ੍ਰਮ ਭਜਤ, ਦੁੱਖ ਪਰ ਹਰ ਸੁਖ ਸਹਿਜ ਬਿਗਾਸੇ, ਸੇਵਕ ਸਿੱਖ ਸਦਾ ਅਤਲਬਿਤ, ਅਲ ਸਮੂਹ ਜੋ ਕੁਸਮ ਸੁਬਾਸੇ, ਵਿਦਮਾਨ ਗੁਰ ਆਪ ਤਪਿਓ ਥਿਰ, ਸਾਚੋ ਤਖਤ ਗੁਰੂ ਰਾਮ ਦਾਸੈ, ਤੀਨ ਭਵਨ ਭਰਪੂਰ ਰਹਿਓ ਸੋਈ, ਆਪਣ ਸਰਸ ਕੀਓ ਨਾ ਜਗਤ ਕੋਈ, ਆਪਣ ਆਪ ਆਪ ਹੀ ਉਪਾਇਓ, ਸੁਰ ਨਰ ਸੁਰ ਅੰਤ ਨਹੀਂ ਪਾਇਓ, ਪਾਇਓ ਨਹੀਂ ਅੰਤ ਸੁਰੇ ਅਸੁਰੈ ਨਰ, ਗਣ ਗਣ ਧਰਮ ਖੋਜੰਤ ਫਿਰੈ, ਅਬਿਨਾਸੀ ਅਚਲ ਅਜੋਨੀ ਸੰਭੋ, ਪੁਰਖ ਖੋਤਮ ਅਪਾਰ ਪਰੇ, ਕਰਨ ਕਾਰਨ ਸਮਰੱਥ ਸਦਾ ਸੋਈ, ਸਰਬ ਜੀ ਮਨ ਧਿਆਇਓ, ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ, ਤੈਂ ਹਰ ਪਰਮ ਪਦ ਪਾਇਓ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦਿਓ, ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ ਗਿਆਨ ਰਸ ਰਸਿਓਹੀਓ, ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹੋ ਵਾਹੋ ਕਰ ਧਿਆਇਓ, ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ, ਤੈਂ ਹਰ ਪਰਮ ਪਦ ਪਾਇਓ।
2: ਨਾਰਦ ਧਰੂ ਪ੍ਰਹਿਲਾਦ ਸੁਦਾਮਾ, ਉਪ ਭਗਤ ਹਰ ਕੇ ਜੂ ਗਣੰ, ਅੰਬਰੀਕ ਜੈ ਦੇਵ ਤਲੋਚਣ, ਨਾਮਾ ਅਵਰ ਕਬੀਰ ਭਣੰ, ਤਿਨ ਕੋ ਅਵਤਾਰ ਭਇਓ ਕਲ ਭਿੰਤਰ, ਜਸ ਜਗਤਰ ਪਰ ਸਾਇਓ, ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ, ਤੈ ਹਰ ਪਰਮ ਪਦ ਪਾਇਓ। ਮਨਸਾ ਕਰ ਸਿਮਰੰਤ ਤੁਜੇ ਨਰ, ਕਾਮ ਕ੍ਰੋਧ ਮਿਟਿਓ ਜੂ ਤਿਣਿੰਗ, ਬਾਚਾ ਕਰ ਸਿਮਰੰਤ ਤੁਜੇ ਤਿੰਨ, ਦੁੱਖ ਦਰਿਦਰ ਮਿਟਿਓ ਜੂ ਖਿਣਿੰਗ, ਕਰਮ ਕਰ ਤੋ ਦਰਸ ਪਰਸ ਪਾਰਸ, ਸਰ ਬਲ ਭਟ ਜਸ ਗਾਇਓ, ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ, ਤੈ ਹਰ ਪਰਮ ਪਦ ਪਾਇਓ।

ਦੇਖਰੋ ਅਤਨੋ ਮੋਹ ਮਾਮਗ ਪਈ ਕਿੰਕਣੀ ਸ਼ਬਦ ਚਨਤਕਾਰ ਖੇਲ ਪਾਏ ਜਿਓ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇੜ ਸਕੈ ਈਸ ਬੰਮ ਗਿਆਨ ਧਿਆਨ ਤਰਤ ਹੀ ਚਾਹੇ ਜਿਓ ਸਤ ਸਾਚ ਸ੍ਰੀ ਨਿਵਾਸ।

0: ਜਿਹ ਸਤ ਗੁਰ ਸਿਮਰੰਤ ਨਾਇਨ ਕੇ ਤਿਮਰ ਮਿਟੈ ਖਿਨ। ਜੇ ਸਤ ਗੁਰ ਸਿਮਰੰਥ ਰਿਦਾ ਹਰ ਨਾਮ ਦਿਨੋ ਦਿਨ। ਜਿਹ ਸਤ ਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ। ਜਿਹ ਸਤ ਗੁਰ ਸਿਮਰੰਥ ਰਿਦ ਸਿਦ ਨਵ ਨਿਦ ਪਾਵੈ। ਸੋਈ ਰਾਮਦਾਸ ਗੁਰ ਬਲ ਪਣ ਮਿਲ ਸੰਗਤ ਧਨ ਧਨ ਕਰੋ। ਜੇ ਸਤ ਗੁਰ ਲਗ ਪ੍ਰਭ ਪਾਈਐ ਸੋ ਸਤ ਗੁਰ ਸਿਮਰੋ ਨਰੋ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋਡਿਓ ਪਾਸ। ਤਾਤੇ ਗੌਰ ਗਿਆਨ ਪ੍ਰਗਟ ਉਜਿਆਰੋ ਦੁਖ ਦਰਿਦਰ ਅੰਧਿਆਰ ਕੋ ਨਾਸ। ਕਵ ਕੀਰਤ ਜੋ ਸੰਤ ਚਰਨ ਮੁੜ ਲਾਗੇ ਤਿਨ ਕਾਮ ਕ੍ਰੋਧ ਜਮਕੋ ਨਹੀਂ ਤਰਾਸ। ਜਿਵੇਂ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ।
1: ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ। ਤਾਂ ਤੇ ਅੰਗਦ ਅੰਗ ਸੰਗ ਪਯੋ ਸਾਇਰ ਤਿਨ ਸਬਦ ਸੁਰਤ ਕੀ ਨੀਵ ਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ ਕਛ ਕਹੀ ਨਾ ਜਾਈ। ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਬੜਾਈ। ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਜਿਸ ਦੇਖ ਚਰਨ ਅਗਨ ਹਰਿਓ ਜਿਸ ਬਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਪਾਨ ਡਰਿਓ। ਪਨ ਦਾਸ ਸੁਆਸ ਜਗਤ ਗੁਰੂ ਕੀ ਪਾਰਸ ਪੇਟ ਪਰਸ ਕਰਿਓ। ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ।

ਸੁਖ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸੰਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ

ਹਰ ਵਸਿਆ ਮਨ ਆਈ। ਸ਼ਬਦ ਗੁਰ ਦਾਤਾ ਜਿਤ ਮਨ ਰਾਤਾ, ਹਰ ਸਿਉ ਰਹਿਆ ਸਮਾਈ। ਸ਼ਬਦ ਨ ਜਾਣੇ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ, ਜੰਮੇ ਵਾਰੋ ਵਾਰਾ। ਬਿਸ਼ਟਾ ਕੇ ਕੀੜੇ ਬਿਸ਼ਟਾ ਮਾਹੇ ਸਮਾਣੇ, ਮਨਮੁਖ ਮੁਗਦ ਗੁਬਾਰਾ। ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨ ਅਵਰ ਨ ਕੋਈ। ਜੋ ਧੁਰ ਲਿਖਿਆ ਸੋ ਕੋਈ ਨ ਮਿਟੈ ਭਾਈ, ਕਰਤਾ ਕਰੇ ਸੋ ਹੋਈ। ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨ ਦੂਜਾ ਕੋਈ। ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨ ਅਵਰ ਨ ਕੋਈ। ਜੋ ਧੁਰ ਲਿਖਿਆ ਸੋ ਕੋਈ ਨ ਮਿਟੈ ਭਾਈ, ਕਰਤਾ ਕਰੇ ਸੋ ਹੋਈ। ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ। ਹਰ ਜੀਉ ਤੁਧਨੋ ਸਦਾ ਸਾਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ, ਇੱਕ ਪਲ ਖਿਨ ਵਿਸਰੇ ਤੂੰ ਸੁਆਮੀ, ਜਾਣੋ ਬਰਸ ਪਚਾਸਾ, ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ।

राम कली महला तीजा। अनंत एक ओंकार सतगुरु प्रसाद।

বললো জি বাহি গুরু একা ও অঙ্কার বাহিগুরু জি কে ফতহি শ্রী ভগবতী জি সহায় ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਇ ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਤਾਇ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ

ਕੀਤਾ। ਤਿੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ, ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੇ ਕੇ ਸਾਂਸ ਵਸਾਂ ਨਾਲ ਨਿਭਾਹੀ ਤਨਾਂ ਦੀ ਕਮਾਈ ਦਾ

ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੁੱਲ ਜੇ ਵਾਹਿਗੁਰੂ ਬੋਲਾਂ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਡੁੰਗੇ ਜੁਗਾਂ।

longe ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾਂ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਆ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਪਾਣ ਨੇਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀ ਆ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਾ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਆਪੇ ਦੇਖ ਆਪੇ ਬੁਝੇ।

ਪਾਉ ਨਾਨਕ ਮੁਖੰਤਰ ਪਾਏ ਪਾਰੀ ਸਤਿਗੁਰ ਵਿੱਠੋ ਵਾਰਿਆ ਦਿੱਤ ਮਿਲਿਆ ਕਸਮ ਸੰਭਾਲਿਆ ਜੇ ਕਰ ਦੇਸ਼ ਗਿਆਨ ਦਿਆ ਇਨੀ ਨਿਤ ਰਹੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਪੋਇਤਾ।

ਜਿਣ ਕਰ ਦੀ ਇਸ ਗਿਆਨ ਅੰਜਨ ਦੀਆਂ ਇੰਨੀ ਜਗਤ ਨਿਹਾਲਿਆ ਖਸਮ ਸੋੜ ਦੂਜੇ ਲੱਗੇ ਤੂੰ ਵੈਸੇ ਹੁਣ ਜਾ ਰਿਹਾ ਸਤਿਗੁਰ ਹੈ ਬਹਿਤ ਵਿਰਲੇ।

0: ਗੁਣ ਚੰਗਿਆਈਆਂ ਤੱਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਤਰ ਤਰਾ ਜੁਤੋ ਦੀ ਨਿਵੇ ਸੋ ਗੌਰਾ ਹੋਏ ਅਪਰਾਧੀ ਤੂਣਾ ਨਿਵੇ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਆ ਕਿਆ ਥੀ ਹੈ ਜਰ ਦੇ ਸੁਤੇ ਜਾਹਿ ਮੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮਖਚੂ ਪਿਪੂ ਮਨਸਾਰੰ ਤ੍ਰਿਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਾਟੰ ਦੋ ਧੋਤੀ ਵਸਤ੍ਰ ਪਾਟੰ ਜੇ ਜਾਨ ਸੁਬ੍ਰਹਮੰ ਕਰਮੰ ਸਭੋ ਕੁਟ ਨੇਚੋ ਕਰਮੰ ਕਹੋ ਨਾਨਕ ਨੇਚੋ ਧਿਆਵੇ ਬਿਨ ਸਤ ਗੁਰ ਵਾਟ ਨ ਪਾਵੇ ਪੌੜੀ ਕੱਪੜ ਰੂਪ ਸੁਹਾਵਣਾ
0: ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੇ

0: ਜੋ ਗਲ ਚੱਲੇ ਪਾਏ ਚੌਕੜ ਮੁਲਣ ਆਇਆ ਬਹਿ ਚੌਂਕੇ ਪਾਇਆ ਸਿੱਖਾਂ ਕੰਨ ਚਿੜਾਈਆਂ ਗੁਰ ਬ੍ਰਾਹਮਣ ਥੀਆ ਉਹ ਮੂਹਾ ਚੜ ਪਿਆ ਵਿਤਗਾ ਗਿਆ ਮੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜ਼ਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸ੍ਰੀ ਨਾਲ

0: ਜਗ ਨ ਟੁੱਟਈ ਜੇ ਤਗ ਹੋਵੇ ਜੋ ਮਹਲਾ ਪਹਿਲਾ।
1: ਨਾਇ ਮੰਨੇ ਪਤ ਉਪਜੈ ਸਾਲਾਹੀ ਸੱਚ ਸੂਤ, ਡਰ ਗਏ ਅੰਦਰ ਪਾਈਏ ਤਗ ਨ ਟੁੱਟ ਸਪੂਤ ਮਹਲਾ ਪਹਿਲਾ।
0: ਤਗ ਨ ਇੰਦਰੀ ਤਗ ਨ ਨਾਰੀ ਭਲਕੇ ਤੁੱਕ ਮਿੰਨਤ ਦਾੜੀ, ਤਗ ਨ ਪੈਰੀ ਤਗ ਨ ਗੱਤੀ ਤਗ ਨ

ਹੁਕਮ ਮਨਾਏ ਸੀ ਹੁਕਮ ਪਰਵਾਹ ਤਾਂ ਖਸਮੈ ਤਾਂ ਮਿਹਰ ਪਾਏ ਸੀ ਖਸਮੈ ਭਾਵੇ ਸੋ ਕਰੇ।

ਬੜੀ ਸਾਹਿਬ ਹੋਏ ਦਿਆਲ ਕਿਰਪਾ ਕਰ ਸਾਈ ਘਰ ਕਰਾਏ ਸੀ ਸੋ ਸੇਵਕ ਸੇਵਾ ਕਰ ਤੁਹਾਨੂੰ ਘੁੰਮਣ ਆਏ ਸੀ ਹੁਕਮ ਨੇ ਹੋਵੇ ਪਰਵਾਨ ਤੇ ਖਸਮੇ ਕਾ ਮਹਲ ਪਾਏ ਸੀ ਖਸਮੇ ਪਾਵੇ ਸੋ ਕੇ ਮਨ ਚੁਨੀਆਂ ਸੋ ਫਲ ਪਾਏ ਸੀ ਅੰਦਰ ਕੇ ਪੈਂਦਾ ਜਾਏ ਸੀ ਅੰਦਰ ਕੇ ਪੈਂਦਾ ਜਾਏ

ਉੱਪਰ ਆਏ ਬੈਠੇ ਕੁੜਿਆ, ਮਤ ਪਿੱਟੈ ਵੇ ਮਤ ਪਿੱਟੈ, ਇਹੋ ਅੰਨ ਸਾਡਾ ਪਿੱਟੈ, ਤਨ ਪਿੱਟੈ ਪੇਟ ਕੁੜੇ, ਮਨ ਜੁਠੇ ਚੁਲੀ ਪਰੇ, ਕਹੁਨਾ ਸਤਿ ਹੈ ਸੁਚ ਹੋਵੇ ਤਾਂ ਸਤ ਪਾਈਏ, ਪੌੜੀ ਚੁੱਤੇ ਅੰਦਰ ਸਭ ਵੇਖ ਨਦਰੀ ਹੇਠ ਚਲਾਈਦਾ ਅਪਦੇ ਵੜਿਆਈਆਂ।

ਬੜੀ ਚਿੱਤੇ ਨੂੰ ਸਭ ਕੋ ਵੇਖਣ ਤਰੀ ਹੇਠ ਚਲਾਇੰਦਾ, ਆਪੇ ਦੇਵ ਜਾਈਆਂ ਆਪੇ ਹੀ ਕਰਮ ਕਰਾਇੰਦਾ, ਬੜੋ ਵੱਡਾ ਵੱਡ ਮੇਦਨੀ ਸਰਸ ਤੰਦੇ ਲਾਇੰਦਾ, ਮਦਰੋ ਪੱਠੀ ਜੇ ਕਰੇ ਸੁਲਤਾਨਾ ਕਉ ਕਰਾਇੰਦਾ, ਦਰ ਮੰਗਣ ਭਿਖ ਨਾ ਪਾਇੰਦਾ, ਦਰ ਮੰਗਣ ਭਿਖ ਨਾ ਪਾਇੰਦਾ।

ਹਰ ਰੰਗੀ ਹਰ ਸਵਾਰਿਆ, ਕੋਠੇ ਮੁੰਡੇ ਮਾੜੀਆਂ ਲੈ ਬੈਠੇ ਕਰ ਪਸਾਰਿਆ, ਚੀਜ਼ ਕਰਨ ਮਨ ਪਾਉਂਦੇ ਹਰ ਬੋਝੇ ਨਾ ਹਾਰਿਆ, ਕਰ ਫਰਮਾਇ ਸਿਖਾਇਆ ਵੇਖ ਮੈਂ ਸਮਰਨ ਵਿਸਾਰਿਆ, ਜਰਿਆਈ ਡੋਬਣ ਹਾਰਿਆ, ਜਰਿਆਈ ਡੋਬਣ ਹਾਰਿਆ।

0: ਤੈਨ ਹਰ ਪੂਜ ਕਰਾਵਾ
1: ਸਲੋਕ ਮਹਲਾ ਪਹਿਲਾ ਜੇਕਰ ਸੂਤਕ ਮੰਨਿਆ ਸਭ ਤੇ ਸੂਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀ ਹੈ ਸੂਤਕ ਪਵੇ ਰਸੋਏ ਨਾਨਕ ਸੂਤਕ ਇਹ ਨਾ ਉਤਰੇ ਗਿਆਨ ਉਤਾਰੇ ਤੋਏ ਮਹਲਾ ਪਹਿਲਾ
0: ਮਨ ਕਾ ਸੂਤਕ ਲੋਕ ਲੋਭ ਹੈ ਜੇ ਵਸ ਸੁਤ ਕੂੜ ਅੱਖੀ ਸੁਤ ਵੇਖਣਾ ਪਰ ਤ੍ਰੈ ਪਰ ਤੰਦੂ ਕੰਨੀ ਸੁਤ ਕੰਨ ਪੈ ਲੈ ਤੁਬਾਰੀ ਕਾਏ ਨਾਨਕ ਹੰਸਾ।

0: ਚੰਮਣ ਮਰਨਵਾ ਹੁਕਮ ਹੈ ਪਾਣ ਆਵੇ ਜਾਏ। ਖਾਣਾ ਪੀਣਾ ਪਵਿੱਤਰ ਹੈ ਦੇ ਤੋਨ ਰਿਜ਼ਕ ਸੰਭਾਹੇ।
1: ਦਾਨ ਕੁਝ ਨੀ ਗੁਰਮੁਖ ਬੁਝਿਆ ਪਹਿਲਾਂ ਸੂਤਕ ਨਾ ਪੌੜੀ ਸਤਿਗੁਰ ਵੱਡਾ ਕਰ ਸਲਾਹੀ। ਜਿਸ ਵਿੱਚ ਗੱਡੀਆਂ ਵਡਿਆਈਆਂ ਸਮਰਥਨਾ ਦਰਿਆਈਆਂ ਮਨ ਵਸਾਈਆਂ ਕਰ ਹੁਕਮ ਸਖਤ ਭਾਈ। ਵਿੱਚ ਹਮਾਰ ਗੱਡੀਆਂ ਵਡਿਆਈਆਂ ਸਹਿ ਟੁੱਟੇ ਨਾਨਦ ਪਾਈਆਂ ਨਾਨਦ ਪਾਈਆਂ ਨਾਨਦ ਪਾਈਆਂ।
0: ਪੌੜੀ ਸਤਿਗੁਰ ਵੱਡਾ ਕਾ ਸਲਾਹੀ। ਜਿਸ ਵਿੱਚ ਵਡਿਆਂ ਵਡਿਆਈਆਂ ਸਹਿਮੈਲੇ ਤਾਂ ਨਦਰੀ ਆਈਆਂ ਜਾਂਦ ਸਪਾਣਾ ਤਾਂ ਵੱਲ ਮਸਾਈਆਂ ਕਰ ਹੁਕਮ ਅਸਤਿਖਾ ਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨਾਨਦ ਪਾਈਆਂ ਸਹਿ ਤੁੱਠੇ ਨਾਨਦ ਪਾਈਆਂ।

ਆਪ ਹੋਏ ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖਿਓ ਕੋਈ ਨਾ ਪਿੱਟਿਓ ਜਾਏ, ਸੁੱਚਾ ਹੋ ਕੇ ਜੇ ਵਿਆਹ ਲੱਗਾ ਪੜਨ ਸੁਲੋ, ਬਹੁਤੀ ਜਾਈ ਸੱਟਿਆ ਕਿਸ ਹੈ ਲੱਗਾ ਦੋ ਅਣਦੇ।

0: ਦੇਵਤਾ ਪਾਣੀ ਦੇਵਤਾ ਵੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਇਆ ਪਾਕ ਪਵਿੱਤ ਪਾਪੀ ਸੰਤਨ ਗੱਡਿਆਂ ਤੁਕਾਂ ਪਈਆਂ ਤਿਤ ਜਿਤ ਮੁਖ ਨਾਮ ਨਾ ਉਤਰੇ ਬਿਨਾਂ ਮੇਰਾ ਸਕਾਏ ਨਾਨਕ ਵੈਦਾਨੀ ਹੈ ਤਿਤ ਮੁਖ ਤੁਕਾਂ ਪਾਏ ਮਹੱਲਾ ਪਹਿਲਾ ਪੰਡ ਜੰਮੀਏ ਭੰਡ ਨਿਮੀਏ ਪੰਡ ਮੰਗਣ ਵਿਆਹ ਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ ਪੰਡ ਮੂਆ ਪੰਡ ਭਾਲੀਏ ਭੰਡ ਹੋਵੇ ਬਨਦਾਨ ਸੋ ਕਿਉਂ ਮੰਦਾ ਆਕੀਆਂ ਜੁੱਤ ਜੰਮੇ ਰਾਜਾ ਭੰਡੋਗੀ ਭੰਡ ਉਪਜੇ ਭੰਡੇ ਬਾਜ਼ ਨ ਕੋਏ ਨਾਨਕ ਭੰਡੇ ਬਾਰੇ ਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਏ ਭਾਗਾ ਰਤੀ ਚਾ ਨਾਨਕ ਤੇ ਮੁਖ ਜਿਲੇ ਤਿਤ ਸੱਚੇ ਦਰਬਾਰ ਪੜੀ ਸਭ ਕਾ ਕੇ ਆਪਣਾ ਜਿਸ ਨਾ ਹੀ ਸੋਚਣ ਕੱਢੀਏ ਕਿਤਾਬ ਆਪਣਾ ਆਪੇ ਹੀ ਲੇਖਾ ਸੰਡੀਆਂ ਜਰਾ ਰਾਣਾ ਹੀ ਤਾਂ ਜਗ ਤਾਕਾਇਤ ਗਾਰ ਬਹੰਡੀਆਂ ਮੰਦਾ ਤੇ ਸੁਣਾ ਕੀ ਹੈ ਪੜ ਅੱਖਰ ਇਹੋ ਬੋਝੀਆਂ ਮੂਰਖ ਨਾਲ ਨਾ ਲੁਜੀਏ ਨਾਲ ਨਾ ਲੁਜੀਏ ਨਾਲ ਲੁਜੀ
1: ਆਪਣਾ ਪਹਿਲੇ ਖਸੰਡੀਆ ਜਾ ਰਹਿਣਾ ਨਹੀਂ ਐ ਜੋ ਤੱਕ ਇਤਗਾਰ ਵਹੰਡੀਆ ਮੰਦਾ ਕਿਸੇ ਨੇ ਆਖੀਆ ਬੜਾ ਖਰੇ ਹੋ ਗੁਜੀ।

ਨਾਨਕ ਅਸਕ ਕਾਢੀਏ ਸਦ ਹੀ ਰਹਿ ਸਮਾਏ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ਼ਕੀ ਉਹਨਾਂ ਆਖੀਏ ਜੇ ਲਿਖੇ ਵਰਤੇ ਸੋਈ ਮੰਦਾ।

ਨਾ ਕਾਈ ਪਾਏ ਪੌੜੀ ਜਿੱਤ ਸੇਵੀ ਹੈ ਸੁੱਖ ਪਾਈਆ ਸੋ ਸਾਹਿਬ ਸਦਾ ਸੰਭਾਲੀਏ ਜਿੱਤ ਕਿਤਾ ਪਾਈ ਆਪਣਾ ਸਾ ਕਾਲ ਬੁਰੀ ਕਿਉਂ ਘਾਲੀਏ ਮੰਦਾ ਮੁਹ ਚਾਹੀਏ ਤੇ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾਰੀਏ

0: ਯਸੋ ਸਹਿਜ ਸੰਭਾਲੀ ਹੈ, ਜਿਤ ਕੀਤਾ ਪਾਈ ਆਪਣਾ ਸਾ ਘਾਲ ਬਰੀ ਕਿਉਂ ਘਾਲੀ ਹੈ, ਮੰਦਾ ਮੂਲਾਂ ਕੀ ਚਈ ਦਿਲ ਮਿੰਦਰ ਦੇ ਹਾਲੀ ਹੈ, ਜੋ ਸਹਿਬ ਨਾਲ ਹਾਰੀਏ ਤੇ ਵੇਹਾ ਪਾਸਾ ਟਾਲੀ ਹੈ, ਪਿਛਲਾ ਹੈ ਉਪਰ ਘਾਲੀ ਹੈ, ਪਿਛਲਾ ਹੈ ਉਪਰ ਘਾਲੀ ਹੈ,
1: ਜਿਹਨੇ ਗੁਰਮੁਖ

ਜਿਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਦਾਰ ਵਸਤੂ ਅੰਦਰ ਵਸਵਾਵੇ ਦੂਜੀ ਹੋਵੇ ਪਾਤ ਸਾਹਿਬ ਚੇਤੀ ਹੁਕਮ ਨਾ ਚੱਲੇ ਕਈ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਗਾ

ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਸ ਪੌੜੀ ਚੱਕ ਲੱਗ ਚੱਕ ਜੇ ਚੱਲੇ ਕਸਮੇ ਪਾਏ ਵਰਮ ਕਸਮਾਗਲੀ ਉਹ ਵਜੋ ਪਿਦੂਣਾ ਕਾਏ ਕਸਮ ਕਰ ਗਬਰੀ ਫਿਰ ਗੈਰ ਤੇ ਅੰਦਰ ਪਾਏ ਵਜੋ ਗੁਆਏ ਅਗਲਾ ਉਹ ਹੈ ਮੋਹ ਪਾਣਾ ਕਾਏ ਜਦ ਤੱਕ ਖਾਵਨ।

0: ਅਗਲੀ ਆਵਾਜ਼ ਪੈਦੋਣਾ ਖਾਏ ਅਸਮੇ ਕਰੇ ਬਰਾਬਰੀ ਫਿਰ ਅੰਦਰ ਪਾਏ ਵਜੋ ਗਾਏ ਅਗਲਾ ਮੁਮ ਪਾਣਾ ਖਾਏ ਜਿਹਦਾ ਦਿੱਤਾ ਖਾਣ ਦਿੱਤੀ ਸਬਾਸ ਨਾਨਕ ਮਨ ਚੱਲੇ ਨਾਲ ਕਸਮ ਚੱਲੇ ਅਰਦਾਸ
1: ਜਨਾ ਅੰਤਰ ਗੋ

0: ਕਸਮ ਸਮਾਂ ਪੌੜੀ ਨਾਨਕ ਜਾਪਣੀ ਹਰ ਪਾਕੇ ਪਾਰਾ ਵਾਰ ਆਪਣੇ ਸਾਖੀ ਆਪ ਰਾਏ ਮਾਰ ਇੱਕ ਨਾ ਗੜੀ ਜਿਰੀਆਂ ਇੱਕ ਧੂਰੀ ਚੜੇ ਬਸਿਆਰ ਆਪ ਰਾਏ ਕਰਿਆ ਆਉ ਕੈਸੇ ਕਰੀ ਪੁਕਾਰ ਨਾਨਕ ਨਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ ਕਰਨੀ ਸਾਰ ਕਰਨੀ ਸਾਰ
1: ਪੌੜੀ ਨਾਨਕ ਆਪਣੀ ਹੱਥ ਆ ਕੇ ਭਾਰਾ ਵਾਰ ਆਪ ਗ੍ਰਹਿ ਸਾਖੀ ਫਿਰ ਆਪ ਤਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਤਰੀ ਚੜੇ ਬਸਿਆਰ ਆਪ ਰਾਏ ਕਰਿਆ ਆਪ ਕੈਸਾ ਕਰੀ ਪਕਾਰ ਨਾਨਕ ਕਰਨਾ ਜਿਨ ਕੀਆ ਬੈਠੇ।

ਸਭ ਕਿਚ ਆਪਿਆ ਸਭ ਕਿਚ ਆਪਿਆ ਪੌੜੀ ਵਡੇਕੀਆਂ ਵਿੜਾਈਆਂ ਕਹਿਣਾ ਕਹਿਣ ਜਾਏ ਸੋ ਕਥਾ ਗਲਤ ਜੀਆਂ ਵਿੱਚ ਕਿਸਮਾਏ ਸਾਈਕਾ ਕਮਾਵੇ।

0: वाहेगुरु जी की फतेह, वाहेगुरु जी की फतेह, वाहेगुरु जी की फतेह। वाहे गुरु जी का खालसा, वाहे गुरु जी की फतेह।
1: ਬੜੀ ਵੱਡੀ ਕੀਆਂ ਵਡਿਆਈਆਂ ਕਿਸ ਕਹਾਣਾ ਕਹਾਣਾ ਜਾਏ, ਸੋ ਕਰਤਾ ਕਾਦੇ ਕਰੀਮ ਨੇ ਜੀਆਂ ਰਿਜਕ ਸੰਭਾਹੇ, ਸਾਈ ਕਰ ਕਮਾਉ ਨੀ ਤੁਰ ਛੋੜੀ ਦਿਨਾ ਪਾਏ, ਨਾਨਕੇ ਕੀ ਬਾਰੀ ਹੋ ਦੂਜੀ ਨਾਹੀਂ ਜਾਏ, ਸੋ ਕਰ ਜਿਤ ਸਿਰ ਜਾਏ, ਸੋ ਕਰ ਜਿਤ ਸਿਰ ਜਾਏ ਸੁੱਤ।

0: ਸਿਰਸਾਹਾ ਪਾਤਸ਼ਾਹ ਨੇ ਚੰਦ ਚੋਰ ਛੱਤ
1: ਪੌੜੀ ਵੱਡੀ ਉਮਰ ਪਾ ਤੇਰਾ ਮਰਤਬਾ ਰੰਗਣੇ ਨਜ਼ਬ ਕਰਤਬਾ ਜੀਆਂ ਅੰਦਰ ਜੀਓ ਸਭ ਜਾਣ ਲਾ ਸਭ ਵਿੱਚ ਤੇਰਾ ਬਸ ਤੇਰਾ ਕਲਪਨਾ ਤੇਰੇ ਕਰ ਅਨੰਦ ਵਧਾਈ ਤੁੱਤ ਕਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੁੱਲ ਜੀ ਵਾਹਿਗੁਰੂ, ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀ, ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰ ਰਾਇ, ਸ੍ਰੀ ਹਰ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਸਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਨਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਾਬਾ ਦਾ

0: ਸਿੱਖ ਪੜਦੇ ਸੋਂਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹ ਸਾਹਣ ਗਣਿਜੈ ਤ੍ਰਿਭਵਨ ਮਹੀ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੇ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਕਨਹਰ ਬੂੰਦ ਬਸਰ ਮਾਵਲ ਕੁਸਮ ਬਸੰਤ ਗਨੰਤ ਨ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਨਹਿ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ ਹਰ ਨਾਮੋ ਮੰਤਰ ਦਿਰੜਾਏ ਦਾ ਕੱਟੇ ਹੋਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਧੁਰੇ ਪਿਆ ਸੰਜੋਗ ਹਰ ਨਾਮੋ ਮੰਤਰ ਦਿਰੜਾਏ ਦਾ ਕੱਟੇ ਹੋਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਧੁਰੇ ਪਿਆ ਸੰਜੋਗ ਸੁਖ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਸਿੱਠ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂ ਦਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂ ਦਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ

सोरठ महला तीजा। हर जी

ਜਿਚਰ ਘਟ ਅੰਤਰ ਹੈ ਸਾਸਾ, ਇਕ ਪਲ ਖਿਨ ਵਿਸਰਹ ਤੂੰ ਸੁਆਮੀ। ਜਾਣਾ ਬਰਸ ਪਚਾਸਾ, ਹਮ ਮੂੜ ਮੁਗਦ ਸਦਾ ਸੇ ਪਾਈ। ਗੁਰ ਕੈ ਸ਼ਬਦ ਸਦਾ ਸਾਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ, ਇਕ ਪਲ ਖਿਨ ਵਿਸਰਹਿ ਤੂੰ ਸੁਆਮੀ। ਜਾਣਾ ਬਰਸ ਪਚਾਸਾ, ਹਮ ਮੂੜ ਮੁਗਦ ਸਦਾ ਸੇ ਪਾਈ। ਗੁਰ ਕੈ ਸ਼ਬਦ ਹਰ ਜੀਓ ਤੁਧ ਵਿਟਹੁ ਵਾ।

0: ਸੋਰਠ ਮਹੱਲਾ ਤੀਜਾ। ਹਰ ਜੀਉ ਤੁਧਨੋ ਸਦਾ ਸਾਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ, ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ, ਜਾਣਾ ਬਰਸ ਪਚਾਸਾ, ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ।
1: ਕੈਲਗਰੀਜ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਦੇ ਵਿੱਚ ਕੀ ਤੱਕਦੇ ਨੇ? ਇੱਕ ਮੌਲਵੀ ਮਸਜਿਦ ਦੇ ਬਾਹਰ ਖਲੋਤਾ ਕੁੜਤੇ ਦਾ ਪੱਲੂ ਧੋ ਰਿਹਾ। ਮਹਾਰਾਜ ਪੁੱਛਦੇ ਨੇ, ਮੌਲਵੀ ਜੀ ਇਹ ਕੀ ਕਰ ਰਹੇ ਹੋ? ਕਹਿੰਦਾ ਏ, ਕੁੜਤਾ ਮੈਲਾ ਹੋ ਗਿਆ ਸੀ, ਜੂਠੇ ਕੱਪੜਿਆਂ ਨਾਲ ਕੀਤੀ ਨਵਾਜ਼ ਅੱਲਾ ਤਾਲਾ ਨਹੀਂ ਕਬੂਲਦੇ। ਮੈਂ ਸੋਚਿਆ ਵੀ ਉਹ ਜਾਣੇ ਕੁੜਤਾ

ਕਿਵੇਂ ਕਬੂਲ ਲਵੇਗਾ। ਹਾਂ ਪਿਆਰਿਓ, ਇਹ ਤੇ ਹੋ ਸਕਦਾ ਏ ਵਸਤਰਾਂ ਦੀ ਮੈਲ ਤਨ ਦੀ ਮੈਲ ਪਰਵਾਣੀ ਜਾਵੇ, ਪਰ ਮਨ ਦੀ ਮੈਲ, ਮਨ ਜੂਠੇ ਬੰਦੇ ਮੇਰੇ ਮਹਾਰਾਜ ਜੀ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਦੇ। ਮਨ ਦੀ ਮੈਲ ਨਹੀਂ ਪ੍ਰਵਾਨੀ ਜਾਂਦੀ। ਅਸੀਂ ਵੀ ਗੁਰੂ ਘਰ ਜਾਂਦੇ ਹਾਂ, ਵਸਤਰ ਸੁੱਚੇ ਪਾਉਂਦੇ ਹਾਂ, ਗੁਰੂ ਦੇ ਦਰਸ਼ਨਾਂ ਤੋਂ ਪਹਿਲਾਂ ਗੁਰੂ ਘਰ ਜਾ ਕੇ ਹੱਥ ਪੈਰ ਵੀ ਧੋਂਦੇ ਹਾਂ, ਤੇ ਜਦੋਂ ਅੰਦਰ ਜਾਂਦੇ ਹਨ ਤੇ ਸਤਿਗੁਰੂ ਆਵਾਜ਼ਾਂ ਦਿੰਦੇ ਨੇ, ਕਹਿੰਦੇ ਨੇ ਓਏ ਗੁਰਸਿੱਖਾ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਈ, ਤਨ ਧੋ ਨਾਲ ਕੋਈ ਗੱਲ ਨਹੀਂ ਬਣਦੀ। ਤੇ ਅਸੀਂ ਸੁਣਦੇ ਵੀ ਹਾਂ, ਮੰਨਦੇ ਵੀ ਕੋਈ ਨਹੀਂ, ਵੀ ਸਾਨੂੰ ਥੋੜੀ ਕਹਿ ਰਹੇ, ਕਹਿ ਤੇ ਸਤਿਗੁਰੂ ਸਾਨੂੰ ਹੀ ਰਹੇ ਨੇ। ਤੂੰ ਦਿਨ ਭਰ ਝੂਠ ਬੋਲ ਬੋਲ ਕੇ ਮਨ ਮੈਲਾ ਕਰ ਲਿਆ ਏ, ਮਨ ਨੂੰ ਵੀ ਧੋ ਲੈ ਬਈ। ਮਨ ਕਿਵੇਂ ਧੋਈਏ? ਵਸਤਰ ਮੈਲੇ ਹੋ ਗਏ, ਸਾਬਣ ਨਾਲ ਧੋ ਲਈਦੇ ਨੇ। ਸਤਿਗੁਰੂ ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇ ਕੇ ਰੰਗ। ਮਨ ਮੈਲਾ ਹੋ ਗਿਆ ਏ, ਉਹ ਜਾਣੇ ਗੁਰੂ ਕਿਰਪਾ ਕਰ ਦੇਗਾ, ਅਜੇ ਵੀ ਕੁਝ ਨਹੀਂ ਵਿਗੜਿਆ। ਭਾਈ ਨੰਦ ਲਾਲ ਜੀ ਕਹਿੰਦੇ ਨੇ ਨਾ, ਆਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਪਿੱਛੇ ਜਿਹੜੀ ਬੀਤ ਗਈ ਬੀਤ ਗਈ ਏ, ਅੱਗਾ ਸਮਝ ਕੇ ਚੱਲ। ਸਤਿਗੁਰੂ ਦੇ ਬਚਨ ਮੰਨ, ਝੂਠ ਨਾ ਬੋਲਿਆ ਕਰ। ਪਿਆਰਿਓ, ਇਤਿਹਾਸ ਵੱਲ ਜਦੋਂ ਝਾਤ ਮਾਰਦੇ ਹਨ ਤੇ ਕੀ ਸੋਚੀਦਾ ਹੈ ਮਹਾਰਾਜ? ਤੁਸੀਂ ਸੱਜਣ ਠੱਗ ਨੂੰ ਇੱਕੋ ਹੀ ਸ਼ਬਦ ਸੁਣਾਇਆ ਸੀ ਵੀ ਝੂਠ ਨਹੀਂ ਬੋਲਣਾ, ਤੇ ਇੱਕ ਸ਼ਬਦ ਨਾਲ ਹੀ ਠੱਗ ਸੱਜਣ ਬਣ ਗਿਆ। ਭੂਮੀ ਚੋਰ ਨੂੰ ਇੱਕੋ ਹੀ ਗੱਲ ਆਖੀ ਸੀ ਵੀ ਗੱਲ ਸੱਚ ਤੇ ਰੱਖ। ਪਿਆਰਿਓ, ਇੱਕੋ ਸ਼ਬਦ ਨੇ ਚੋਰ ਨੂੰ ਸਾਧ ਕਰ ਦਿੱਤਾ, ਚੋਰੀਆਂ ਛੱਡ ਗਿਆ, ਝੂਠ ਛੱਡ ਗਿਆ। ਅੱਜ ਸਾਨੂੰ ਕਿੰਨਾ ਕਿੰਨਾ ਜੀਵਨ ਬਾਣੀ ਪੜ੍ਹਦਿਆਂ ਹੋ ਗਿਆ ਏ, ਸਤਿਗੁਰੂ ਜੀ ਸਾਡੇ ਤੇ ਕਿਉਂ ਨਹੀਂ ਬਖਸ਼ਿਆ ਆਉਂਦੀਆਂ? ਸ਼ਾਇਦ ਅਸੀਂ ਗੁਰੂ ਨੂੰ ਤੇ ਮੰਨਦੇ ਹਾਂ, ਗੁਰੂ ਦੀ ਨਹੀਂ ਮੰਨਦੇ। ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ, ਸਾਰੇ ਕਹਿੰਦੇ, ਹਰ ਇੱਕ ਸਿੱਖ ਕਹਿੰਦਾ ਹੈ, ਪਰ ਗੁਰੂ ਜੋ ਕਹਿੰਦਾ ਹੈ ਨਾ, ਸਤਿਗੁਰੂ ਕਹਿੰਦੇ ਝੂਠ ਨਾ ਬੋਲਿਆ ਕਰ, ਤੇ ਅਸੀਂ ਝੂਠ ਫਿਰ ਵੀ ਬੋਲਦੇ। ਜੇ ਜੀਵਨ ਉੱਚਾ ਤੇ ਸੁੱਚਾ ਅਸੀਂ ਬਣਾਉਣਾ ਹੈ, ਸਾਨੂੰ ਸਤਿਗੁਰਾਂ ਦੀ ਗੱਲ ਮੰਨਣੀ ਪਵੇਗੀ। ਪਿਆਰਿਓ, ਇਹ ਸਿੱਖੀ ਦੇ ਮੁੱਢਲੇ ਸਿਧਾਂਤ ਨੇ, ਇਹ ਸਿੱਖੀ ਦਾ ਮੁੱਢ ਹੈ। ਜੇ ਅਸੀਂ ਸਿੱਖੀ ਨੂੰ ਚਮਕਾਉਣਾ ਹੈ ਕਿ ਲੋਕ ਸਿੱਖੀ ਦੀ ਸਿਫਤ ਸਲਾਹ ਕਰਨ, ਲੋਕ ਕਹਿਣ ਇਹ ਗੁਰੂ ਨਾਨਕ ਦਾ ਸਪੁੱਤਰ ਹੈ, ਇਹਦੀਆਂ ਗੱਲਾਂ ਤੋਂ ਪਤਾ ਲੱਗਦਾ ਏ, ਫਿਰ ਤੇ ਸਾਨੂੰ ਸੱਚ ਹੀ ਬੋਲਣਾ ਪਵੇਗਾ। ਉਹ ਸੱਚਾ ਏ, ਉਹਨੇ ਸੱਚੇ ਦਿਲ ਵਿੱਚ ਵਸਣਾ ਏ। ਜੇ ਗੁਰੂ ਦੀ ਉਡੀਕ ਵਿੱਚ ਬੈਠਾ ਏ ਤੇ ਝੂਠ ਨਾ ਬੋਲਿਆ ਕਰ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R Roofing and Siding Limited ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-283-4067।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।
2: ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ। ਸੈਕੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ, ਨਾਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਗੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5546। ਇਹਨਾਂ ਦਾ ਪਤਾ ਹੈ 2023 34th Street, ਨਾਰਥ ਈਸਟ, ਕੈਲਗਰੀ। ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

डोलन थे राखो प्रभु, नानक देह कर हाथ सतना। धन वाहे गुरु साहिब जीओ, सुख दुख जह परसे नहीं, लोभ मोह अभिमान, कहो नानक सुन रे मना, सो मूरत भगवान, सुख दुख जह परसे नहीं, लोभ मोह अभिमान, कहो नानक सुन रे मना, सो मूरत भगवान, उस्तत निंदया नाहें जे, कंचन लोहो समान, कहो नानक सुन रे मना, मुक्त ताहें ते जान, हरख सोग जा के नहीं, बैरी मीत समान, कहो नानक सुन रे मना, मुक्त ताहें ते जान, हरख सोग जा के नहीं, बहरी मीत समान, कहो नानक सुन रे मना, मुक्त ताहे तै जान। वाहे गुरु जी का खालसा, वाहे गुरु जी की फतेह। परम सन्मान योग चवर शतर तख दे मालिक, जुगह जुग अटल साहिब, श्री गुरु ग्रंथ साहिब सची पातशाह महाराज जी दी पावन पवित्र हजूरी आशीष, और आप समूह संगत जो अपने अपने मुकाम टिकाने घरां विच बैठ के नेता प्रति नवम गुरदेव सतगुरु गुरु तेग बहादुर साहब जी महाराज हजूर दे अमृत बचन सरवण कर रहे हो। अज तीन श्लोकां दा पाठ आपां ने कीता है, पावां इन्हां दी विचार आपां दो दिनां विच करांगे, पर करन एक है, इस करके पाठ तिन्ना श्लोकां दा ही आपां कर दिता है। आओ आप जी आसीस बख्शो। जदो कीर्तन सुनिए उस वक्त यतनिक करिए पावां के ओ फीलिंग जां ओ अंदर दा टिका जो संगत विच है ओ नहीं वर्त सकदा, पर फिर भी जे अपनी सुरत नूं फुरनिया तो छंड के सिर्फ शब्द विचार वल आपां रखांगे ते मैनूं पूरा भरोसा है कि शब्द जां गुरु नानक साहिब दी रहमत केवल शरीरां तक सीमित नहीं, इह शब्द इह नाम इह बाणी उत्थे रहमत वरतांदी है जिथे साडे तन ने भी नहीं जाण। जिवें असीं पाठ करने आ कि गुर का बचन बसै जी नाले, आप दूर बैठे भी आसीस बख्शो। इस नूं भावना सहित आपां देखिए सुनिए। विचार दी आरंभता तो पहलां बड़े अदब सत्कार नाल कोई रसना विरवी वांझी ना रहे उचारण करो जी। सतनाम श्री वाहे गुरु जी, करो बख्शिश फिर उचारण करो जी। सतनाम श्री वाहे गुरु जी।
ਅੱਜ ਦੇ ਇਹਨਾਂ ਤਿੰਨ ਸ਼ਲੋਕਾਂ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਪਰਮ ਅਵਸਥਾ ਦਾ ਜ਼ਿਕਰ ਕੀਤਾ ਹੈ ਕਿ ਜੋ ਇਸ ਅਵਸਥਾ ਵਿੱਚ ਰੂਹ ਵਿਚਰਦੀ ਹੈ ਉਸ ਨੂੰ ਭਗਵਾਨ ਦੀ ਮੂਰਤ ਪਰਮਾਤਮਾ ਦਾ ਸਰੂਪ ਕਿਹਾ ਹੈ। ਇਹਨਾਂ ਸ਼ਲੋਕਾਂ ਦੇ ਅਖਰੀ ਅਰਥ ਪਹਿਲਾਂ ਨੇ ਸੁਖ ਦੁੱਖ ਜਹੈ ਪਰਸੈ ਨਹੀਂ। ਇਹ ਸ਼ਬਦ ਅਸੀਂ ਬੜੀ ਵਾਰੀ ਵਰਤਨੇ ਪਿਆ ਸੁਖ ਔਰ ਦੁੱਖ, ਇਸ ਦੀ ਵਿਚਾਰ ਵੀ ਆਪਾਂ ਕਰਾਂਗੇ ਕਿ ਕਿਸ ਢੰਗ ਨਾਲ ਸੁਖ ਔਰ ਦੁੱਖ ਹੈ। ਹਜ਼ੂਰ ਕਹਿੰਦੇ ਨੇ ਸੁਖ ਦੁੱਖ ਜਿਹੇ ਪਰਸ ਹੈ, ਪਰਸਨ ਦਾ ਅਰਥ ਹੁੰਦਾ ਛੂਹਣਾ, ਸਪਰਸ਼ ਕਰਨਾ, ਪ੍ਰਭਾਵ ਪਾਉਣਾ ਸੁਰਤ ਉੱਤੇ, ਮਨ ਉੱਤੇ, ਦਿਲ ਉੱਤੇ। ਹਜ਼ੂਰ ਕਹਿ ਰਹੇ ਨੇ ਜਿਸ ਬੰਦੇ ਦੇ ਉੱਪਰ, ਜਿਸ ਪਾਵਨ ਪਵਿੱਤਰ ਰੂਹ ਦੇ ਉੱਤੇ ਨਾ ਸੁਖ ਉਹਦੇ ਅੰਦਰ ਨੂੰ ਸਪਰਸ਼ ਕਰਦਾ ਤੇ ਨਾ ਦੁੱਖ ਉਹਦੇ ਅੰਦਰ ਨੂੰ ਛੂੰਹਦਾ। ਸੁਖ ਦੁੱਖ ਜਿਹ ਪਰਸ ਹੈ ਨਹੀਂ, ਤੇ ਹੋਰ ਕਿਹੜੀਆਂ ਚੀਜ਼ਾਂ ਨਹੀਂ ਛੂੰਹਦੀਆਂ? ਲੋਭ ਲਾਲਚ ਨਹੀਂ ਉਹਦੇ ਅੰਦਰ ਨੂੰ ਛੂ ਰਿਹਾ, ਪ੍ਰਭਾਵਿਤ ਨਹੀਂ ਕਰ ਰਿਹਾ। ਮੋਹ ਆ ਮਮਤਾ ਮੋਹ ਵੀ ਉਹਦੇ ਤੇ ਅਸਰ ਨਹੀਂ ਕਰ ਰਿਹਾ। ਤੇ ਤੀਸਰਾ ਸ਼ਬਦ ਵਰਤਿਆ ਗੁਰਦੇਵ ਨੇ ਅਭਿਮਾਨ। ਅਭਿਮਾਨ ਦਾ ਅਰਥ ਹੰਕਾਰ ਕਹਿ ਲੋ, ਹਉਮੈ ਕਹਿ ਲੋ, ਈਗੋ ਕਹਿ ਲੋ। ਹਜ਼ੂਰ ਕਹਿੰਦੇ ਨੇ ਜਿਸ ਸਰੀਰ ਦੇ ਉੱਤੇ, ਜਿਸ ਸੁਰਤ ਦੇ ਉੱਤੇ, ਜਿਸ ਮਨ ਦੇ ਉੱਤੇ ਆ ਪੰਜ ਚੀਜ਼ਾਂ ਅਸਰ ਨਹੀਂ ਕਰਦੀਆਂ, ਪੰਜ ਹੀ ਹੋ ਗਏ ਜੀ, ਦੁੱਖ ਸੁਖ ਲੋਭ ਮੋਹ ਤੇ ਅਭਿਮਾਨ, ਜਿਸ ਉੱਪਰ ਇਹ ਪੰਜ ਚੀਜ਼ਾਂ ਦਾ ਪ੍ਰਭਾਵ ਹੀ ਨਹੀਂ, ਉਹਦੇ ਅੰਦਰ ਨੂੰ ਛੂੰਹਦੀਆਂ ਨੇ। ਪਰ ਇੱਥੇ ਇੱਕ ਬੜੀ ਬਰੀਕ ਗੱਲ ਹੈ, ਇੱਥੇ ਪਰਸ ਹੈ ਕਿਹਾ ਹੈ, ਇਹ ਨਹੀਂ ਕਿਹਾ ਉਹਦੇ ਤੇ ਆਉਂਦੀਆਂ ਨੇ। ਇਹ ਅਸੀਂ ਵਿਚਾਰਾਂਗੇ ਅੱਗੇ। ਦੁੱਖ ਸੁਖ ਦੁੱਖ ਜੈ ਪਰਸ ਹੈ ਨਹੀਂ, ਲੋਭ ਮੋਹ ਅਭਿਮਾਨ, ਤੇ ਮਹਾਰਾਜ ਉਹ ਕੈਸਾ ਹੈ? ਹਜ਼ੂਰ ਕਹਿੰਦੇ ਨੇ ਕਹੋ ਨਾਨਕ ਸੁਨ ਰੇ ਮਨਾ। ਕਹਿੰਦੇ ਨੇ ਖੇ ਮੇਰੇ ਮਨਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸੁਣੋ ਮੇਰੀ ਗੱਲ। ਉਹ ਪਤਾ ਕੌਣ ਹੈ? ਸੋ ਸੋ ਦਾ ਅਰਥ ਉਹ, ਮੂਰਤ ਦਾ ਅਰਥ ਤਸਵੀਰ ਸਵਰੂਪ, ਤੇ ਭਗਵਾਨ ਦਾ ਅਰਥ ਪਰਮੇਸ਼ਵਰ। ਕਿ ਜਿਸ ਉੱਪਰ ਸੁਖ ਦੁੱਖ ਲੋਭ ਮੋਹ ਤੇ ਅਭਿਮਾਨ ਹੰਕਾਰ ਉਹਦੇ ਅੰਦਰ ਨੂੰ ਛੂ ਨਹੀਂ ਰਿਹਾ, ਗੁਰੂ ਤੇਗ ਬਹਾਦਰ ਕਹਿੰਦੇ ਆ ਪਰਮਾਤਮਾ ਦੇ ਦੀਦਾਰ ਕਰਨੇ ਨਹੀਂ, ਰੱਬ ਦੀ ਮੂਰਤ ਦੇਖਣੀ ਹੈ, ਪਰਮਾਤਮਾ ਦਾ ਸਵਰੂਪ ਦੇਖਣਾ ਤੇ ਉਹਦੇ ਵੱਲ ਦੇਖ ਕਿ ਸੁਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਉਸ ਤੋਂ ਅੱਗੇ ਉਸਤਤ ਨਿੰਦਿਆ ਨਾਹੇ ਜਿਹੇ, ਜਿਸ ਉੱਤੇ ਨਾ ਤਾਂ ਉਸਤਤ ਅਸਰ ਕਰਦੀ ਨਾ ਉਹਦੇ ਉੱਪਰ ਕੋਈ ਨਿੰਦਿਆ ਪ੍ਰਭਾਵ ਭਾਰੀ ਹੈ। ਮਹਾਰਾਜ ਕਹਿੰਦੇ

ਆਣ ਕੇ ਲੋਕਾਂ ਸਾਹਮਣੇ ਦੱਸੀ, ਉਹਨਾਂ ਨੇ ਆਪਣੇ ਜੀਵਨ ਚ ਇਹਦੇ ਅਰਥ ਕੀਤੇ। ਹਜ਼ੂਰ ਕਹਿੰਦੇ ਨੇ ਉਸਤਤ ਨਿੰਦਿਆ ਨਾਹੇ ਜੀ ਜਿਹਦੇ ਉੱਪਰ ਉਸਤਤ ਤੇ ਨਿੰਦਿਆ ਦਾ ਕੋਈ ਅਸਰ ਨਹੀਂ। ਕੰਚਨ ਲੋਹ ਸਮਾਨ ਸੋਨੇ ਤੂੰ ਤੇ ਲੋਹੇ ਨੂੰ ਇੱਕ ਬਰਾਬਰ ਜਾਣਦਾ, ਕਹੋ ਨਾਨਕ ਸੁਣ ਰੇ ਮਨਾ, ਮੇਰੇ ਮਨਾ ਤੂੰ ਸੁਣ, ਮੁਕਤ ਤਾਹੇ ਤੈ ਜਾਨ। ਲੋਕ ਮਰਨ ਤੋਂ ਬਾਅਦ ਮੁਕਤੀ ਦੀ ਬਾਤ ਕਰਦੇ ਨੇ, ਐ ਮੇਰੇ ਮਨਾ ਜੇ ਜਿਉਂਦੇ ਜੀ ਕਿਸੇ ਨੂੰ ਮੁਕਤ ਦੇਖਣਾ ਹੈ ਤੇ ਫਿਰ ਇਹੋ ਜੀ ਸੁਰਤ ਵਾਲੇ ਦੇ ਦੀਦਾਰ ਕਰ। ਤੀਸਰਾ ਬਚਨ ਹਰਖ ਸੋਗ, ਇੱਥੇ ਹਰਖ ਦਾ ਅਰਥ ਖੁਸ਼ੀ ਪ੍ਰਸੰਨਤਾ ਤੇ ਸੋਗ ਦਾ ਅਰਥ ਗਮੀ। ਮਹਾਰਾਜ ਕਹਿੰਦੇ ਨੇ ਹਰਖ ਸੋਗ ਜਾ ਕੇ ਨਹੀਂ, ਜਿਸ ਦੇ ਅੰਦਰ ਨਾ ਤਾਂ ਖੁਸ਼ੀ ਵੇਖ ਕੇ ਉਹ ਹੰਕਾਰ ਚ ਜਾਂਦਾ ਤੇ ਪਿਆਰੇ ਨਾ ਉਹ ਗਮੀ ਦੇਖ ਕੇ ਆਪਣਾ ਸਿਰ ਸੱਟਦਾ, ਕਿ ਉਸ ਦੀ ਸੁਰਤ ਖੁਸ਼ੀ ਔਰ ਗਮੀ ਉਸ ਦਾ ਪ੍ਰਭਾਵ ਹੀ ਨਹੀਂ ਕਬੂਲ ਰਹੀ। ਹਰਖ ਸੋਗ ਮਹਾਰਾਜ ਕਹਿੰਦੇ ਜਾ ਕੇ ਨਹੀਂ, ਵੈਰੀ ਮੀਤ ਸਮਾਨ, ਉਹਦੀ ਸੁਰਤ ਵਿੱਚ ਨਾ ਕੋਈ ਵੈਰੀ ਹੈ ਨਾ ਕੋਈ ਮਿੱਤਰ ਹੈ। ਸੱਚ ਇਹ ਵੇ ਕਿ ਜਿਹੜਾ ਉਹਦੇ ਨਾਲ ਵੈਰ ਕਮਾਉਂਦਾ ਉਹਨੂੰ ਦੇਖ ਕੇ ਕਦੀ ਈਰਖਾ ਵਾਲਾ ਖਿਆਲ ਨਹੀਂ ਪੈਦਾ ਕਰਦਾ, ਤੇ ਜਿਹੜਾ ਉਹਦਾ ਮੀਤ ਮਿੱਤਰ ਹੈ ਉਹਨੂੰ ਦੇਖ ਕੇ ਹਕੀਕਤ ਇਹ ਵੇ ਕਦੀ ਉਹਦੇ ਪ੍ਰਤੀ ਮੂੰਹ ਵਾਲੇ ਫੁਰਨੇ ਨਹੀਂ ਬਣਾ। ਹਰਖ ਸੋਗ ਜਾ ਕੇ ਨਹੀਂ, ਵੈਰੀ ਮੀਤ ਸਮਾਨ, ਕਹੋ ਨਾਨਕ ਸੁਣ ਰੇ ਮਨਾ, ਮੁਕਤ ਤਾਹੇ ਤੈ ਜਾਨ, ਹੇ ਮੇਰੇ ਮਨਾ ਤੂੰ ਸੁਣ। ਇਹੋ ਜੀ ਅਵਸਥਾ ਵਾਲੇ ਜਿਹੜੇ ਗੁਰਮੁਖ ਨੇ, ਜਿਹੜੀਆਂ ਰੂਹਾਂ ਨੇ ਮੇਰੇ ਮਨਾ, ਉਹ ਜਿਉਂਦੇ ਜੀ ਮੁਕਤ ਨੇ। ਇਹ ਹੈ ਅੱਜ ਦੇ ਤਿੰਨ ਸਲੋਕ ਜਿਨ੍ਹਾਂ ਦੀ ਅਸੀਂ ਵਿਚਾਰ ਦੋ ਦਿਨਾਂ ਵਿੱਚ ਮੁਕੰਮਲ ਕਰਨੀ ਮੇਰੇ ਮਨ ਸੀ ਕੱਲ ਕਿ ਇੱਕ ਦਿਨ ਦੇ ਵਿੱਚ ਹੀ। ਫਿਰ ਕਈ ਸੁਗਿਰਦ ਸੱਜਣਾਂ ਵੱਲੋਂ ਸਲਾਹ ਸੀ ਕਿ ਕਾਹਲੀ ਨਾ ਕਰਿਓ, ਯਤਨ ਕਰੋ ਕਿ ਟਿਕ ਕੇ ਜਿਵੇਂ ਵਿਚਾਰ ਚੱਲ ਰਹੀ ਹੈ ਤੇ ਆਪਾਂ ਉਸ ਢੰਗ ਨਾਲ ਚੱਲੀਏ। ਪਹਿਲਾ ਸਲੋਕ ਹੈ ਜਿਸ ਦੇ ਅਰਥ ਅਸੀਂ ਅੱਜ ਵਿਚਾਰ ਕਰਨੀ ਹੈ, ਉਹ ਹਜ਼ੂਰ ਦਾ ਬਚਨ ਹੈ, ਸੁੱਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਇੱਕ ਤਾਂ ਇਹਨਾਂ ਤਿੰਨਾਂ ਸਲੋਕਾਂ ਦੇ ਪ੍ਰਕਰਨ ਨੂੰ ਧਿਆਨ ਨਾਲ ਰੱਖ ਕੇ ਤੁਰਿਓ। ਇੱਕ ਸ਼ਬਦ ਹੈ ਸੁੱਖ, ਦੂਸਰਾ ਹੈ ਅਸਉਸਤਤ, ਤੇ ਤੀਸਰਾ ਹੈ ਖਰਖ। ਮੈਂ ਤਿੰਨਾਂ ਸਲੋਕਾਂ ਦੀ ਗੱਲ ਕਰ ਰਿਹਾ। ਪਹਿਲਾ ਹੈ ਸੁੱਖ, ਜਦੋਂ ਬੰਦੇ ਨੂੰ ਸੰਸਾਰੀ ਸੁੱਖ ਮਿਲਦਾ ਉਦੋਂ ਵੀ ਫੁੱਲਿਆ ਨਹੀਂ ਸਮਾਉਂਦਾ। ਦੂਸਰੇ ਸਲੋਕ ਵਿੱਚ ਉਸਤਤ, ਮੈਂ ਤਿੰਨਾਂ ਨੂੰ ਇਕੱਠੇ ਲਿਆ ਜੀ। ਜਦੋਂ ਬੰਦੇ ਦੀ ਉਸਤਤ ਹੁੰਦੀ ਹੈ, ਵਡਿਆਈ ਹੁੰਦੀ ਹੈ, ਸੱਚੀ ਮੁੱਚੀ ਉਦੋਂ ਵੀ ਫੁੱਲਿਆ ਨਹੀਂ ਸਮਾਉਂਦਾ। ਤੇ ਖਰਖ ਦਾ ਅਰਥ ਖੁਸ਼ੀ, ਜਦੋਂ ਇਨਸਾਨ ਦੇ ਕੋਲ ਜ਼ਿੰਦਗੀ ਚ ਕੋਈ ਕਿਸੇ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ, ਦੁਨਿਆਵੀ ਛਿਨ ਭੰਗਰ ਥੋੜ ਚਿਰੀ, ਸੱਚ ਇਹ ਉਸ ਖੁਸ਼ੀ ਨੂੰ ਵੇਖ ਕੇ ਵੀ ਬੰਦਾ ਕਈ ਵਾਰੀ ਉਸ ਪਰਮ ਸੱਤ ਨੂੰ ਭੁਲਾ ਕੇ ਹੰਕਾਰੀ ਹੋ ਜਾਂਦਾ। ਇਹ ਤਿੰਨ ਸ਼ਬਦ ਸੁੱਖ, ਉਸਤਤ ਤੇ ਖਰਖ। ਹੁਣ ਇਸ ਦੇ ਵਿਪਰੀਤ ਕੀ ਹੈ? ਦੁੱਖ, ਨਿੰਦਿਆ ਤੇ ਸੋ। ਫਿਰ ਸੁਣਿਓ, ਤਿੰਨਾਂ ਦੇ ਇਕੱਠੇ ਹੋ ਗਏ, ਸੁੱਖ, ਉਸਤਤ ਤੇ ਖਰਖ। ਇਸ ਵਕਤ ਮਨ ਦੀ ਬਿਰਤੀ ਕੁਝ ਹੋਰ ਹੁੰਦੀ ਹੈ, ਦੁੱਖ ਸੋਗ ਤੇ ਨਿੰਦਿਆ, ਜਾਂ ਦੁੱਖ ਨਿੰਦਿਆ ਤੇ ਸੋਗ। ਜਦੋਂ ਇਹ ਵਰਤਦਾ ਸੱਚ ਇਹ ਵੇ ਉਦੋਂ ਬੰਦੇ ਦੇ ਅੰਦਰ ਦੀ ਸੁਰਤ, ਅੰਦਰ ਦੀ ਅਵਸਥਾ ਕੁਝ ਹੋਰ ਹੁੰਦੀ ਹੈ। ਅਸੀਂ ਪਹਿਲਾ ਬਚਨ ਲਿਆ, ਸੁੱਖ ਦੁੱਖ ਜਿਹੇ ਪਰਸੈ ਨਹੀਂ। ਇੱਥੇ ਮੈਂ ਇੱਕ ਬੇਨਤੀ ਆਪ ਨੂੰ ਕਰਾਂ, ਇੱਥੇ ਸੁੱਖ ਦੀ ਜਦੋਂ ਆਪਾਂ ਗੱਲ ਕਰਾਂਗੇ, ਅੱਗੇ ਵੀ ਆਉਣੇ ਨੇ ਬਚਨ, ਉਹਦੇ ਅੰਦਰ ਸੁੱਖ ਤੇ ਦੁੱਖ ਪਾਉਂਦਾ ਨਹੀਂ, ਪਰ ਇਸ ਸੁੱਖ ਦੇ ਅਰਥ ਅਸੀਂ ਆਤਮਕ ਸੁੱਖ ਨਹੀਂ ਕਰਾਂਗੇ। ਫਿਰ ਸੁਣੋ, ਸੁੱਖ ਦੁੱਖ ਜੈ ਪਰਸੈ ਨਹੀਂ, ਜਿਹਦੇ ਅੰਦਰ ਸੁੱਖ ਹੀ ਨਹੀਂ ਪਰਸਦਾ, ਦੁੱਖ ਹੀ ਨਹੀਂ ਪਰਸਦਾ। ਪਰ ਜੇ ਇਸ ਸੁੱਖ ਦੇ ਅਰਥ ਅਸੀਂ ਆਤਮਕ ਸੁੱਖ ਕਰਾਂਗੇ, ਰੂਹਾਨੀ ਸੁੱਖ ਕਰਾਂਗੇ, ਅਰਥ ਨਹੀਂ ਹੋਣਗੇ। ਜੇ ਰੂਹਾਨੀ ਸੁੱਖ ਅੰਦਰ ਨੂੰ ਸਪਰਸ਼ ਨਹੀਂ ਕਰਦਾ ਪਿਆ, ਤੇ ਫਿਰ ਬੰਦੇ ਦੀ ਅਵਸਥਾ ਕਿਵੇਂ ਬਣੇਗੀ? ਇੱਥੇ ਸੁੱਖ ਦਾ ਅਰਥ ਹੈ ਦੁਨਿਆਵੀ ਸੁੱਖ। ਰੂਹਾਨੀ ਸੁੱਖ ਤਾਂ ਧੁਰ ਅੰਦਰ ਸਮਾ ਜਾਂਦਾ ਹੈ, ਸਪਰਸ਼ ਦੀ ਗੱਲ ਛੱਡੋ, ਪੂਰੇ ਸਰੀਰ ਵਿੱਚ ਜਾ ਜਾਂਦਾ, ਜਿਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਸੁੱਖ ਮਨੀ ਸੁੱਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾ। ਜਿਹਨੂੰ ਸਤਿਗੁਰੂ ਕਹਿੰਦੇ ਨੇ
ਕਿ ਮੈਨੂੰ ਪਰਮਾਤਮਾ ਨੇ ਸੁੱਖ ਦਿੱਤਾ।

0: ਕਮਾਈ ਮੇਰੇ ਮਨ ਕੋ ਸੁਖ। ਪਰ ਇੱਥੇ ਤਾਂ ਕਹਿ ਰਹੇ ਨੇ ਸੁਖ ਦੁੱਖ ਜੈ ਪਰਸੈ ਨਹੀਂ। ਇਸ ਕਰਕੇ ਥੋੜਾ ਜਿਹਾ ਵੇਰਵਾ ਦੇਣ ਲਈ, ਇਸ ਸੁਖ ਦਾ ਸੰਬੰਧ ਇੰਦਰਿਆਵੀ ਸੁਖ ਹੈ, ਇਸ ਸੁਖ ਦਾ ਸੰਬੰਧ ਪਦਾਰਥੀ ਪਦਾਰਥਵਾਦੀ ਸੁਖ ਹੈ, ਇਸ ਸੁਖ ਦਾ ਸੰਬੰਧ ਦੁਨਿਆਵੀ ਸੁਖ ਹੈ। ਹੁਣ ਅਗਲਾ ਸ਼ਬਦ ਹੈ ਦੁੱਖ। ਸਿਰਫ ਥੋੜੇ ਜਿਹੇ ਦੇ ਅਰਥ ਦੋ ਪੱਖਾਂ ਨੇ। ਇੱਕ ਦੁੱਖ ਹੈ ਜਿਹੜਾ ਨਾਮ ਤੋਂ ਵਿਛੜ ਕੇ ਬੇਮੁਖਤਾਈ ਵਿੱਚੋਂ ਲੱਗਦਾ ਹੈ। ਫਿਰ ਸੁਣਿਓ ਇਸ ਬੇਨਤੀ ਨੂੰ। ਇੱਕ ਦੁੱਖ ਹੈ ਜਿਹੜਾ ਨਾਮ ਨੂੰ ਭੁੱਲ ਕੇ, ਜਿਹਨੂੰ ਗੁਰੂ ਜੀ ਕਹਿੰਦੇ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਇੱਕ ਉਹ ਦੁੱਖ ਹੈ। ਇੱਕ ਦੁੱਖ ਹੈ ਕਿ ਬਿਰਹਾ ਵਿੱਚ ਆ ਕੇ, ਬੈਰਾਗ ਵਿੱਚ ਆ ਕੇ ਮਹਿਬੂਬ ਦੇ ਵਿਛੋੜੇ ਨੂੰ ਮਹਿਸੂਸ ਕਰਕੇ ਦਿਨ ਰਾਤ ਉਹਦੀ ਯਾਦ ਵਿੱਚ ਜੁੜ ਜਾਣਾ, ਪਿਆਰਿਓ ਉਹ ਦੁੱਖ ਹੈ। ਪਰ ਇਹ ਉਹ ਦੁੱਖ ਨਹੀਂ, ਉਹ ਰੂਹਾਨੀ ਦੁੱਖ ਅੰਦਰ ਨੂੰ ਜਦੋਂ ਪੋਂਦਾ ਹੈ, ਜਿਵੇਂ ਬਾਬਾ ਫਰੀਦ ਸਾਹਿਬ ਨੇ ਕਿਹਾ ਚਿੰਤ ਖਟੋਲਾ, ਅੱਗੇ ਉਹਨਾਂ ਕਿਹਾ ਵਾਣ ਦੁੱਖ ਬਿਰਹਿ ਵਿਛਾਵਣ ਲੇਫ, ਇਹ ਉਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੀ ਵੇਖ। ਉਹ ਦੁੱਖ ਅਸਲ ਚ ਉਹ ਉਸ ਦੁੱਖ ਵਿੱਚੋਂ ਇੱਕ ਸੁੱਖ ਨਿਕਲਦਾ। ਫਿਰ ਮੈਂ ਅਰਜ਼ ਕਰਾਂਗਾ ਇਹ ਦੁੱਖ ਹੋਵੇ ਜਿਹੜਾ ਪਰਮੇਸ਼ਵਰ ਨੂੰ ਭੁੱਲ ਕੇ ਸੰਸਾਰੀ ਵਾਪਰਦਾ, ਸੁੱਖ ਦੇ ਵਿਪਰੀਤ ਜਿਹੜਾ ਦੁੱਖ ਮਿਲਦਾ। ਪਰ ਜਿਹੜਾ ਉਹ ਦੁੱਖ ਹੈ ਬੈਰਾਗ ਵਾਲਾ, ਸੂਝਵਾਨ ਇੱਕ ਬੜੀ ਸੋਹਣੀ ਉਦਾਹਰਨ ਦਿੰਦੇ ਸਨ ਕਿ ਪ੍ਰਸੂਤ ਦੀ ਪੀੜਾ ਮਾਂ ਬੱਚੇ ਨੂੰ ਜਨਮ ਦਿੰਦੀ ਤੇ ਉਸ ਲਈ ਉਹ ਪੀੜਾ ਬਰਦਾਸ਼ਤ ਕਰਨੀ ਬੜੀ ਮੁਸ਼ਕਲ ਹੈ। ਜਿਵੇਂ ਉਹ ਦੁੱਖ ਉਹ ਪੀੜਾ ਅੱਤ ਦੀ ਦੁਖਦਾਈ ਹੈ, ਸੱਚ ਇਹ ਵੇ ਕਿ ਜਿਹਨੇ ਪ੍ਰਸੂਤ ਦੀ ਪੀੜਾ ਦਾ ਦੁੱਖ ਜਰ ਲਿਆ, ਉਹਦੀ ਕੁੱਕ ਵਿੱਚ ਔਲਾਦ ਸੰਤਾਨ ਰੂਪੀ ਲਾਲ ਖੇਡਦਾ ਹੈ। ਜਿਹਨੇ ਰੱਬ ਦੇ ਬਿਰਹਾ ਦੇ ਦੁੱਖ ਨੂੰ ਆਪਣੇ ਤਨ ਤੇ ਹੰਡਾ ਲਿਆ, ਉਹਦੇ ਹਿਰਦੇ ਦੇ ਵਿੱਚ ਆ ਕੇ ਭਗਵਾਨ ਵਰਤਦਾ ਹੈ। ਇਸ ਕਰਕੇ ਬੇਨਤੀ, ਪਹਿਲਾਂ ਤਾਂ ਇਸ ਦੁੱਖ ਸੁੱਖ ਦਾ ਵੇਰਵਾ ਜ਼ਰੂਰੀ ਸੀ। ਮਹਾਰਾਜ ਕਹਿੰਦੇ ਕਿ ਸੁੱਖ ਦੁੱਖ ਜੈ ਪਰਸੈ ਨਹੀਂ, ਜਿਹਨੂੰ ਸਪਰਸ਼ ਨਹੀਂ ਕਰਦਾ। ਪਰ ਇੱਥੇ ਨਹੀਂ ਕਿਹਾ ਵੀ ਉਹਦੇ ਤੇ ਆਉਂਦਾ ਹੀ ਨਹੀਂ। ਹਜ਼ੂਰ ਕਹਿੰਦੇ ਨੇ ਸੱਚ ਇਹ ਵੇ ਸੁੱਖ ਤੇ ਦੁੱਖ ਪਰਮਾਤਮਾ ਦੇ ਬਣਾਈ ਇੱਕ ਦਾਤ ਹੈ ਤੇ ਇਹ ਸਭ ਤੇ ਆਉਂਦੀ ਹੈ। ਤੇ ਪਰ ਕਹਿੰਦੇ ਨੇ ਕੁਝ ਐਸੇ ਨੇ ਜਿਹੜੇ ਧੁਰ ਅੰਦਰ ਸਪਰਸ਼ ਕਰ ਜਾਂਦੀ ਹੈ, ਜਾਂ ਉਹ ਡਿਪਰੈਸ਼ਨ ਚਲੇ ਜਾਂਦੇ ਆ, ਜਾਂ ਸ਼ਦਾਈ ਹੋ ਜਾਂਦੇ ਨੇ, ਜਾਂ ਕਮਲੇ ਹੋ ਜਾਂਦੇ ਨੇ। ਕਈ ਵਾਰੀ ਉਹ ਬੰਦੇ ਸੂਸਾਈਡ ਕਰ ਲੈਂਦੇ ਆ। ਪਰ ਪਿਆਰਿਓ ਇਹ ਉਹ ਰੂਹਾਂ ਨੇ ਜਿਨ੍ਹਾਂ ਤੇ ਉਹ ਦੁੱਖ ਵਰਤਦੇ ਨੇ, ਸੁੱਖ ਵਰਤਦੇ ਨੇ, ਪਰ ਆਉਂਦੇ ਜ਼ਰੂਰ ਨੇ, ਉਹਨਾਂ ਨੂੰ ਆਪਣੀ ਸੁਰਤ ਉੱਤੇ ਪ੍ਰਭਾਵ ਨਹੀਂ ਪੈਣ ਦਿੰਦੇ, ਉਹਨਾਂ ਨੂੰ ਸੁਰਤ ਉੱਤੇ ਪ੍ਰਭਾਵ ਹੀ ਨਹੀਂ ਹੋਣ ਦਿੰਦੇ। ਇਹਦਾ ਮਤਲਬ ਸੁੱਖ ਦੇ ਦੁੱਖ ਸਪਰਸ਼ ਨਹੀਂ ਕਰ ਰਹੇ, ਆਉਂਦੇ ਹਨ। ਇਹ ਨਹੀਂ ਕਿਹਾ ਵੀ ਨਾਮ ਜਪਣ ਵਾਲੇ ਨੂੰ ਦੁੱਖ ਨਹੀਂ। ਮੈਂ ਅੱਜ ਬੇਨਤੀ ਇਹੀ ਕਰਨੀ ਹੈ ਤਾਂ ਇਹ ਤਿੰਨ ਦੋ ਦਿਨਾਂ 'ਚ ਅਸੀਂ ਲੈ ਲਏ, ਕਿਉਂਕਿ ਜਦੋਂ ਮੈਂ ਇਸਨੂੰ ਵਿਚਾਰ ਰਿਹਾ ਸਾਂ ਤੇ ਮਨ 'ਚ ਆਇਆ ਵੀ ਇਹ ਤਾਂ ਬਹੁਤ ਗਹਿਰੇ ਬਚਨ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਕਿ ਸੁੱਖ ਦੁੱਖ ਜੈ ਪਰਸੈ ਨਹੀਂ, ਆਉਂਦੇ ਨੇ ਪਰ ਸਪਰਸ਼ ਨਹੀਂ ਕਰਦੇ। ਕਈਆਂ ਨੂੰ ਸਪਰਸ਼ ਕਰ ਜਾਂਦੇ ਆ, ਪ੍ਰਭਾਵ ਪਾ ਜਾਂਦੇ ਆ। ਜਿਵੇਂ ਇਹ ਸਤਿਗੁਰੂ ਦਾ ਸਲੋਕ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਹੁਣ ਦੁੱਖ ਮੈਂ ਦੁੱਖ ਨਹੀਂ ਮਾਨੈ, ਇਹਦਾ ਮਤਲਬ ਉਹਨੂੰ ਦੁੱਖ ਆਇਆ, ਉਹਨੇ ਉਸ ਦੁੱਖ ਨੂੰ ਦੁੱਖ ਰੂਪ ਵਿੱਚ ਲਿਆ ਹੀ ਨਹੀਂ। ਮਹਾਰਾਜ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਇਸ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ, ਨਾ ਸੁੱਖ ਨਾ ਮੋਹ ਨਾ ਕੰਚਨ ਨਾ ਕੋਈ ਚੀਜ਼ ਅਸਰ ਨਹੀਂ ਕਰ ਰਹੀ। ਬੇਨਤੀ ਕਰਾਂ ਦੁੱਖ ਕਿਹੜਾ ਇਨਸਾਨ ਜਿਹਨੂੰ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ, ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਆਂ ਸੁੱਖ। ਇਹ ਬਚਨ ਜ਼ਰੂਰ ਆਪ ਜੀ ਪਹਿਲਾਂ ਧਿਆਨ ਨਾਲ ਸਰਵਣ ਕਰਿਓ ਕਿ ਨਾਨਕ ਬੋਲਣ ਝੱਖਣਾ, ਝੱਖਣਾ ਦਰ ਤੇ ਸਿਰਖ ਪਾਈ, ਫਜ਼ੂਲ ਬੋਲੀ ਜਾਣਾ। ਕਹਿੰਦੇ ਨੇ ਇਹ ਫਜ਼ੂਲ ਬੋਲਣਾ ਹੈ ਕਿ ਦੁੱਖ ਛੱਡ ਮੰਗੀਏ ਸੁੱਖ। ਇਹ ਕਹੀਏ ਵੀ ਦੁੱਖ ਨੂੰ ਆ ਗਿਆ ਵੀ ਤੂੰ ਇਹਨੂੰ ਛੱਡ ਕੇ ਸਾਨੂੰ ਕੱਲੇ ਸੁੱਖ ਦਿਆ ਕਰ, ਸਾਨੂੰ ਕਦੀ ਦੁੱਖ ਨਾ ਦੇਈ। ਤੇ ਮੈਂ ਅੱਜ ਖਾਸ ਕਰਕੇ ਗੁਰੂ ਘਰ ਦੀਆਂ ਉਦਾਹਰਨਾਂ ਔਰ ਬਾਣੀ ਚੋਂ ਬੇਨਤੀ ਕਰਨੀ ਹੈ ਕਿ ਖਾਲਸਾ ਜੀ, ਚੜ੍ਹਦੀ ਕਲਾ ਦੇ ਅਰਥ ਬਹੁਤ ਕਮਾਲ ਦੇ ਨੇ, ਤੇ ਮੈਂ ਕਹਿੰਦਾ ਤਿੰਨੇ ਦੇ ਤਿੰਨੇ ਸਲੋਕ ਜਿਹੜੇ ਨੇ ਚੜ੍ਹਦੀ ਕਲਾ ਦੇ ਪ੍ਰਤੀਕ ਨੇ। ਇਹ ਚੜ੍ਹਦੀ ਕਲਾ ਇਹਨਾਂ ਸਲੋਕਾਂ 'ਚ ਮਹਾਰਾਜ ਕਹਿੰਦੇ ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਆਂ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ। ਫਿਰ ਬੇਨਤੀ ਸੁਣੋ, ਸੁੱਖ ਔਰ ਦੁੱਖ ਦੋਵੇਂ ਦਰ ਦਾ ਅਰਥ ਪਰਮਾਤਮਾ ਦਾ ਦਰ ਉਹਦਾ ਘਰ ਉਹਦੇ ਘਰ ਵਿੱਚੋਂ ਆਏ ਨੇ ਕੱਪੜੇ ਜੋ ਤਾਨੇ ਤੇ ਪਾਣੇ ਨੇ ਕਹਿੰਦੇ ਸੁੱਖ ਤੇ ਦੁੱਖ ਪਰਮਾਤਮਾ ਦੇ ਦਰ ਤੋਂ ਆਇਆ ਹੋਇਆ ਬਸਤਰ ਹੈ ਤੂੰ ਇਸ ਬਸਤਰ ਨੂੰ ਕਿਵੇਂ ਛੱਡ ਸਕਣਾ ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਆ ਸੁੱਖ ਸੁੱਖ ਦੁੱਖ ਦੋਇਦਰ ਕੱਪੜੇ ਪਹਿਰੈ ਜਾਏ ਪਹਿਰੈ ਪਾਉਂਦੇ ਨੇ ਜਾਏ ਜਾਏ ਦਰ ਤੇ ਜਾਣੇ ਤੇ ਜਾਏ ਦਰ ਤੇ ਜਨਮ ਜਾਏ ਮਨੁੱਖ ਜਿਸ ਬੰਦੇ ਦਾ ਜਨਮ ਹੋਇਆ ਉਹਨੂੰ ਦੁੱਖ ਤੇ ਸੁੱਖ ਦਾ ਕੱਪੜਾ ਆਪਣੇ ਤਨ ਤੇ ਹਰ ਹਾਲਤ ਵਿੱਚ ਪਾਉਣਾ ਹੀ ਪਏਗਾ ਭੱਜ ਨਹੀਂ ਸਕਦਾ ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਆਂ ਸੁੱਖ ਸੁੱਖ ਦੁੱਖ ਦੋਇਦਰ ਕੱਪੜੇ ਪਹਿਰੈ ਜਾਏ ਮਨੁੱਖ ਅੱਗੇ ਗੁਰੂ ਜੀ ਕਹਿੰਦੇ ਨੇ ਜਿੱਥੇ ਬੋਲਣ ਹਾਰੀਐ ਤਿੱਥੇ ਚੰਗੀ ਚੁੱਪ ਵਾਹ ਵਾਹ ਮਹਾਰਾਜ ਕਹਿੰਦੇ ਜਿੱਥੇ ਤੇਰੀ ਗੱਲ ਸੁਣੀ ਨੀ ਜਾਣੀ ਤੇਰੀ ਆਪਣੀ ਮਰਜ਼ੀ ਨੀ ਚੱਲਣੀ ਤੇ ਫਿਰ ਤੂੰ ਚੁੱਪ ਕਰਕੇ ਉਹਨੂੰ ਸਵੀਕਾਰ ਕਿਉਂ ਨੀ ਕਰ ਲੈਂਦਾ ਮੈਂ ਬੇਨਤੀ ਕਰਾਂਗਾ ਇਹ ਦੁੱਖ ਤੇ ਸੁੱਖ ਪਰਮਾਤਮਾ ਦੀ ਇੱਕ ਦਾਤ ਕਹਿ ਲੋ ਕਿ ਉਹਨਾਂ ਕਮਾਈਆਂ ਵਾਲਿਆਂ ਤੇ ਨਹੀਂ ਆਈ ਇੱਕ ਬੇਨਤੀ ਹੈ ਆਪ ਜੀ ਨੂੰ ਬੋਲ ਅਸੀਂ ਰੋਜ਼ ਅਰਦਾਸ ਕਰਨੀ ਹੈ ਮੈਂ ਥੋੜਾ ਜਿਹਾ ਇਸ ਸੰਬੰਧੀ ਕਿ ਚੜ੍ਹਦੀ ਕਲਾ ਕਿ ਰੋਜ਼ ਅਸੀਂ ਜਦੋਂ ਅਰਦਾਸ ਕਰਨੇ ਆ ਤੇ ਅਖੀਰ ਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਅਰਦਾਸ ਭਾਵੇਂ ਇਹ ਅੱਧਾ ਘੰਟਾ ਬੋਲ ਕੇ ਕਰੀ ਜਾਏ ਅਰਦਾਸ ਭਾਵੇਂ ਸਿਰਫ ਦਸ ਪਾਤਸ਼ਾਹ ਦਾ ਨਾਮ ਲੈ ਲੈ ਅਰਦਾਸ ਭਾਵੇਂ ਸਿਰਫ ਧੰਨ ਗੁਰੂ ਨਾਨਕ ਸਾਹਿਬ ਵੀ ਕਹਿ ਲੈ ਉਂਝ ਠੀਕ ਏ ਕਿ ਅੱਗੇ ਪ੍ਰਕਰਨ ਕਿਤੇ ਆਵੇਗਾ ਅਰਦਾਸ ਗੁਰਮੁਖੋ ਲਫ਼ਜ਼ਾਂ ਦੀ ਮੁਤਾਜ ਨਹੀਂ ਅਰਦਾਸ ਤਾਂ ਧੁਰ ਅੰਦਰ ਸੀਨੇ ਦੀ ਖਿੱਚ ਦੀ ਮੁਤਾਜ ਹੈ ਕਈ ਵਾਰੀ ਜਿਨ੍ਹਾਂ ਲੋਕਾਂ ਦੇ ਗਲੇ ਨੀ ਚੱਲਦੇ ਉਹਨਾਂ ਦੀਆਂ ਅੱਖਾਂ ਦਾ ਪਾਣੀ ਬੇਜ਼ਬਾਨਿਆਂ ਦੀਆਂ ਅੱਖਾਂ ਦਾ ਪਾਣੀ ਵੀ ਰੱਬ ਦੇ ਘਰ ਵਿੱਚ ਅਰਦਾਸ ਬਣ ਜਾਂਦਾ ਪਰ ਜਦੋਂ ਅਸੀਂ ਅਰਦਾਸ ਕਰਨੇ ਆ ਤੇ ਸਾਨੂੰ ਇੱਕ ਬੜੀ ਬਖਸ਼ਿਸ਼ ਕੀਤੀ ਮੈਂ ਕਈ ਵਾਰੀ ਸੋਚਣਾ ਕਿ ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਸਾਡੇ ਤੇ ਕਿਵੇਂ ਜੇ ਮੰਨ ਲਓ ਮੈਂ ਇੱਕ ਉਦਾਹਰਨ ਦੇਣ ਲੱਗਾ ਇੱਕ ਸ਼ਬਦ ਨੂੰ ਅਸੀਂ ਇਹ ਕਹੀਏ ਜੀ ਸਾਡੇ ਕੋਲ ਵਕਤ ਨਹੀਂ ਤੇ ਸਾਨੂੰ ਸਿਰਫ ਇੱਕ ਤੁਕ ਵਿੱਚ ਇਹ ਗੱਲ ਸਮਝਾ ਦਿਓ ਤੇ ਗੁਰੂ ਗ੍ਰੰਥ ਸਾਹਿਬ ਇੱਕ ਤੁਕ ਵੀ ਸਮਝਾ ਦੇਣਗੇ ਤੇ ਜੇ ਕਹੀਏ ਜੀ ਸਾਨੂੰ ਡਿਟੇਲ ਨਾਲ ਵਿਸਤਾਰ ਨਾਲ ਸਮਝਾਓ ਚੇਤੇ ਰੱਖਿਓ ਜਿਹੜੀ ਗੱਲ ਇੱਕ ਤੁਕ ਵਿੱਚ ਕਹੀ ਉਹ ਗੁਰੂ ਫਿਰ ਸੈਂਕੜੇ ਤੁਕਾਂ ਵਿੱਚ ਉਹਦੀ ਵਿਆਖਿਆ ਕਰ ਦਿੰਦਾ ਇਹੀ ਤਾਂ ਇੱਕ ਬਖਸ਼ਿਸ਼ ਹੈ ਕਈ ਵਾਰੀ ਸੋਚਣਾ ਜਿਵੇਂ ਹੁਣ ਸ਼ਬਦ ਹੈ ਕਿ ਸਾਨੂੰ ਜੀ ਇਹ ਮੁਸਲਮਾਨ ਦੀ ਪਰਿਭਾਸ਼ਾ ਦੱਸੋ ਹੁਣ ਆਪਾਂ ਬਜਾਏ ਦੇ ਮੇਹਰ ਮਸੀਲ ਸਿੱਦਕ ਮੁਸੱਲਾ ਗੁਰੂ ਇੱਕੋ ਗੱਲ ਕਹਿੰਦਾ ਮੁਸਲਮਾਨ ਮੋਮ ਦਿਲ ਹੋਵੇ ਮੁਸਲਮਾਨ ਮੋਮਬੱਤੀ ਦੀ ਤਰ੍ਹਾਂ ਹੈ ਮੋਮ ਦਿਲ ਹੈ ਇਹ ਪਿਘਲ ਕੇ ਦੂਜਿਆਂ ਨੂੰ ਚਾਨਣ ਦਿੰਦਾ ਇੱਕ ਤੁੱਕ ਵਿੱਚ ਗੱਲ ਮੁਕਾ ਦਿੱਤੀ ਜੇ ਅਸੀਂ ਕਹੀ ਦਾ ਵਿਸਤਾਰ ਤੇ ਵਿਸਤਾਰ ਵੀ ਮਿਲੇਗਾ ਇਨ ਬਿਨ ਇਸੇ ਤਰ੍ਹਾਂ ਜੇ ਮੰਨ ਲਓ ਸ਼ਬਦ ਹੈ ਪੰਡਿਤ ਅਸੀਂ ਕਹੀ ਜੀ ਸਾਨੂੰ ਪੰਡਿਤ ਦੀ ਪਰਿਭਾਸ਼ਾ ਤੇ ਗੁਰੂ ਇੱਕ ਤੁੱਕ ਵਿੱਚ ਕਹੇਗਾ ਸੋ ਪੰਡਿਤ ਜੋ ਮਨ ਪ੍ਰਬੋਧ ਹੈ ਰਾਮ ਨਾਮ ਆਤਮ ਮੈਂ ਸੋਧ ਹੈ ਜੇ ਕਹੀਏ ਜੀ ਗਿਆਨੀ ਦੀ ਪਰਿਭਾਸ਼ਾ ਤੇ ਮਹਾਰਾਜ ਕਹਿਣ ਲੱਗੇ ਪਰਣਵਤ ਨਾਨਕ ਗਿਆਨੀ ਕੈਸਾ ਹੋਏ ਆ ਪਛਾਣੈ ਬੂਝੈ ਸੋਏ ਜੇ ਕਹੀ ਜੀ ਬ੍ਰਹਮ ਗਿਆਨੀ ਦੀ ਗੱਲ ਤੇ ਗੁਰੂ ਸਾਹਿਬ ਇਹ ਖਿੰਨ ਵਿੱਚ ਕਹਿਣਗੇ ਕਿ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਮੈਂ ਤਾਂ ਹੀ ਬੇਨਤੀ ਕੀਤੀ ਪ੍ਰਕਰਨ ਹੀ ਆਪਣਾ ਗੁਰੂ ਗ੍ਰੰਥ ਸਾਹਿਬ ਚ ਥੋੜੇ ਤੋਂ ਥੋੜੇ ਸਮੇਂ ਵਿੱਚ ਵੀ ਕੁਝ ਪੁੱਛਣਾ ਹੋਵੇ ਤੇ ਸ਼ਬਦ ਮੌਜੂਦ ਹੈ ਜੇ ਉਸੇ ਸ਼ਬਦ ਦੀ ਵਿਆਖਿਆ ਲੱਭੀਏ ਤੇ 200 ਅੰਗ ਵੀ ਗੁਰੂ ਉਸੇ ਦੀ ਵਿਆਖਿਆ ਕਰੀ ਜਾਣ ਮੈਂ ਆਪ ਨੂੰ ਬੇਨਤੀ ਕਰਾਂ ਅਸੀਂ ਕਹਿੰਦੇ ਹਾਂ ਕਿ ਗੁਰਮਤ ਦਾ ਅਸੂਲ ਕੀ ਹੈ ਇਸ ਬੇਨਤੀ ਸੁਣੋ ਕਈ ਵਾਰੀ ਸੱਜਣ ਪੁੱਛਦੇ ਆ ਜੇ ਕੋਈ ਮੰਨ ਲਓ ਅਨਮਤ ਵਾਲਾ ਪੁੱਛੇ ਮਨਮਤ ਵਾਲਾ ਨੀ ਵੀ ਜਿਹਨੂੰ ਤੁਸੀਂ ਮੱਥਾ ਟੇਕਦੇ ਉਹਦੇ ਚ ਕੀ ਹੈ ਹੁਣ ਅਸੀਂ ਉਹਨੇ ਬੰਦੇ ਨੂੰ ਪਤਾ ਹੀ ਨੀ ਅਸੀਂ ਇਹ ਕਹਿ ਦਾਂਗੇ ਉਹ ਚ ਜਪਜੀ ਸਾਹਿਬ ਜੀ ਇਹ ਚ ਸੁਖਮਨੀ ਸਾਹਿਬ ਜੀ ਇਹ ਚ ਬਾਣੀ ਹੈ ਜੀ ਭਗਤਾਂ ਦੀ ਬਾਣੀ ਹੈ ਉਹਨੂੰ ਜੇ ਥੋੜੇ ਸ਼ਬਦਾਂ ਸਮਝਾਉਣਾ ਹੋਵੇ ਵੀ ਗੁਰੂ ਗ੍ਰੰਥ ਸਾਹਿਬ ਚ ਕੀ ਹੈ ਤੇ ਮੈਂ ਕਹਿੰਦਾ ਸਾਡੇ ਇੱਕ ਵਿਦਵਾਨ ਪੁਰਸ਼ ਨੇ ਕਹਿ ਸਨ ਚਾਰ ਗੱਲਾਂ ਚੇਤੇ ਰੱਖੋ ਉਹਨੂੰ ਪਹਿਲੀ ਗੱਲ ਸਮਝਾਓ ਕਿ ਜਿਹਨੂੰ ਅਸੀਂ ਮੱਥਾ ਟੇਕਣੇ ਪਏ ਇਹਦੇ ਵਿੱਚ ਨਰੋਲ ਪਰਮ ਸੱਚ ਦੀ ਵਿਆਖਿਆ ਹੈ ਮੈਂ ਪਰਮ ਸੱਚ ਸ਼ਬਦ ਵਰਤਿਆ ਇਹਦੇ ਵੀ ਅਰਥ ਬਹੁਤ ਡੂੰਘੇ ਪਹਿਲੀ ਗੱਲ ਇਹ ਚ ਕੇਵਲ ਸੱਚ ਦੀ ਰੱਬ ਦੀ ਦੂਜੀ ਗੱਲ ਇਹਦੇ ਵਿੱਚ ਉਸ ਸੱਚ ਤੱਕ ਪਹੁੰਚਣ ਦਾ ਵਸੀਲਾ ਦੱਸਿਆ ਗੁਰੂ ਗ੍ਰੰਥ ਸਾਹਿਬ ਚ ਤੀਸਰਾ ਜਿਨ੍ਹਾਂ ਨੇ ਉਸ ਪਰਮ ਸੱਚ ਤੱਕ ਜਿਨ੍ਹਾਂ ਦੀ ਬਣ ਗਈ ਉਹਨਾਂ ਅਧਿਆਤਮਕ ਜੀਵਨ ਵਾਲਿਆਂ ਦੇ ਜੀਵਨ ਦੀ ਵਿਆਖਿਆ ਕੀਤੀ ਗਈ ਪਰਮ ਸੱਚ ਦੀ ਵਿਆਖਿਆ ਦੂਜਾ ਸੱਚ ਨੂੰ ਪਾਉਣ ਦਾ ਵਸੀਲਾ ਹੈ तीसरा जिन्हां ने सच पा लिया उन्हां दी जिंदगी बारे दस्या है, ते चौथा जेड़े बंदे इंसानी जामे विच आए सारी जिंदगी तबाह करके चले गए, सच तो विरवे रह गए, उन्हां दे भ्रष्ट होए जीवन नूं निरूपण कीता। सिद्धियां चार गल्लां ने। उंज वैसे असीं कहिंदे कि महाराज जी ने कहा कि आ तीन सिक्खी दे सिद्धांत ने सारे कहने, किरत करो, नाम जपो, वंड छको। मैं एक बेनती करांगा, जदों अज मैं वेख रहा सां इस पवित्र शलोक दे अर्थ, क्योंकि विषय तो दूर नहीं आपां जाणा कि कमाई वाले नूं भी दुख हुंदा है। कई बार असीं लोक कहने, देखो जी एक कर्म माड़े होणगे तां दुख आ गया। नहीं प्यारे, चेते रखो हर चीज नूं कर्म नाल रख के मत तोलो। गुरु सबाना दी शहादत, कमाइयां वाले दे बंद बंद कट्टे जाने, असल चो कर्म नहीं भोग दे, उह शुभ कर्म संसार विच सिरज के जांदे आ। वी जे इस तरह की जिंदगी होवे ते किवें बतीत करनी। महाराज जी ने जदों असीं अरदास करने, साडी अरदास ओनी देर तक मत्था नहीं टेकिया जा सकदा जिन्नी देर तक असीं इह लफ्ज़ अपनी जबान तो नहीं कहिंदे, नानक नाम चढ़दी कला तेरे भाणे सरबत दा भला। रोज असीं कहने इस विच चार बचन ने, ते सिक्खी सिद्धांत नूं इन्हां चार शब्दां नूं कह लो भी कुजे विच समुंदर पा दिता। ये चार बचन की ने, एक है नाम, दूजी है चढ़दी कला, तीजा है तेरे भाणे, ते चौथा है सरबत दा भला। ये तीन गल्लां ने। चढ़दी कला शब्दां नूं कह देनी ये गल वखरी है। मैं भी कहांगा दिन च कई वारी बहुत चढ़दी कला जी। नहीं प्यारियो, आज चढ़दी कला जिहड़ी गुरु तेग बहादुर जी कह रहे कि सुख दुख जय परसै नहीं, लोभ मोह अभिमान, कहो नानक सुन रे मना, सो मूर्त भगवान। हुण इत्थे शब्द नानक नाम चढ़दी कला तेरे भाणे सरबत दा भला। सच एवे कि चढ़दी कला नाम तो बिना हो ही नहीं सकती। जे कही जी चढ़दी कला, हट करके कह दिता, इमोशनल होके कह दिता, इकट्ठ वेख के कह दिता, इथो तक के इकट्ठ विच अपने आप नू बहुत दृढ़ अडोल, जिवें सिखां विच चलदा पिया तो आप सारे सुनने, मैं सच बोलना मेरे सामने खलो के देखे। नहीं प्यारे, चढ़दियां कला गल्लां नाल नहीं हुंदियां, चढ़दी कला केवल परमात्मा दे नाम नाल हुंदी। ये अगे से जे वचना है, नाम विचों चढ़दी कला है, ते दूसरा नाम विच चढ़दी कला कदी आप उदरापन नहीं करदा, वह तेरे भाणे विच रहिंदा है। पहला नाम, नाम विचों चढ़दी कला, चढ़दी कला तो बिना तो दुख सुख तो नरलेप रहा ही नहीं जा सकता, चढ़दी कला तो बिना तो भाणे नहीं मनिया जा सकता। ते चेते रखियो, भाणा मनण वाला कदी वैर नहीं कमांदा, भाणा मनण वाला हमेशा भला मंगदा है। ये चार गल्लां रोज असीं सारे, मैं तुसीं, ये कहने नानक नाम चढ़दी कला तेरे भाणे सरबत दा भला। इत्थे नहीं सिखां दा भला, क्योंकि प्यारियो याद रखियो, सिक्खी नूं किसी भी हद च तुसीं बन ही नहीं सकदे, ना इहनूं संसार दे किसी हद च। ये तां करोड़ां ब्रह्मंडां दा भला मंगण वाली है, सरबत दा भला मंगिया सारे दृष्ट अंदृष्ट दा। हुण आ जिहड़ी चढ़दी कला नाम विचों निकलदी है, उस चढ़दी कला दर्त केवल शस्त्र खड़काने थोड़ा है। मतो किसी बंदे नूं दबका मार दिता, खड़का दिता, मार दिता, ये शब्द के बड़ी चढ़दी कला वाला बंदा है जी।
1: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसी भी तरह की साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नूं कॉल कर सकदे हो 403-710-0007, 403-710-0007। प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस या विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू।
2: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकते हो। सुंदर लंबर इंडस्ट्रीज दा पता है 3501 23rd Street, नॉर्थ ईस्ट, कैलगरी। प्रोग्राम दा ए हिस्सा त्वाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue, साउथ ईस्ट, कैलगरी।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th Street ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681 403-768-1681। ਇਹਨਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 1120-4150-109th Avenue ਨਾਰਥ ਈਸਟ ਕੈਲਗਰੀ।

0: ਦੀ ਗੱਲ ਨਹੀਂ। ਔਰ ਇਹਨਾਂ ਵਿੱਚੋਂ ਕਿਸੇ ਚੀਜ਼ ਉੱਤੇ ਵੀ ਕੋਈ ਸਿੱਖ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਸਿੱਖੀ ਵਿੱਚ ਪਰਪੱਕ ਹਾਂ, ਮੈਂ ਰਹਿਤ ਵਿੱਚ ਪਰਪੱਕ ਹਾਂ, ਮੇਰੇ ਅੰਦਰ ਭਰੋਸਾ ਬਹੁਤ ਹੈ, ਵਿਸਾਹ ਬਹੁਤ ਹੈ, ਵਿਸ਼ਵਾਸ ਬਹੁਤ ਹੈ, ਮੈਂ ਗੁਰੂ ਦਾ ਦਿੱਤਾ ਨਾਮ ਸਿਮਰਨ ਕਰਦਾ ਹਾਂ। ਇਹਨਾਂ ਵਿੱਚੋਂ ਕਿਸੇ ਚੀਜ਼ ਉੱਤੇ ਵੀ ਕੋਈ ਸਿੱਖ ਦਾਅਵਾ ਨਹੀਂ ਕਰ ਸਕਦਾ, ਕਿਉਂਕਿ ਦਾਅਵਾ ਉਸ ਚੀਜ਼ 'ਤੇ ਹੁੰਦਾ ਜਿਹੜੀ ਚੀਜ਼ ਮੁੱਲ ਖਰੀਦੀ ਹੋਵੇ, ਬੈ ਲਈ ਹੋਵੇ। ਜਿਹਦੇ ਉੱਤੇ ਪੈਸੇ ਖਰਚ ਕੇ ਕੋਈ ਮੁੱਲ ਖਰੀਦਦਾ ਨਾ, ਉਹਦੇ ਉੱਤੇ ਦਾਅਵਾ ਵੀ ਕੀਤਾ ਜਾਂਦਾ ਅਦਾਲਤ ਵਿੱਚ ਜਾ ਕੇ, ਕੋਰਟ ਵਿੱਚ ਜਾ ਕੇ, ਕਿ ਮੇਰੀ ਚੀਜ਼ ਹੈ, ਮੈਂ ਖਰੀਦੀ ਹੈ। ਜਿਹੜੀ ਚੀਜ਼ ਕਿਸੇ ਨੇ ਦਾਨ ਵਿੱਚ ਦਿੱਤੀ ਹੋਵੇ, ਉੱਤੇ ਦਾਅਵਾ ਨਹੀਂ ਕੀਤਾ ਜਾ ਸਕਦਾ। ਸਤਿਗੁਰੂ ਜੀ ਨੇ ਇਹ ਸਭ ਕੁਝ ਸਿੱਖ ਨੂੰ ਦਾਨ ਵਿੱਚ ਦਿੱਤਾ, ਕਿਸੇ ਨੂੰ ਸਿੱਖੀ ਮਿਲਣੀ, ਕਿਸੇ ਦੇ ਅੰਦਰ ਗੁਰੂ ਦੀ ਰਹਿਤ ਦਾ ਪਰਪੱਕ ਹੋ ਜਾਣਾ, ਕਿਸੇ ਸਿੱਖ ਦੇ ਮਨ ਹਿਰਦੇ ਅੰਦਰ ਵਿਸ਼ਵਾਸ ਵਿਸਾਹ ਪੈਦਾ ਹੋ ਜਾਣਾ, ਕਿਸੇ ਦਾ ਸਰੀਰ ਧਾਰੀ ਜੀਵਨ ਰਹਿਤ ਵਿੱਚ ਦ੍ਰਿੜ ਹੋ ਜਾਣਾ, ਇਹ ਸਭ ਕੁਝ ਗੁਰੂ ਨੇ ਦਾਨ ਵਿੱਚ ਦਿੱਤਾ ਕਿਸੇ 'ਤੇ ਖੁਸ਼ ਹੋ ਕੇ। ਅਤੇ ਦਾਨ ਜਿਹੜਾ ਉਹ ਦਾਨੀ ਆਪਣੀ ਮਰਜ਼ੀ ਨਾਲ ਕਰੇ ਉਹਨੂੰ ਦਾਨ ਕਿਹਾ ਜਾਂਦਾ, ਮਜਬੂਰੀ ਵਿੱਚ ਨਹੀਂ। ਗੁਰੂ ਨੇ ਆਪਣੀ ਮਰਜ਼ੀ ਨਾਲ, ਆਪਣੀ ਨਦਰ ਨਾਲ, ਆਪਣੀ ਬਖਸ਼ਿਸ਼ ਕਿਰਪਾ ਨਾਲ ਸਿੱਖ ਦੀ ਝੋਲੀ ਵਿੱਚ ਇਹ ਦਾਨ ਪਾਇਆ, ਆਪਾਂ ਦਾਅਵਾ ਨਹੀਂ ਕਰ ਸਕਦੇ। ਤਾਂਹੀਓ ਆਪਾਂ ਅਰਦਾਸ ਵਿੱਚ ਕਹੀਦਾ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਅਤੇ ਫਿਰ ਇੱਕ ਅਰਦਾਸ ਤੁਸੀਂ ਹੋਰ ਕਰਦੇ ਹੋ, ਭਾਗਾਂ ਵਾਲਿਓ ਜੋ ਜੁੜ ਬੈਠੇ ਹੋ ਉਹਨਾਂ ਨੂੰ, ਉਹ ਤਾਂ ਸਿੱਧੀ ਬਖਸ਼ਿਸ਼ ਹੋ ਗਈ। ਉਹ ਅਰਦਾਸ ਇਹ ਹੈ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਆਓ ਗੁਰੂ ਦੇ ਸ਼ੁਕਰਾਨੇ ਵਿੱਚ ਜੁੜੀਏ। ਦਾਅਵਾ ਕੋਈ ਨਹੀਂ, ਅਰਦਾਸ ਕਰਕੇ ਕਰੋ ਸ਼ੁਕਰਾਨਾ, ਕੋਈ ਵੀ ਰਸਨਾ ਬਾਂਝੀ ਨਾ ਰਵੇ। ਆਓ ਗੁਰੂ ਰਾਮਦਾਸ ਮਹਾਰਾਜ ਪਿਤਾ ਜੀ ਦਾ ਸ਼ੁਕਰਾਨਾ ਕਰੀਏ। ਪਾਵਨ ਮੁੱਖ ਵਾਕ ਵਿਚਾਰ ਆਰੰਭ ਕਰਨ ਤੋਂ ਪ੍ਰਥਮ ਇੱਕ ਵਾਰ ਕਰੋ ਰਸਨਾ, ਤੋਂ ਦੋ ਵਾਰ ਵਾਹਿਗੁਰੂ ਦਾ ਸਿਮਰਨ, ਤੇ ਪਿਆਰ ਸਹਿਤ ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

0: ਸਾਨੂੰ ਪਹਿਲੇ ਨਾਲ ਜੋੜ ਕੇ ਲਿਖੇ ਹੋਏ। ਇਸ ਲਈ ਸਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰੋਪਰ ਪਹਿਲੇ ਨਾਲ ਨੇ ਸਲੋਕਾਂ ਨਾਲ। ਇੱਕ ਐਗਜ਼ਾਮਪਲ ਹੋਰ ਇੱਦਾਂ ਦੀ ਮਿਲੇਗੀ, ਆਸਾ ਕੀ ਵਾਰ ਰੋਜ਼ ਸੁਣਦੇ ਹੋ, ਉਹਦੇ ਵਿੱਚ ਵੀ ਪ੍ਰਾਰੰਭ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ। ਪਰ ਜਦੋਂ ਤੁਸੀਂ ਇੱਕ ਸਲੋਕ ਪੜ੍ਹ ਕੇ ਹਟੋਗੇ, ਨਾਲ ਹੀ ਮਹੱਲਾ ਦੂਜਾ ਆ ਜਾਂਦਾ। ਨਾਲ ਹੀ ਲਿਖਿਆ ਹੋਇਆ ਕਿ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਹ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਸਲੋਕ। ਫਿਰ ਸਲੋਕ ਭੀ ਮਹੱਲੇ ਪਹਿਲੇ ਦਾ ਕੀ ਅਰਥ, ਫਿਰ ਇਹਦਾ ਕੀ ਅਰਥ ਕਿ ਬਾਹਰ ਸਲੋਕਾਂ ਨਾਲ ਇਹਦੇ ਅਰਥ ਵਿਦਵਾਨਾਂ ਨੇ ਕੀਤੇ ਨੇ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਰੀਆਂ 12 ਬਾਣੀ ਤਰਤੀਬ ਵਾਈਜ਼ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਪਰ ਕੁਝ 12 ਐਸੀਆਂ ਨੇ ਆਸਾ ਕੀ ਵਾਰ ਦੀਆਂ ਪੌੜੀਆਂ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਹਿਲੇ ਸਲੋਕ ਸਨ। ਔਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਾਰ ਸੂਹੀ ਰਾਗ ਦੀ ਅੱਜ ਦੀ ਵਾਰ, ਇਹਦੇ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਹਿਲਾਂ ਹੀ ਸਲੋਕ ਸੀ। ਪਰ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ, ਵਿੱਚ ਮਿਲਦੇ ਸਲੋਕ ਹੋਰ ਐਡ ਕੀਤੇ। ਜਿਵੇਂ ਇਸੇ ਬਾਰ ਵਿੱਚ ਲਿਖਿਆ, ਬਾਰ ਸਲੋਕਾਂ ਨਾਲ, ਬਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ। ਪਰ ਇਸੇ ਬਾਰ ਨੂੰ ਪੜ੍ਹੋਗੇ ਅੱਗੇ ਜਾ ਕੇ ਆਉਣਗੇ ਮਹੱਲਾ ਦੂਜਾ, ਬੱਦਾ ਚੱਟੀ ਜੋ ਭਰੈ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵੀ ਸਲੋਕ ਇਹਦੇ ਵਿੱਚ, ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਨਾਨਕ ਕਾਰਜ ਸਾਰ। ਮਹੱਲਾ ਦੂਜਾ, ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ। ਇਹ ਸਲੋਕ ਗੁਰੂ ਅੰਗਦ ਦੇਵ ਮਹਾਰਾਜ। ਭਾਵ ਇਹਦਾ ਇਹ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਿਲਦੇ ਸਲੋਕ ਹੋਰ ਨਾਲ ਲਿਖੇ ਨੇ, ਪਰ ਇਹਦੇ ਵਿੱਚ ਇਸ ਵਾਰ ਦੇ ਪੌੜੀਆਂ ਦੇ ਨਾਲ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਪੋ ਉਚਾਰਨ ਕੀਤੇ ਹੋਏ ਸਲੋਕ ਪਹਿਲਾਂ ਵੀ ਨਾਲ ਨਿਸ਼ਚਿਤ ਹਨ।
1: ਸਲੋਕ ਮਹੱਲਾ ਤੀਜਾ,
0: ਪਹਿਲਾ ਸਲੋਕ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼

0: ਬਾਹਰੋਂ ਵੇਸ ਤਾਂ ਸੋਹਣਾ ਲੱਗਦਾ ਪਰ ਗੁਰੂ ਦੀ ਨਜ਼ਰ ਵਿੱਚ ਮੈਲਾ ਹੋ ਗਿਆ। ਕਿਉਂ? ਕਿਤੇ ਹੋਰ ਜੂ ਝੁੱਕ ਰਹੇ ਨੇ, ਇੱਕ ਪਤੀ ਤੇ ਵਿਸ਼ਵਾਸ ਹੀ ਨਹੀਂ ਹੈ। ਫਿਰ ਗੁਰੂ ਦੀ ਨਜ਼ਰ ਵਿੱਚ ਉਹ ਸੋਹਣਾ ਵੇਸ ਵੀ ਮੈਲਾ ਹੈ। ਮੈਲੇ ਵੇਸ ਤਿਨਾ ਕਾਮਣੀ, ਦੁਖੀ ਰਹਿਣ ਵਿਹਾਏ ਜੀਓ। ਅਗਲੀ ਪੰਕਤੀ ਸੁਣਿਓ, ਕਹਿੰਦੇ ਜਿਹੜੀਆਂ ਸੁਹਾਗਣਾ ਪਾਸ ਹੋ ਗਈਆਂ ਉਹਨੇ ਕੀ ਕੰਮ ਕੀਤਾ ਵੇ? ਕੋਈ ਸੁਹਾਗਣਾ ਨੇ ਦਾਨ ਪੁੰਨ ਪੂਜਾ ਪਾਠ ਜ਼ਿਆਦਾ ਕੀਤਾ ਹੋਇਆ? ਅਗਲੀ ਪੰਕਤੀ ਫਿਰ ਮਹਾਰਾਜ ਨੇ ਕਹੀ, ਜਿਹੜੇ ਪਾਸ ਹੋਏ ਗੁਰਸਿੱਖ ਨੇ ਉਹਨਾਂ ਵੱਲ ਇਸ਼ਾਰਾ ਕਰਕੇ ਕਹਿੰਦੇ, ਸੁਹਾਗਣੀ ਕਿਆ ਕਰਮ ਕਮਾਇਆ। ਪੁੱਛਿਆ ਕਿਸੇ ਸੁਹਾਗਣੀ ਨੂੰ, ਕਿਸੇ ਪਾਸ ਹੋਏ ਗੁਰਮੁਖ ਨੂੰ ਪੁੱਛਿਆ, ਤੈਨੂੰ ਗੁਰੂ ਬੜਾ ਪਿਆਰ ਕਰਦਾ, ਸਿੱਖਾ ਤੂੰ ਕੀ ਪੁੰਨ ਦਾਨ ਪੂਜਾ ਪਾਠ ਕੀਤਾ, ਤੇਰਾ ਕੀ ਕਰਮ ਹੈ? ਤੇ ਅੱਗੇ ਸੁਣਿਓ, ਜਿਹੜੀਆਂ ਸੁਹਾਗਣਾ ਪਾਸ ਹੋ ਜਾਂਦੀਆਂ ਉਹ ਦਾਵਾ ਕਰਕੇ ਨਹੀਂ ਕਹਿੰਦੀਆਂ, ਮੈਂ ਵਿਸ਼ਵਾਸ ਬਹੁਤ ਰੱਖਿਆ। ਦੇਖੋ ਪਹਿਲੇ ਮੈਂ ਬੇਨਤੀ ਕੀਤੀ, ਵਿਸ਼ਵਾਸ ਵਿਸਾਹ ਭਰੋਸਾ ਪੈਦਾ ਹੋਣਾ, ਇੱਥੇ ਦਾਵਾ ਨਹੀਂ ਤੁਸੀਂ ਕਰ ਸਕਦੇ ਕਿ ਮੈਨੂੰ ਬਹੁਤ ਵਿਸ਼ਵਾਸ ਹੈ ਗੁਰੂ ਤੇ। ਨਹੀਂ, ਗੁਰੂ ਨੇ ਦਾਨ ਦਿੱਤਾ, ਕਿਰਪਾ ਕੀਤੀ ਤਾਂ ਵਿਸ਼ਵਾਸ ਹੈ। ਆਪਾਂ ਤੇ ਪਲ ਵਿੱਚ ਡੋਲ ਸਕਦੇ? ਕਿਹੜਾ ਬੰਦਾ ਜਿਹੜਾ ਦਾਵਾ ਕਰਕੇ ਕਹੇ ਮੈਨੂੰ ਬੜਾ ਭਰੋਸਾ ਜੀ, ਇੱਥੇ ਇੱਕ ਖਿੰਨ ਵਿੱਚ ਗੁਰੂ ਅੰਦਰੋਂ ਬਿਰਤੀ ਹਿਲਾ ਦੇ ਤੇ ਬੰਦਾ ਲਾਲਚ ਵੱਸ ਹੋ ਕੇ ਡੋਲ ਸਕਦਾ? ਤਾਂ ਗੁਰੂ ਨੇ ਇੱਕ ਗੱਲ ਕਹੀ ਹੈ, ਪੁੱਛ ਗੁਰਮੁਖਾਂ ਤੋਂ ਸੁਹਾਗਣੀਆਂ ਨੇ ਕੀ ਕੰਮ ਕੀਤਾ। ਕਹਿੰਦੇ ਸੁਹਾਗਣੀ ਕਿਆ ਕਰਮ ਕਮਾਇਆ, ਉਹਦਾ ਜਵਾਬ ਸੁਣਿਓ ਫਿਰ ਸੁਹਾਗਣੀ ਨਾ। ਉਹ ਕਹਿੰਦੀ ਪੂਰਬ ਲਿਖਿਆ ਪਾਇਆ, ਨਦਰ ਕਰੇ ਜੇ ਆਪਣੀ ਤਾਂ ਆਪੇ ਲਏ ਮਿਲਾਏ ਜੀਓ। ਭੈਣੇ ਮੇਰੀ ਕੋਈ ਚਲਾਕੀ ਨਹੀਂ, ਉਹਨੇ ਨਦਰ ਕੀਤੀ ਹੈ ਮੈਨੂੰ ਮਿਲਾ ਲਿਆ, ਉਹਨੇ ਨਦਰ ਕੀਤੀ ਮੇਰੇ ਅੰਦਰ ਵਿਸਾ ਵਿਸ਼ਵਾਸ ਆ ਗਿਆ, ਮੇਰੀ ਕੋਈ ਸਿਆਣਪ ਨਹੀਂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316, 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। कैसिडी हे इंजरी ला दा पता है, यूनिट नंबर 1507, 14 एवेन्यू साउथ वेस्ट कैलगरी।
0: आज सतगुरु गुरु अमरदास महाराज जी बख्शिश कर दे, सूहा बेस है पर दुहागनी है, क्यों पर पुरखे नाल प्यार है, पर फिर किसे दूजे ते विश्वास है, पर फिर रावण जाए ओ किसे दूजे नाल स्नेह करके उत्थों मंगदी है, एक खसम ते भरोसा नहीं, इसलिए बेस हुंदिया होया भी दोहागनी है।
2: फिर छुड़िया घर अपना मोही दूजै पाई।
0: आखो सतनाम श्री वाहेगुरु। दोहागनी दा कारण ए है, ओ दूजियां दे पदार्थ वल झाक रखदी है, दूजियां दे दुविधा दूजे पदार्थ नाल मोही गई है। ओ चीज मेरे कोल होवे, आ वी मेरे कोल होवे, आ वी मैनू मिल जाए, सारे सरोपे ही मैनू मिल जाए, ओ गुरु ते विश्वास भरोसा नहीं। ता सतगुर ने कहा खसम वाली नहीं, दोहागनी है ते जेड़ियां सुहागनियां उन्हां नूं होर किसे ते झाक नहीं। पति दे घर रुखा मिलदा है तां वी खुश ने, पति दे घर घट मिलदा है तां वी प्रसन्न ने, दूजियां दे पदार्थां वल झाक नहीं। जेड़ियां सुहागनियां गुरसिख परवान ने, जे गुरु भुख दवे तां वी खुश है, जे कुछ दवे तां वी प्रसन्न ने, ना दवे तां वी खुश। ताइयों आ पंक्ति तुसीं पढ़दे हो ना, जेड़ियां पास होईयां गुरमुख सुहागणियां कहंदियां दुख नाही सब सुख ही है रे। कदे कहंदियां नहीं गुरु दे घर दुख है, दुख नाही।

ਨਹੀਂ ਸਭ ਜਿੱਤ। ਤੇ ਉਹਨਾਂ ਦੀ ਨਿਸ਼ਾਨੀ ਸੁਣਿਓ, ਸਬਰ ਚ ਰੱਜ ਗਏ। ਸਬਰ ਚ ਬਾਬਾ ਫਰੀਦ ਸਾਹਿਬ ਜੀ ਨੇ ਬਚਨ ਕਿਹਾ, 114ਵਾਂ ਸਲੋਕ ਹੈ। ਉਹ ਕਹਿੰਦੇ ਟੁੱਟਿੰਦੀ ਏ ਸੁਹਾਗ ਕੋ, ਜੇ ਸੁਹਾਗ ਲੱਭਣਾ, ਜੇ ਪਤੀ ਦੇ ਘਰ ਵਸਣਾ, ਫਿਰ ਸੁਣ ਕੀ ਚਾਹੀਦਾ। ਟੁੱਟਿੰਦੀ ਏ ਸੁਹਾਗ ਕੋ ਤੋ ਤਨਕਾਈ ਕੋਰ, ਕੋਰ ਦਾ ਅਰਥ ਹੈ ਤੇਰੇ ਚ ਕੋਈ ਕਮੀ ਹੈ, ਜੇ ਤੈਨੂੰ ਖਸਮ ਨਹੀਂ ਮਿਲਦਾ, ਤੇਰੇ ਸਰੀਰ ਚ ਕੋਈ ਕਮੀ ਹੈ, ਕੋਈ ਤੇਰੇ ਸ਼ਿੰਗਾਰ ਵਿੱਚ ਨੁਕਸ ਹੈ, ਕਿਤੇ ਨਾ ਕਿਤੇ ਕੋਈ ਖੋੜ ਹੈ, ਤਾਂ ਨੀ ਗੱਲ ਬਣ ਰਹੀ। ਕੀ ਖੋੜ ਹੈ ਜੀ? ਤੋ

ਔਰ ਉਹਨਾਂ ਨੂੰ ਹੋਰ ਕਿਸੇ ਤੇ ਝਾਕ ਹੀ ਨਹੀਂ, ਉਹਨਾਂ ਦੇ ਅੰਦਰ ਕੀ ਹੈ? ਕਹਿੰਦੇ ਸਬਰ ਇਹੋ ਸੋ ਆਓ ਜੇ ਤੂੰ ਬੰਦਾ ਦਿੜ ਕਰੇ। ਉਹਨਾਂ ਦੇ ਅੰਦਰ ਸਬਰ ਹੈ, ਸਬਰ ਅੰਦਰ ਸਾਬਰੀ ਤਾਨੇ ਵਹਿ ਜਾ ਲੈਨ। ਹੋਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਸਬਰ ਮੰਝ ਕਮਾਣ, ਮਹਾਰਾਜ ਨੇ ਕਿਹਾ ਸਬਰ ਦੀ ਕਮਾਣ ਲੈਣੀ, ਕਮਾਣ ਕਮਾਣ ਸਮਝਦੇ ਹੋ, ਜਿੱਤ ਤੀਰ ਚਲਾਈ। ਸਬਰ ਮੰਝ ਕਮਾਣ ਇਹ ਸਬਰ ਕਾ ਨੀਹਣੋ, ਨੀਹਣੋ ਦਾ ਅਰਥ ਹੈ ਜਿਹੜਾ ਉਸ ਕਮਾਨ ਉੱਤੇ ਚਿਲਾ ਚੜਾਉਂਦੇ ਆ, ਜਿੱਤ ਤੀਰ ਰੱਖੀ। ਕਹਿੰਦੇ ਸਬਰ ਦਾ ਚਿਲਾ ਹੋਵੇ, ਸਬਰ ਦੀ ਕਮਾਣ ਹੋਵੇ ਤੇ ਸਬਰ ਦਾ ਹੀ ਤੀਰ ਛੱਡੀ ਜਾ, ਤੈਨੂੰ ਗੁਰੂ ਨੇ ਪਤਾ ਕੀ ਬਣਾ ਦੇਣਾ। ਸੁਣਿਓ ਹੁਣ ਅਗਲੀ ਪੰਗ। ਸਬਰ ਮੰਝ ਕਮਾਣ ਇਹ ਸਬਰ ਕਾ ਨੀਹਣੋ, ਸਬਰ ਸੰਧਾ ਬਾਣ ਖਾਲਕ ਖਤਾ ਨਾ ਕਰੀ। ਰੱਬ ਤੇਰੇ ਨਾਲ ਧੋਖਾ ਨਹੀਂ ਹੁੰਦਾ ਹੈਗਾ, ਰੱਬ ਤੇਰੇ ਨਾਲ ਬੇਇਨਸਾਫੀ ਨਹੀਂ ਹੁੰਦਾ ਹੈਗਾ। ਤੂੰ ਸਬਰ ਰੱਖ ਕੇ ਬਹਿ ਜਾਈ, ਤੇਰੇ ਕੋਲ ਕਮਾਨ ਸਬਰ ਦੀ, ਚਿਲਾ ਸਬਰ ਦਾ, ਤੀਰ ਸਬਰ ਦਾ ਚਾਹੀਦਾ। ਇੱਕ ਦਿਨ ਤੈਨੂੰ ਗੁਰੂ ਦਰਿਆ ਬਣਾ ਦੇਗਾ। ਦਰਿਆ ਹੁੰਦਾ ਵਿਸ਼ਾਲ ਤੇ ਛੋਟਾ ਜਿਹਾ ਨਾਲਾ, ਜਿਹੜਾ ਦਰਿਆ ਤੋਂ ਟੁੱਟਦਾ ਨਾ ਉਹ ਸੁੱਕ ਜਾਂਦਾ, ਗੰਦਾ ਵੀ ਹੋ ਜਾਂਦਾ। ਦਰਿਆ ਗੰਦਾ ਨਹੀਂ ਹੁੰਦਾ, ਨਾਲੇ ਮੈਲੇ ਹੋ ਜਾਂਦੇ ਨੇ, ਗੰਦੇ ਹੋ ਜਾਂਦੇ ਨੇ, ਛੋਟੇ ਛੋਟੇ ਨਾਲੇ ਨਾਲੀਆਂ ਮੈਲੇ ਗੰਦੇ ਨੇ, ਉਹ ਭਲਿਆ ਦਰਿਆ ਗੰਦਾ ਨਹੀਂ, ਨਾਲੇ ਨਾਲੇ ਸੁੱਕ ਜਾਂਦੇ ਨੇ, ਦਰਿਆ ਸੁੱਕਦਾ ਨਹੀਂ। ਜੇ ਤੂੰ ਸਬਰ ਰੱਖ ਕੇ ਬੈਠਾ ਰਿਹਾ, ਤੈਨੂੰ ਗੁਰੂ ਨੇ ਦਿਲ ਵਿਸ਼ਾਲ ਕਰ ਦੇਣਾ, ਤੂੰ ਦਰਿਆ ਬਣ ਜਾਣਾ, ਕੁੱਲ ਦੁਨੀਆਂ ਤੇਰੇ ਹਿਰਦੇ ਚ ਵਸ ਜਾਏਗੀ, ਤੇਰਾ ਸਾਰਿਆਂ ਨਾਲ ਪਿਆਰ। ਔਰ ਚੇਤੇ ਰੱਖੀ, ਛੋਟੀਆਂ ਛੋਟੀਆਂ ਨਦੀਆਂ ਦਰਿਆ ਤੋਂ ਉਧਾਰਾ ਪਾਣੀ ਲੈਂਦੀਆਂ ਨੇ। ਜਿੱਦਣ ਤੂੰ ਗੁਰੂ ਦੀ ਸੁਹਾਗਣੀ ਗੁਰਸਿੱਖ ਗੁਰਮੁਖ ਪ੍ਰਵਾਨ ਹੋ ਗਿਆ, ਆ ਦੁਨੀਆਂ ਦੇ ਲੋਕ ਤੇਰੇ ਕੋਲੋਂ ਮੰਗਣਗੇ, ਕਿਉਂ? ਗੁਰੂ ਨੇ ਤੈਨੂੰ ਦਰਿਆ ਬਣਾ ਦਿੱਤਾ। ਇਹ ਸਬਰ ਕਾ ਨੀਹਣੋ, ਸਬਰ ਸੰਧਾ ਬਾਣ ਖਾਲਕ।

ਵਾਹੜਾ, ਤੈਨੂੰ ਗੁਰੂ ਟੁੱਟਣ ਨਹੀਂ ਦਏਗਾ, ਤੈਨੂੰ ਵੱਧ ਥੀਵੇਂ ਦਰਿਆਓ ਦਰਿਆ ਦੀ ਤਰ੍ਹਾਂ ਵਿਸ਼ਾਲ ਕਰ ਦੇਗਾ, ਜਿਵੇਂ ਦਰਿਆ ਤੋਂ ਨਦੀਆਂ ਧਾਰਾ ਪਾਣੀ ਮੰਗਦੀਆਂ ਨੇ। ਸਬਰ ਰੱਖ ਕੇ ਵੇਖ, ਦੁਨੀਆ ਤੇਰੇ ਤੋਂ ਮੰਗਿਆ ਕਰੇਗੀ, ਮੈਨੂੰ ਦਾਤ ਦੇ ਦੇ। ਤਿੰਨ ਕੋ ਪਰਜਾ ਪੁੱਜਣ ਆਈ। ਅੱਜ ਮੇਰੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਦੂਜੇ ਭਾਏ ਚ ਜੋ ਮੋਹੇ ਗਏ ਉਹਨੀ ਆਪਣੇ ਪਿਰ ਦਾ

ਕਈ ਵਾਰ ਦੂਜੇ ਦੀ ਚੀਜ਼ ਚੰਗੀ ਲੱਗਦੀ ਹੈ, ਬੰਦਾ ਫਿਰ ਜਾਇਜ਼ ਨਜਾਇਜ਼ ਤਰੀਕੇ ਨਾਲ ਹੜੱਪ ਵੀ ਲੈਂਦਾ ਹੈ। ਤੇ ਮਹਾਰਾਜ ਨੇ ਕਿਹਾ ਖਾ ਤਾਂ ਲਏਗਾ, ਉਤੋਂ ਬਿਜੋਗ ਵੀ ਪੈਦਾ ਹੋਣਾ ਤੇ ਰੋਗ ਵੀ, ਗੁਰੂ ਨਾਲੋਂ ਵੀ ਟੁੱਟ ਜਾਣਾ ਤੇ ਰੋਗ ਵੀ ਪੈਦਾ ਹੋਣੇ ਨੇ। ਦੂਜੇ ਦੀ ਚੀਜ਼ ਚੰਗੀ ਲੱਗਦੀ ਹੈ ਚਲਾਕੀ ਚੁਸਤੀ ਦੇ ਨਾਲ, ਜਾਂ ਤੂੰ ਧੱਕੇ ਨਾਲ ਹੜੱਪ ਵੀ ਸਕਦੇ। ਇੱਕ ਬੇਨਤੀ ਸਮਝਿਓ, ਕੱਲੇ ਪਦਾਰਥ ਨਾਲ ਦੂਜੇ ਦੀ ਮਾਇਆ ਨਹੀਂ, ਕਈ ਵਾਰ ਦੂਜੇ ਦਾ ਹੱਕ ਖਾ ਜਾਣ ਉਹ ਵੀ ਮੁਰਦਾਰ ਖਾਣ ਦੇ ਬਰਾਬਰ ਹੈ। ਮਹਾਰਾਜ ਨੇ ਕਿਹਾ ਮਿੱਠਾ ਕਰਕੇ ਉਹ ਚੀਜ਼ ਮਿੱਠੀ ਲੱਗਦੀ ਹੈ, ਪਾਪ ਕਈ ਵਾਰ ਮਿੱਠਾ ਲੱਗਦਾ ਪਰ ਉਹਦਾ ਫਲ ਭੁਗਤਣਾ ਬਹੁਤ ਔਖਾ। ਅੱਜ ਮਹਾਰਾਜ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਉਹਨਾਂ ਦੇ ਤਾਂ ਫਿਰ ਰੋਗ

0: ਕਹਿੰਦੇ ਜਿਹੜਾ ਖਾਲਸ ਸ਼ੁੱਧ ਨਿਰਮਲ ਮਹਿਲ ਤੋਂ ਰਹਿਤ ਖਸਮ ਮਾਲਕ ਪਤਾਰ ਪਤੀ ਸੀ ਉਹਨੂੰ ਤਾਂ ਛੱਡ ਦਿੱਤਾ, ਤਾਂ ਹੁਣ ਤਾਂ ਬਿਜੋਗ ਹੀ ਬਿਜੋਗ ਪੱਲੇ ਆ, ਜੋ ਮਰਜ਼ੀ ਲੈ ਲਓ ਪਦਾਰਥ ਮਿਲ ਜਾਣਗੇ ਬਿਜੋਗ ਰਹਿ ਜਾਏਗਾ। ਇੱਕ ਛੋਟੀ ਜਿਹੀ ਸੰਸਾਰੀ ਉਦਾਹਰਨ ਸੁਣਿਓ, ਪਤੀ ਨਾਲ ਬਣੀ ਹੋਈ ਹੈ, ਘਰ ਚ ਵਸਦੀ ਹੈ ਤਾਂ ਸਾਰੇ ਰਿਸ਼ਤੇ ਆ, ਦਰਾਣੀ ਦਾ ਵੀ ਰਿਸ਼ਤਾ, ਨਨਾਨਾ ਦਾ ਵੀ ਰਿਸ਼ਤਾ, ਜਠਾਣੀਆਂ ਦਾ ਵੀ ਰਿਸ਼ਤਾ, ਦੇਵਰ ਜੇਠ ਮਾਮੇ ਸਭ ਰਿਸ਼ਤੇ ਨੇ, ਤੇ ਚੇਤੇ ਕਰਿਓ ਪਤੀ ਨਾਲੋਂ ਟੁੱਟ ਜਾਏ, ਕਈ ਵਾਰ ਲੱਖਾਂ ਰੁਪਈਆ ਤਾਂ ਮਿਲ ਜਾਂਦਾ ਅਦਾਲਤਾਂ ਰਾਹੀਂ, ਮੈਨੂੰ ਮਾਫ਼ ਕਰਿਓ ਰਿਸ਼ਤੇ ਟੁੱਟ ਜਾਂਦੇ ਨੇ, ਬਿਜੋਗ ਰਹਿੰਦਾ, ਪਦਾਰਥ ਮਿਲਦੇ ਨੇ। ਬਹੁਤੇ ਲੋਕ ਪਤੀ ਨਾਲੋਂ ਟੁੱਟ ਕੇ, ਕਿਸੇ ਨੂੰ ਅੱਧੀ ਜਾਇਦਾਦ ਮਿਲ ਸਕਦੀ ਹੈ, ਲੱਖਾਂ ਰੁਪਈਆ ਮਿਲ ਸਕਦਾ, ਪਰ ਬਿਜੋਗ ਰਹੇਗਾ, ਉਹਦੀ ਜ਼ਿੰਦਗੀ 'ਚ ਦੁੱਖ ਰਹੇਗਾ। ਜੇ ਕੋਈ ਘੱਟ ਖਾਣ ਨੂੰ ਮਿਲੇ, ਪਤੀ ਨਾਲ ਵਸਦੀ ਹੈ, ਉਹ ਸੁਖੀ ਹੈ, ਉਹਦੇ ਜੀਵਨ ਵਿੱਚ ਬਿਜੋਗ ਨਹੀਂ। ਪਤੀ ਆ ਤਾਂ ਸਾਰੇ ਰਿਸ਼ਤੇ ਨੇ, ਪਤੀ ਨਹੀਂ ਤੇ ਕੱਲਾ ਪਦਾਰਥ ਰਹਿ ਜਾਏਗਾ, ਰਿਸ਼ਤੇ ਮੁੱਕ ਜਾਣਗੇ, ਬਿਜੋਗ ਰਹਿੰਦਾ। ਅੱਜ ਮਹਾਰਾਜ ਨੇ ਬਚਨ ਕਹੇ, ਪਦਾਰਥ ਤਾਂ ਮਿੱਠੇ ਮਿਲ ਜਾਂਦੇ ਨੇ, ਪਰ ਬਿਜੋਗ ਉਹਨਾਂ ਨੂੰ ਦੁਖੀ ਕਰਦਾ ਹੈ।
1: ਗੁਰਮੁਖ ਹੋਵੇ ਸੋ ਪਲਟਿਆ, ਹਰ ਰਾਤੀ ਸਾਜ ਸੀਗਾਰ।
0: ਕਹਿੰਦੇ ਜੋ ਗੁਰਮੁਖ ਗੁਰੂ ਦੇ ਰਾਹੀਂ ਜਿਨ੍ਹਾਂ ਨੂੰ ਸੋਝੀ ਮਿਲੀ ਉਹ ਪਲਟ ਗਏ। ਪਲਟ ਗਏ ਦਾ ਭਾਵ ਉਹਨੇ ਆਪਣੇ ਮਨ ਦਾ ਪਾਸਾ ਮੋੜ ਲਿਆ, ਸੰਸਾਰ ਉਹਨੇ ਆਪਣੇ ਆਪ ਨੂੰ ਬਦਲ ਲਿਆ। ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ, ਉਹਨੇ ਕਿਹਾ ਜਿਹਨਾਂ ਗੁਰਮੁਖਾਂ ਨੂੰ ਸਮਝ ਆਈ ਉਹਨੇ ਆਪਣਾ ਪਾਸਾ ਢਾਲ ਲਿਆ, ਉਹਨੇ ਪਾਸਾ ਸੰਸਾਰ ਵੱਲੋਂ ਬਦਲ ਲਿਆ, ਉਹ ਪਾਸੇ ਦੀ ਖੇਡ ਜਿੱਤ ਗਏ। ਅੱਜ ਮਹਾਰਾਜ ਨੇ ਬਚਨ ਕਹੇ, ਗੁਰਮੁਖ ਪਾਸਾ ਪਲਟ ਲੈਂਦੇ ਨੇ, ਭਾਵ ਉਹ ਸੰਸਾਰ ਵੱਲੋਂ ਮੂੰਹ ਮੋੜ ਲੈਂਦੇ, ਉੱਦਾਂ ਨੀ ਵੀ ਸਵਾਰਥ ਹੋ ਕੇ ਪਾਸਾ ਪਲਟ। ਰਾਤੀ ਸਾਜ ਸ਼ਿੰਗਾਰ ਦਾ ਅਰਥ ਹੈ ਉਹ ਪਰਮਾਤਮਾ ਨਾਲ ਰੱਤੇ ਗਏ, ਇਹੀ ਉਹਨਾਂ ਦਾ ਸੱਚਾ ਸ਼ਿੰਗਾਰ ਹੁੰਦਾ ਹੈ।
1: ਸਹਿਜ ਸੱਚ ਫਿਰ ਰਾਵਿਆ, ਹਰ ਨਾਮਾ ਔਰ ਧਾਰ।
0: ਕਹਿੰਦੇ ਉਹ ਸਹਿਜ ਵਿੱਚ ਸੱਚ ਵਿੱਚ ਟਿਕੇ ਰਹੇ, ਹਰ ਨਾਮਾ ਔਰ ਧਾਰ, ਹਿਰਦੇ ਵਿੱਚ ਗੁਰੂ ਗੁਰੂ ਜਪਦੇ ਰਹੇ। ਜੇ ਗੁਰੂ ਨੇ ਕੁਝ ਦਿੱਤਾ ਤਾਂ ਵੀ ਪ੍ਰਸੰਨ ਨੇ, ਅਹੰਕਾਰ ਨਹੀਂ ਮਿਲਿਆ ਤੇ ਤਾਂ ਵੀ ਆਨੰਦ ਵਿੱਚ ਨੇ। ਸੋਨੇ ਦੇ ਭਾਂਡਿਆਂ ਵਿੱਚ ਭੋਜਨ ਮਿਲੇ ਤਾਂ ਵੀ ਉਸੇ ਹਾਲਤ ਵਿੱਚ, ਤੇ ਖਾਲੀ ਹੱਥ ਤੇ ਖਾਣਾ ਪੈ ਜਾਏ ਤਾਂ ਵੀ ਉਸੇ ਹਾਲਾਤ। ਰੇਸ਼ਮ ਦੇ ਪੱਟ ਪਹਿਨਣ ਤਾਂ ਵੀ ਹੰਕਾਰ ਨਹੀਂ, ਗੋਦੜੀ ਪਹਿਨਣੀ ਪੈ ਜਾਏ ਤਾਂ ਵੀ ਅੰਦਰ ਵਿਜੋਗ ਨਹੀਂ, ਕਿਉਂਕਿ ਉਹ ਪਤੀ ਨਾਲ ਵਸਦੇ ਨੇ, ਗੁਰੂ ਨਾਲ ਵਸਦੇ ਨੇ, ਇਸ ਲਈ ਉਹਨਾਂ ਦੇ ਜੀਵਨ ਵਿੱਚ ਵਿਜੋਗ ਤੇ ਦੁੱਖ ਨਹੀਂ, ਸਹਿਜ ਤੇ

ਤਾਂ ਮਹਾਰਾਜ ਨੇ ਕਿਹਾ ਸਭ ਕੁਝ ਤਾਂ ਹੈ ਜੋ ਆਗਿਆਕਾਰੀ ਹੈ, ਉਹ ਪਤੀ ਦੀ ਆਗਿਆ ਵਿੱਚ ਹੈ, ਉਹਦੇ ਕਹਿਣ ਵਿੱਚ ਹੈ, ਉਹਨਾਂ ਦੀ ਬਣਦੀ ਹੈ। ਤੇ ਚੇਤੇ ਰੱਖਿਓ, ਜਿਹੜੀ ਪਤਨੀ ਪਤੀ ਦਾ ਕਹਿਣਾ ਮੰਨੇ ਪਤੀ ਨੂੰ ਵੀ ਮੰਨਣਾ ਪੈਂਦਾ, ਕਿਉਂਕਿ ਪਤਨੀ ਕਰਕੇ ਫਿਰ ਘਰ ਵੱਸਦੇ ਨਾ। ਇਹੀ ਉਹ ਗੱਲ ਰੱਬ ਨਾਲ ਸਾਂਝ ਬਣਾ ਕੇ ਰੱਬ ਦੇ ਪਿਆਰਿਆਂ ਨੇ ਕਿਹਾ, ਪ੍ਰਭ ਤੇ ਜਨ ਜਾ ਨਿਜੈ ਜਨ ਤੇ ਸੁਹਮਨੀ, ਤੇਰੇ ਕਰਕੇ ਵਾਹਿਗੁਰੂ ਅਸੀਂ ਹਾਂ ਤੇਰੇ ਜਨ, ਤਾਂ ਸਾਨੂੰ ਜਨ ਕਹਿੰਦੇ, ਤੇ ਸਾਡੇ ਕਰਕੇ ਤੂੰ ਆ। ਜੇ ਭਗਤ ਨਾ ਹੋਣ ਤੇ ਰੱਬ ਨੂੰ ਕਿਹਨੇ ਪੁੱਛਣਾ। ਇਹ ਦੋਹਾਂ ਦੀ ਸਾਂਝ ਹੈ। ਪਹਿਲਾਂ ਭਗਤ ਜਨ ਪਰਮਾਤਮਾ ਦੇ ਆਗਿਆ ਹੁਕਮ ਵਿੱਚ ਰਹਿੰਦਾ, ਇੱਕ ਦਿਨ ਉਹ ਵੀ ਆਉਂਦਾ ਜਿੱਦਣ ਭਗਤਾਂ ਦੀ ਵੀ ਪਰਮਾਤਮਾ ਮੰਨਣ ਲੱਗ ਪੈਂਦੀ। ਪਹਿਲਾਂ ਪਤਨੀ ਪਤੀ ਦੀ ਆਗਿਆ ਵਿੱਚ ਹੈ, ਫਿਰ ਪਤੀ ਵੀ ਕਹਿਣਾ ਮੰਨ ਲੈਂਦਾ। ਅੱਜ ਮਹਾਰਾਜ ਨੇ ਬਚਨ ਕਹਿ, ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ, ਆਪੇ ਵਾਹਿਗੁਰੂ ਨੇ

0: ਕਹਿੰਦੇ ਫਿਰ ਤੇਰਾ ਜਨਮ ਸਵਰ ਜਾਏਗਾ, ਤੇਰੀਆਂ ਕੁੱਲਾਂ ਤਰ ਜਾਣਗੀਆਂ, ਤੇਰੇ ਪਿਛਲੇ ਗੁਨਾਹ ਔਗਣਾ ਤੇ ਗੁਰੂ ਪਰਦਾ ਪਾ ਲੇਗਾ, ਤੇਰੀਆਂ ਕੁੱਲਾਂ ਤੱਕ ਤੇਰਾ ਉਧਾਰ ਹੋ ਜਾਏਗਾ, ਪਰ ਉਹਨੂੰ ਸੰਭਾਲ, ਉਹਨੂੰ ਚੇਤੇ ਕਰ। ਭਾਈ ਸੰਤੋਖ ਸਿੰਘ ਹੋਰਾਂ ਜੀਵਨ ਗਾਥਾ ਵਿੱਚੋਂ ਗੱਲ ਬੜੀ ਪਿਆਰੀ ਲਿਖੀ, ਇੱਕ ਵਾਰ ਗੁਰੂ ਦਾ ਇਤਿਹਾਸ ਇਕਾਂਤ ਵਿੱਚ ਬਹਿ ਕੇ ਕਿਸੇ ਬਹਿੰਦੇ ਹੋਏ ਦੂਰ ਪਹਾੜੀ ਦੇ ਲਾਗੇ ਝਰਨੇ ਦੇ ਕੰਢੇ ਉਹ ਲਿਖ ਰਹੇ ਸਨ। ਲਿਖਦਿਆਂ ਲਿਖਦਿਆਂ ਪ੍ਰੇਮ ਵਿੱਚ ਭਿੱਜਿਆ, ਪਤਾ ਹੀ ਨਹੀਂ ਲੱਗਾ ਕਦੋਂ ਸੂਰਜ ਛਿਪ ਗਿਆ, ਹਨੇਰਾ ਪਿਆ ਤੇ ਅੱਖਰ ਦਿਸਣੇ ਬੰਦ ਹੋਏ। ਫਿਰ ਮਨ ਚ ਫੁਰਨ ਆਇਆ, ਉਹ ਬੜੀ ਦੇਰ ਹੋ ਗਈ, ਜਾਣਾ ਸੀ ਘਰ। ਕਹਿਣ ਲੱਗੇ ਜਿਸ ਇਲਾਕੇ ਵਿੱਚ ਮੈਂ ਨਵਾਂ ਨਵਾਂ ਉੱਥੇ ਲਿਖਣ ਵਾਸਤੇ ਇਕਾਂਤ ਵਿੱਚ ਰਹਿ ਰਿਹਾ ਸੀ, ਉਸ ਇਲਾਕੇ ਵਿੱਚ ਮੈਂ ਨਵਾਂ ਸੀ ਤੇ ਜਦੋਂ ਮੈਂ ਸਾਈਕਲ ਚੱਕ ਕੇ ਤੁਰਿਆ ਨਾ ਵਾਪਸ, ਮੈਨੂੰ ਰਾਹ ਵਿਸਰ ਗਿਆ। ਨਵਾਂ ਹੋਵੇ ਬੰਦਾ ਇਲਾਕੇ ਵਿੱਚ ਤੇ ਨਾਲੇ ਰੱਬ ਨਾਲ ਇਸ ਤਰ੍ਹਾਂ ਪ੍ਰੇਮ ਵਿੱਚ ਗੁਰੂ ਦਾ ਇਤਿਹਾਸ ਲਿਖਣ ਵਾਲੇ ਕਈ ਵਾਰ ਸੰਸਾਰ ਦੀ ਸੁਧ ਵਧ ਭੁੱਲ ਜਾਂਦੀ। ਕਹਿੰਦੇ ਰਸਤਾ ਵਿਸਰ ਗਿਆ ਤੇ ਦੂਰ ਇੱਕ ਦੀਵਾ ਜਗਦਾ ਦੇਖਿਆ, ਉਹਦੀ ਸਿੱਧੇ ਸਿੱਧਾ ਚਲਾ ਗਿਆ। ਮਨ ਚਾਹਿਆ ਕੱਲ ਸਵੇਰੇ ਫੇਰ ਇਸ ਇਲਾਕੇ ਵਿੱਚ ਆਉਣਾ, ਇਕਾਂਤ ਵਿੱਚ ਬਹਿ ਕੇ ਗੁਰੂ ਨਾਲ ਪ੍ਰੇਮ ਵਿੱਚ ਬਾਤਾਂ ਲਿਖਣੀਆਂ ਨੇ। ਤਾਂ ਜਦੋਂ ਉਹ ਨਾਲੇ ਉਸ ਘਰ ਦਾ ਦਰਵਾਜ਼ਾ ਖੜਕਾਵਾਂ ਰਾਹ ਪੁੱਛ ਲਾਂ, ਜਦੋਂ ਦੀਵੇ ਦੀ ਸਿੱਧੇ ਜਾ ਕੇ ਆਵਾਜ਼ ਦਿੱਤੀ, ਉਸ ਘਰ ਵਿੱਚੋਂ ਇੱਕ ਬਜ਼ੁਰਗ ਮਾਈ ਨਿਕਲੀ, ਸਰੀਰ ਬਿਰਧ ਹੈ, ਸਹਿਜੇ ਸਹਿਜੇ ਲਾਲਟਨ ਹੱਥ ਵਿੱਚ ਲੈ ਕੇ ਬਾਹਰ ਆਈ, ਐ ਲੈਟ ਕਰਕੇ ਵੇਖਿਆ, ਕੌਣ ਹੈ ਪੁੱਤਰ? ਭਾਈ ਸਾਹਿਬ ਕਹਿੰਦੇ ਮੈਂ ਹੱਥ ਜੋੜ ਕੇ ਕਿਹਾ, ਮੈਂ ਇੱਕ ਗੁਰੂ ਦਾ ਨਿਮਾਣਾ ਜਿਹਾ ਦਾਸ ਸੇਵਕ ਹਾਂ, ਇਸ ਇਲਾਕੇ ਵਿੱਚ ਨਵਾਂ ਆਇਆ ਮਾਤਾ ਜੀ, ਮੈਨੂੰ ਰਸਤਾ ਭੁੱਲ ਗਿਆ, ਜਾਂ ਤੇ ਮੈਨੂੰ ਰਸਤਾ ਦੱਸ ਦਿਓ, ਜਾਂ ਫਿਰ ਕੱਲ ਮੈਂ ਫਿਰ ਇਸੇ ਇਲਾਕੇ ਵਿੱਚ ਆ ਕੇ ਇਕਾਂਤ ਵਿੱਚ ਬਹਿਣਾ, ਰੱਬ ਦੀਆਂ ਬਾਤਾਂ ਗੁਰੂ ਦੀਆਂ ਲਿਖਣੀਆਂ ਨੇ, ਜਾਂ ਮੈਨੂੰ ਰਹਿਣ ਲਈ ਜਗ੍ਹਾ ਦੇ ਦਿਓ। ਉਸ ਮਾਈ ਨੇ ਅਦਬ ਨਾਲ ਕਿਹਾ, ਪੁੱਤਰ ਜੀ ਆ ਜਾਓ, ਲੰਘ ਆਓ, ਜਗ੍ਹਾ ਕਾਹਦੀ ਦੇਣੀ ਹੈ, ਜਗ੍ਹਾ ਸਭ ਕੁਝ ਰੱਬ ਦੀ ਹੈ, ਆਓ ਬੇਟਾ, ਅੰਦਰ ਸੱਦ ਲਿਆ। ਕਹਿਣ ਲੱਗੇ ਬੜੇ ਪਿਆਰ ਨਾਲ ਉਸ ਮੇਰੀ ਬਿਰਧ ਮਾਈ ਨੇ, ਮਾਤਾ ਨੇ ਦੋ ਪ੍ਰਸ਼ਾਦੇ ਤਿਆਰ ਕਰਕੇ ਦਿੱਤੇ। ਕਹਿਣ ਲੱਗੇ ਮੈਂ ਪ੍ਰਸ਼ਾਦਾ ਛਕਿਆ, ਨਾਲ ਦੇ ਕਮਰੇ ਵਿੱਚ ਮਾਈ ਨੇ ਆਸਣ ਲਾ ਦਿੱਤਾ, ਲਓ ਬੇਟਾ ਜੀ ਇੱਥੇ ਆਰਾਮ ਕਰ ਲਓ ਦੋ ਘੜੀ। ਕਿੱਥੋਂ ਆਏ ਹੋ? ਦੱਸਿਆ, ਇਲਾਕਾ ਤੇ ਬੜਾ ਦੂਰ ਹੈ, ਇਸ ਇਲਾਕੇ ਵਿੱਚ ਮੈਂ ਗੁਰੂ ਦੇ ਪਿਆਰ ਦੀ ਕਥਾ ਕਹਾਣੀਆਂ ਲਿਖਣ ਲਈ ਜੁੜਿਆ ਹੋਇਆ, ਤਾਂ ਨਵਾਂ ਸੀ, ਰਸਤਾ ਭੁੱਲ ਗਿਆ। ਉਹ ਮਾਈ ਨੇ ਕਿਹਾ, ਕੋਈ ਨੀ ਪੁੱਤਰ, ਤੇਰਾ ਆਪਣਾ ਘਰ ਹੈ। ਕਹਿੰਦੇ ਮੈਂ ਪ੍ਰਸ਼ਾਦਾ ਛਕਿਆ, ਆਰਾਮ ਕਰਨ ਲਈ ਉਸ ਕਮਰੇ ਵਿੱਚ ਮੰਜੇ ਤੇ ਲੇਟਿਆ। ਮਨ ਚ ਸੋਚਦਾ ਮਾਈ ਇਕੱਲੀ ਰਹਿੰਦੀ ਹੈ ਵਿਚਾਰੀ, ਜੇ ਕੋਈ ਹੋਰ ਹੁੰਦਾ ਤੇ ਨਜ਼ਰ ਆਉਣਾ ਸੀ, ਘਰ ਕਿਹੜਾ ਬਹੁਤਾ ਵੱਡਾ, ਦੋ ਤੇ ਕਮਰੇ ਨੇ, ਛੋਟਾ ਜਿਹਾ ਵਿਹੜ ਹੈ, ਇਹਦਾ ਮਤਲਬ ਘਰ ਵਿੱਚ ਹੋਰ ਕੋਈ ਨਹੀਂ। ਮਨ ਚ ਸੀ ਸਵਾਲ ਪੁੱਛਾਂਗਾ, ਅਜੇ ਮੈਂ ਆਪਣੇ ਚਾਰ ਪਾਈ ਮੰਜੇ ਤੇ ਪਿਆ, ਗੁਰੂ ਦੀ ਬਾਣੀ ਸੋਹਿਲਾ ਸਾਹਿਬ ਦਾ ਪਾਠ ਕੀਤਾ। ਕਹਿੰਦੇ ਇੰਨੇ ਨੂੰ ਬੜੀ ਹੈਰਾਨੀ ਵਾਲੀ ਗੱਲ ਹੋਈ, ਨਾਲ ਦੇ ਕਮਰੇ ਚੋਂ ਆਵਾਜ਼ਾਂ ਆਉਣ ਲੱਗ ਪਈਆਂ, ਮਾਈ ਕਿਸੇ ਨਾਲ ਗੱਲਾਂ ਕਰਦੀ ਹੈ, ਉਹ ਮਾਈ ਗੱਲਾਂ ਕਰਦਿਆਂ ਕਰਦਿਆਂ ਹੱਸਦੀ ਵੀ ਹੈ। ਕਹਿਣ ਲੱਗੇ ਮਨ ਚ ਆਇਆ, ਬੰਦਾ ਤੇ ਕੋਈ ਦੇਖਿਆ ਨਹੀਂ, ਨਾ ਕੋਈ ਬੱਚਾ ਨਾ ਕੋਈ ਬੰਦਾ, ਬਜ਼ੁਰਗ ਮਾਈ ਕਿਹਦੇ ਨਾਲ ਗੱਲਾਂ ਕਰਦੀ ਹੈ? ਗੱਲਾਂ ਕਰਦਿਆਂ ਹੱਸਦੀ ਹੈ, ਪਰ ਦੂਜੀ ਕੋਈ ਆਵਾਜ਼ ਨਹੀਂ ਆਉਂਦੀ, ਨਾ ਕੋਈ ਹੁੰਗਾਰਾ ਭਰਦਾ, ਨਾ ਕੋਈ ਸਾਹਮਣੇ ਹੱਸਦਾ, ਕੱਲੀ ਗੱਲਾਂ ਕਿਹਦੇ ਨਾਲ ਕਰਦੀ ਹੈ, ਕੱਲੀ ਹੱਸਦੀ ਕਿਹਦੇ ਨਾਲ ਹੈ? ਭਾਈ ਸਾਹਿਬ ਲਿਖਦੇ ਮੈਂ ਸੋਚ ਰਿਹਾ ਸੀ, ਇੰਨੇ ਨੂੰ ਉਹ ਮਾਈ ਰੋਣ ਲੱਗ ਪਈ। ਮਨ ਕੀਤਾ ਉੱਠ ਕੇ ਪੁੱਛਾਂ, ਫਿਰ ਉਹ ਮਾਈ ਚੁੱਪ ਕਰ ਗਈ। ਬੜੇ ਸਵਾਲ ਮਨ ਵਿੱਚ ਸੀ, ਘਰ ਵਿੱਚ ਕੋਈ ਨੀ, ਗੱਲਾਂ ਕਿਹਦੇ ਨਾਲ, ਹੱਸਦੀ ਕਿਹਦੇ ਨਾਲ, ਫਿਰ ਰੋ ਕਿਉਂ ਰਹੀ ਹੈ? ਸੋਚਦਿਆਂ ਸੋਚਦਿਆਂ ਅੱਖਾਂ ਬੰਦ ਹੋਈਆਂ ਸੌਂ ਗਿਆ। ਸਵੇਰੇ ਮਾਈ ਨੇ ਉੱਠ ਆਇਆ, ਜਲ ਪਾਣੀ ਭੋਜਨ ਛਕਿਆ, ਚੱਲਣ ਲੱਗਿਆਂ ਦਿਲ ਚ ਸਵਾਲ ਸੀ, ਪੁੱਛ ਹੀ ਲਿਆ, ਮਾਈ ਮਾਤਾ ਇੱਕ ਸਵਾਲ ਹੈ, ਤੇਰੇ ਘਰ ਵਿੱਚ ਕੋਈ ਨਹੀਂ? ਮੈਂ ਰਾਤ ਵੀ ਵੇਖਿਆ, ਹੁਣ ਵੀ ਕੋਈ ਨਹੀਂ। ਫਿਰ ਰਾਤੀ ਗੱਲਾਂ ਦੀ ਆਵਾਜ਼ ਆਉਂਦੀ ਸੀ, ਕੋਈ ਹੁੰਗਾਰਾ ਤੇ ਭਰਦਾ ਨਹੀਂ ਸੀ, ਹੱਸਣ ਦੀ ਆਵਾਜ਼ ਆਉਂਦੀ ਹੈ, ਸਾਹਮਣਿਓ ਕੋਈ ਹੱਸਦਾ ਨਹੀਂ ਸੀ, ਫਿਰ ਤੂੰ ਰੋਣ ਲੱਗ ਪਈ। ਮੈਂ ਪੁੱਛਣਾ ਚਾਹੁੰਦਾ ਸੀ, ਪਰ ਦਿਲ ਵਿੱਚ ਹੀ ਰਹਿ ਗਈ ਗੱਲ, ਫਿਰ ਤੂੰ ਚੁੱਪ ਕਰ ਗਈ। ਮਾਈ ਮੈਨੂੰ ਵੀ ਗੁਰੂ ਦੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਨੀਂਦ ਆ ਗਈ, ਪਰ ਹੁਣ ਦੱਸ ਗੱਲਾਂ ਕਿਹਦੇ ਨਾਲ ਕਰਦੀ ਸੀ, ਹੱਸਣ ਤੇ ਰੋਣ ਦਾ ਕਾਰਨ? ਉਸ ਮਾਈ ਨੇ ਫਿਰ ਗੱਲ ਕਹੀ, ਬੇਟਾ ਆ ਮੈਂ ਦਿਖਾਉਂਦੀ ਹਾਂ, ਉਸ ਕਮਰੇ ਵਿੱਚ ਇੱਕ ਉਹਨੇ ਫੋਟੋ ਰੱਖੀ ਹੈ, ਉਹ ਫੋਟੋ ਦੇ ਪਤੀ ਦੀ ਹੈ। ਉਸ ਮਾਈ ਨੇ ਕਿਹਾ, 40 ਸਾਲ ਪਹਿਲਾਂ ਮੇਰਾ ਪਤੀ ਮੁੱਕ ਗਿਆ, ਮੈਂ ਰੋਜ਼ ਉਹਦੀਆਂ ਫੋਟੋਆਂ ਨਾਲ ਗੱਲਾਂ ਕਰਦੀ ਹੈ, ਉਹਦੀ ਫੋਟੋ ਨਾਲ ਬਾਤਾਂ ਕਰਦੀ ਹੈ, ਜਵਾਬ ਨਹੀਂ ਦਿੰਦਾ, ਮੈਂ ਹੱਸਦੀ ਹੈ, ਇਹ ਮੋਹਰਿਓ ਹੱਸਦਾ ਨਹੀਂ, ਨਾ ਜਵਾਬ ਦਿੰਦਾ, ਨਾ ਹੱਸਦਾ, ਨਾ ਹੁੰਗਾਰਾ ਭਰਦਾ। ਫਿਰ ਵੇਖ ਕੇ ਦਿਲ ਭਰਦਾ, ਮੈਂ ਰੋਣ ਲੱਗ ਪੈਂਦੀ। ਤਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਲਿਖਦੇ, ਮਾਈ ਦੀ ਗੱਲ ਸੁਣ ਕੇ ਮੇਰੇ ਅੰਦਰ ਵਿਰਾਗ ਫੁੱਟਿਆ, ਮਸਤਕ ਤੇ ਹੱਥ ਮਾਰ ਕੇ ਕਿਹਾ, ਓਏ ਸੰਤੋਖ ਸਿਆ, ਇਸ ਮਾਈ ਨੂੰ ਪਤਾ ਇਹਦਾ ਪਤੀ ਮਰ ਗਿਆ, ਮਰੇ ਹੋਏ ਪਤੀ ਨੇ ਵਾਪਸ ਨਹੀਂ ਆਉਣਾ, ਇਹ ਫਿਰ ਵੀ ਗੱਲਾਂ ਕਰਦੀ ਹੈ, ਫਿਰ ਵੀ ਹੱਸਦੀ ਤੇ ਹੁੰਗਾਰੇ ਮੰਗਦੀ ਹੈ। ਸੰਤੋਖ ਸਿਆ, ਲਾਣਤ ਹੈ ਤੇਰੇ ਤੇ, ਤੇਰਾ ਗੁਰੂ ਤਾਂ ਸਦਾ ਹੀ ਜਿਉਂਦਾ, ਤੂੰ ਕਦੇ ਵੀ ਨੀ ਗੱਲਾਂ ਕੀਤੀਆਂ, ਤੂੰ ਗੁਰੂ ਦੀ ਗੋਦ ਵਿੱਚ ਬਹਿ ਕੇ ਕਦੇ ਨੀ ਪੜਿਆ ਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਜਿਹਦੇ ਪਤੀ ਨੇ ਆਉਣਾ ਨੀ ਉਹ ਗੱਲਾਂ ਕਰਦੀ ਹੈ, ਤੇਰਾ ਪਤੀ ਤਾਂ ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਤੂੰ ਕਿਉਂ ਨੀ ਗੁਰੂ ਨਾਲ ਗੱਲਾਂ। ਅੱਜ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ, ਜਿਨ੍ਹਾਂ ਨਾਲ ਇਹ ਪ੍ਰੀਤ ਬਣੀ ਉਹ ਕੁੱਲਾਂ ਸਵਾਰ ਲੈਂਦੇ ਹਨ।
1: ਪੌੜੀ ਆਪੇ ਤਖਤ ਰਚਾਏ ਓਨ ਆਕਾਸ਼ ਪਤਾਲਾ।
0: ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਦਾ ਤਖਤ ਆਪੇ ਰਚੇ, ਆਪੇ ਹੀ ਆਕਾਸ਼ ਤੇ ਪਾਤਾਲ ਬਣਾਏ ਹਨ।
1: ਹੁਕਮੇ ਧਰਤੀ ਸਾਜੀਅਨ ਸੱਚੀ ਧਰਮਸਾਲਾ।
0: ਆਪਣੇ ਹੁਕਮ ਵਿੱਚ ਉਹਨੇ ਧਰਤੀ ਸਾਜੀ ਹੈ, ਧਰਮ ਕਮਾਉਣ ਲਈ ਇਹ ਧਰਤੀ ਸੱਚੀ ਧਰਮਸ਼ਾਲ ਹੈ, ਇਸ ਧਰਤੀ ਉੱਤੇ ਧਰਮ ਕਮਾਉਣ ਲਈ ਧਰਮਸ਼ਾਲ ਬਣੀ ਹੈ।
1: ਆਪ ਉਪਾਏ ਖਪਾਏਂਦਾ ਸੱਚੇ ਦੀਨ ਦਇਆਲਾ।
0: ਆਪੇ ਸਭ ਨੂੰ ਪੈਦਾ ਕਰਦਾ, ਆਪੇ ਖਪਾ ਦਿੰਦਾ, ਨਾਸ਼ ਕਰ ਦਿੰਦਾ, ਉਹ ਦੀਨ ਦਿਆਲ ਪਰਮਾਤਮਾ ਵਾਹਿਗੁਰੂ।
1: ਸਭਨਾ ਰਿਜਕ ਸੰਭਾਹੇਂਦਾ ਤੇਰਾ ਹੁਕਮ ਨਿਰਾਲਾ।
0: ਵਾਹਿਗੁਰੂ ਤੇਰਾ ਹੁਕਮ ਅਚਰਜ ਹੈ, ਤੂੰ ਸਾਰਿਆਂ ਤੱਕ ਰਿਜਕ ਪਹੁੰਚਾਉਣਾ, ਸੰਭਾਹੇ ਦਾ ਅਰਥ ਪਹੁੰਚਾਉਣਾ, ਜਲ ਤੇ ਥਲ ਉੱਤੇ ਪਾਣੀ ਉੱਤੇ ਹਰ ਥਾਂ ਤੇ ਤੂੰ ਪਹੁੰਚਾਉਂਦਾ, ਜਲ ਮੈਂ ਥਲ ਮੈਂ ਪਲ ਮੈਂ ਹਰ ਥਾਂ ਉੱਤੇ ਕਾਲ ਪੁਰਖ ਵਾਹਿਗੁਰੂ। ਗਿਨਨ ਕੀ ਪ੍ਰਤਪਾਲ ਕਰੇ ਨਿਤ ਸੰਤੋ ਬਹਾਰ, ਗਨੀਮਨ ਘਰ ਹੈ ਪਸ਼ ਪਸ਼ੂ ਨਗ ਨਾਗ ਨਰਹਦ ਸਰਵ ਸਮੇਂ ਸਭ ਕੋ ਪ੍ਰਤਪਾਰ ਹੈ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰ ਹੈ। ਦੀਨ ਦਿਆਲ ਦਇਆ ਨਿਤ ਦੋਖਨ ਦੇਖਤ ਹੈ ਪਰ ਦੇ ਤਨਹਾਰ ਹੈ, ਤੇਰਾ ਹੁਕਮ ਨਿਰਾਲੇ ਸਭਨਾ ਤੱਕ ਤੁਸੀਂ ਰਿਜਕ ਪਹੁੰਚਾਉਂਦੇ ਹੋ।
1: ਆਪੇ ਆਪ ਵਰਤਦਾ ਆਪੇ ਪ੍ਰਤਪਾਲਾ।
0: ਹੇ ਵਾਹਿਗੁਰੂ ਤੁਸੀਂ ਆਪੇ ਵਰਤਦੇ ਹੋ ਸਾਰਿਆਂ ਵਿੱਚ, ਆਪੇ ਪ੍ਰਤਪਾਲਨਾ ਕਰਦੇ ਹੋ, ਤੇਰਾ ਹੁਕਮ ਨਿਰਾਲਾ ਹੈ। ਇੱਕ ਪੰਕਤੀ ਆਪਣੇ ਮਨ ਨੂੰ ਪੜਾਇਓ, ਨਿਸ਼ਾਨੀ ਕਹਿੰਦੇ ਨੇ ਪਾਤਸ਼ਾਹ ਤੇ ਮਨ ਵਿੱਚ ਇੱਕੋ ਹੀ ਨਿਸ਼ਾਨੀ ਸੁਹਾਗਣ ਦੀ ਗੁਰੂ ਨੂੰ ਮਿਲਣ ਵਾਲੀ, ਉਹ ਇਹ ਹੈ ਆਪਣਾ ਮਨ ਤਨ ਅਰਪਣ ਕਰਦੇ, ਲਾਜ ਛੱਡ ਦੇ ਦੁਨੀਆਂ ਕੀ ਕਹਿੰਦੀ ਹੈ, ਚਿੱਤ ਜੋੜ ਕੇ ਉਹਨੂੰ ਤੁਰਦਿਆਂ ਫਿਰਦਿਆਂ ਜਪਿਆ ਕਰ, ਸਤਨਾਮ ਸ੍ਰੀ ਸੁਣ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਭਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਕਿਰਪਾ ਕਰਦੇ ਹਨ। ਕੀ ਸੁਭਾਅ ਬਣਿਆ ਹੋਇਆ ਹੈ ਜੀਆਂ ਦਾ, ਯਤਨ ਕਰਦਾ ਹੈ ਬਹੁਤੀ ਰੋਕੜੀ ਧਨ ਇਕੱਤਰ ਕਰਨ ਦਾ, ਸੋ ਜਾਂ ਯਤਨ ਕਰਦਾ ਹੈ ਪਰਮੇਸ਼ੁਰ ਵਾਹਿਗੁਰੂ ਨਾਲ ਵੀ ਸੁਭਾਅ ਕੀ ਬਣਿਆ ਹੈ। ਜਦੋਂ ਥੋੜਾ ਜਿਹਾ ਹੀ ਕਿਸੇ ਸਤਾ ਦੇ ਨਸ਼ੇ ਵਿੱਚ ਆਉਂਦਾ ਹੈ ਤੇ ਰੱਬ ਨੂੰ ਹੀ ਟੱਬ ਸਮਝਣ ਲੱਗ ਪੈਂਦਾ ਹੈ। ਯਤਨ ਕਰਦਾ ਹੈ ਮੈਂ ਪਰਮੇਸ਼ੁਰ ਨੂੰ ਜਿਵੇਂ ਬਾਕੀ ਸਾਰਿਆਂ ਨੂੰ ਮੈਂ ਭਰਮਾ ਲਿਆ ਹੈ, ਮੈਂ ਰੱਬ ਨੂੰ ਵੀ ਭਰਮਾ ਲੈਣਾ, ਰੱਬ ਨੂੰ ਵੀ ਮੈਂ ਚਲਾਕੀ ਦੇ ਨਾਲ ਇੱਥੋਂ ਨਿਕਲ ਜਾਵਾਂਗਾ। ਪਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹ ਅੰਤਰ ਜਾਮੀ ਹੈ, ਕੈਸਾ ਹੈ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਚੰਗਿਆਂ ਤੇ ਮੰਦਿਆਂ ਦਾ ਸਾਰਿਆਂ ਦਾ ਹੀ ਜਾਣਨ ਵਾਲਾ ਹੈ ਉਹ ਪਰਮੇਸ਼ੁਰ ਵਾਹਿਗੁਰੂ। ਉਹ ਭਾਈ ਜਿਹੜੇ ਅੰਦਰ ਇੱਥੋਂ ਤੱਕ ਆਪਾਂ ਬਚਨ ਪੜ੍ਹਦੇ ਹਾਂ, ਦੇ ਕਵਾਰ ਅਣਕ ਪਰਦੇ ਮਹਿ ਪਰਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪਰਦਾ ਤੇਰਾ ਟੱਕੈ। ਜਿਹੜਾ ਕਿਸੇ ਦੇ ਪਾਸੋਂ ਸਾਰੀ ਦੁਨੀਆਂ ਦੇ ਪਾਸੋਂ ਹੀ ਲੁਕਾ ਕਰਕੇ ਜਿਹੜੇ ਪਾਪ ਕਰਦਾ ਹੈ, ਪਰਾਏ ਘਰਾਂ ਨੂੰ ਜਾ ਕਰਕੇ ਛੋਹਦਾ ਹੈ, ਤਨ ਪਰਮੇਸ਼ੁਰ ਵਾਹਿਗੁਰੂ ਦੇ ਦਰ ਤੇ ਉਹ ਵੀ ਲੇਖਾ ਤੇਰਾ ਲਿਆ ਜਾਣੇ, ਕਿਉਂਕਿ ਅੰਦਰ ਅੰਤਰਜਾਮੀ ਤੇਰੇ ਅੰਦਰ ਦੀਆਂ ਕੀਤੀਆਂ ਹੋਈਆਂ ਨੂੰ ਜਾਣਨ ਵਾਲਾ ਹੈ। ਉਹ ਕਦੀ ਵਾਸਤੇ ਵੀ ਇਹ ਗੱਲ ਚੇਤੇ ਰੱਖ, ਉਹ ਪਰਮੇਸ਼ੁਰ ਵਾਹਿਗੁਰੂ ਜਿਹਦੇ ਬਾਬਤ ਭਗਤਾਂ ਨੇ ਕਿਹਾ ਹੈ ਕਿ ਭਾਈ ਉਹ ਹੱਥਾਂ ਤੇ ਪੈਰਾਂ ਤੋਂ ਵੀ ਨੇੜੇ, ਸਭ ਨਾਲੋਂ ਨੇੜੇ ਤੇਰੇ ਪਰਮੇਸ਼ੁਰ ਵਾਹਿਗੁਰੂ ਬੈਠਾ ਹੋਇਆ ਹੈ। ਸੋ ਕੈਸਾ ਉਹ ਬੇਅੰਤ ਸਵਾਮੀ ਪਰਮੇਸ਼ੁਰ ਹੈ ਜਿਸ ਨੂੰ ਕਹਿੰਦੇ ਇਹ ਭਰਮਾਉਣ ਦਾ ਯਤਨ ਕਰਦਾ, ਪਰਮੇਸ਼ੁਰ ਨੂੰ ਵੀ ਭਰਮਾਉਣ ਦਾ ਯਤਨ ਕਰਦਾ ਹੈ। ਇੱਥੋਂ ਤੱਕ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿਆਰੇ ਮਹਾਤਮਾ ਮਹਾਂਪੁਰਖ ਜਿਸ ਸਮੇਂ ਇਸੇ ਪਾਵਨ ਅਸਥਾਨ ਤੇ ਉਸਤਾਦ ਜੀ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਹੋਣਾ ਪਾਸੋਂ ਮਹਾਰਾਜ ਜੀ ਦੀ ਅੰਤਰਜਾਮਤਾ ਦੀ ਕਥਾ ਜਦੋਂ ਪੜ੍ਹਾਈ, ਮੈਨੂੰ ਕਹਿਣ ਲੱਗੇ ਪੁੱਤਰ ਇਹ ਜਿਹੜਾ ਕਲਯੁਗ ਦਾ ਸਮਾਂ ਹੈ ਨਾ ਅੰਮ੍ਰਿਤ ਵੇਲਾ। ਮੈਂ ਕਿਹਾ ਜੀ ਕਿਵੇਂ? ਕਹਿੰਦੇ ਸਤਿਗੁਰੂ ਸਾਹਿਬ ਜੀ ਇੰਨੀ ਬਖਸ਼ਿਸ਼ ਕਰਦੇ ਇਸ ਸਮੇਂ ਦੇ ਵਿੱਚ, ਕਹਿੰਦੇ ਜੇ ਕੋਈ ਮਨੁੱਖ ਪਾਪ ਚਿਤਵਦਾ ਹੈ, ਕਹਿੰਦੇ ਮਹਾਂਪੁਰਖਾਂ ਪੜ੍ਹਾਇਆ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭੰਡਰਾਂ ਵਾਲੇ ਮਹਾਂਪੁਰਖਾਂ ਨੇ ਕਿ ਜੇ ਕੋਈ ਮਨੁੱਖ ਪਾਪ ਚਿਤਵਦਾ ਹੈ ਪਰ ਉਹ ਕਰਮ ਸਰੀਰ ਕਰਕੇ ਨਹੀਂ ਕਰਦਾ ਤੇ ਉਹਨੂੰ ਉਹਦਾ ਫਲ ਭਾਵ ਉਹ ਕੀਤੇ ਹੋਏ ਚਿਤਵੇ ਹੋਏ ਦਾ ਫਲ ਸਤਿਗੁਰੂ ਸਾਹਿਬ ਜੀ ਨਹੀਂ ਦਿੰਦੇ। ਪਾਪ ਕਰਮ ਤੇ ਜੇ ਸਰੀਰ ਕਰਕੇ ਕਰੇਗਾ ਤੇ ਤਾਂ ਹੀ ਉਹਦਾ ਜਿਹੜਾ ਦੋਸ਼ ਹੈ ਉਹਦੇ ਸਿਰ ਤੇ ਲੱਗੇਗਾ। ਪਰ ਕਹਿੰਦੇ ਇੰਨੀ ਬਖਸ਼ਿਸ਼ ਹੈ ਜੇ ਇਸ ਦਰ ਤੇ ਜਾਂ ਇਸ ਸੰਸਾਰ ਤੇ ਰਹਿੰਦਿਆਂ ਹੋਇਆਂ ਚੰਗਾ ਚਿਤਵ ਲਵੇ ਪਰ ਉਹਦੇ ਪਾਸੋਂ ਹੋਵੇ ਨਾ, ਉਹਦੀ ਸ਼ਮਤਾ ਨਾ ਹੋਵੇ ਜਾਂ ਸਮਾਂ ਨਾ ਲੱਗੇ, ਉਹਦਾ ਮਹਾਤਮ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੇ ਦਿੰਦੇ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਤੇਰੇ ਕੀਤੇ ਹੋਏ ਚੰਗੇ ਤੇ ਮੰਦਿਆਂ ਨੂੰ, ਮਹਾਰਾਜ ਕਹਿੰਦੇ ਉਹ ਅੰਤਰਜਾਮੀ ਹੈ, ਤੇਰੀਆਂ ਅੰਦਰ ਦੀਆਂ ਜਾਣਨ ਵਾਲਾ। ਅੰਤਰਜਾਮੀ ਕਿਹੜਾ? ਦੇਸੀ ਜੀ ਭਾਸ਼ਾ ਚ ਜਿਹੜਾ ਅੰਦਰ ਦੀ ਵੀ ਬੁੱਝ ਲੈਂਦਾ ਹੋਵੇ, ਜਿਹੜਾ ਤੂੰ ਸੋਚਦਾ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ ਵਿਣ ਬੋਲਿਆ ਸਭ ਕੁਛ ਜਾਣਦਾ, ਇੱਥੇ ਬੋਲਣ ਦੀ ਲੋੜ ਨਹੀਂ ਹੈ। ਮੇਰੇ ਕਿਰਪਾਲੂ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ, ਗਰੀਬ ਨਿਵਾਜ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਚੋਜੀ ਪ੍ਰੀਤਮ ਅਜਿਹੇ ਸਤਿਗੁਰੂ ਹਨ ਤੈਨੂੰ ਰਸਨਾ ਤੋਂ ਬੋਲਣ ਦੀ ਲੋੜ ਹੀ ਨਹੀਂ। ਐਸੇ ਗਰੀਬ ਨਿਵਾਜ ਹਨ, ਅੰਦਰ ਦੀਆਂ ਜਾਣਨ ਵਾਲੇ ਨੇ। ਇਸ ਕਰਕੇ ਕਹਿੰਦੇ ਵੇਖ ਯਤਨ ਤੇ ਬੜਾ ਕਰਦਾ ਹੈ ਕਿ ਆਪਣੇ ਪਾਪਾਂ ਨੂੰ ਲੁਕਾ ਲਵਾਂਗਾ ਪਰ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਲੁਕਾਇਆ ਨਹੀਂ ਜਾਣਾ।
1: ਪਾਪ ਕਰੇ ਕਰ ਮੁਕਰ ਪਾਵੇ,
0: ਸੁਭਾਅ ਬਣਿਆ ਪਾਪ ਕਰਦਾ ਹੈ ਤੇ ਸਿਰ ਮੁਕਰ ਜਾਂਦਾ, ਪਾਪ ਕਰਦਾ ਹੈ ਪਾਪ ਕਰਕੇ ਤੇ ਫਿਰ ਮੁਕਰਦਾ ਹੈ। ਤੇ ਹੁਣ ਤੇ ਅਗਾਂਹ ਹੀ ਲੰਘ ਗਏ, ਹੁਣ ਤੇ ਝੂਠੀਆਂ ਰਿਪੋਰਟਾਂ ਵੀ ਤਿਆਰ ਕਰਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲਿਆ ਕੇ ਕਹਿੰਦੇ ਪੇਸ਼ ਕਰ ਦੇਵਾਂਗੇ ਤੇ ਬਚ ਜਾਵਾਂਗੇ। ਪਾਪ ਕਰਨਾ ਤੇ ਗਰੀਬ ਨਿਵਾਜ ਕਹਿੰਦੇ ਫਿਰ ਮੁਕਰਨ ਦਾ ਯਤਨ ਕਰਦਾ ਕਿ ਸ਼ਾਇਦ ਮੁਕਰਿਆਂ ਗਲ ਬਣ ਜਾਵੇਗੀ। ਨਹੀਂ ਭਾਈ, ਪਾਪ ਕਰਕੇ ਸੁਭਾਅ ਬਣਿਆ ਹੋਇਆ ਜੀਆਂ ਦਾ। ਕਹਿੰਦੇ ਪਹਿਲਾਂ ਪਾਪ ਕਰਦਾ ਫਿਰ ਮੁਕਰਦਾ ਕਿਉਂ ਜੀ? ਕਾਰਨ ਕੀ ਹੈ?
1: ਪੇਖ ਕਰੈ ਨਿਰਬਾਨਾ।
0: ਪੇਖ ਬਣਾਇਆ ਹੋਇਆ ਨਿਰਬਾਨਾ ਵਾਲਾ, ਬਾਨਾ ਨਾਮ ਦੁੱਖ ਦਾ ਵੀ ਹੁੰਦਾ, ਮੈਨੂੰ ਦੁਖੀ ਨੀ ਪਾਉਂਦਾ ਜੀ। ਨਿਰਬਾਨੇ ਭਾਵ ਮੈਂ ਨਿਰਬਾਨ ਹਾਂ, ਸਾਰੇ ਸੰਸਾਰ ਤੋਂ ਨਿਰਲੇਪ ਆ, ਮੇਰੇ ਵਰਗਾ ਸੱਚਾ ਸੁੱਚਾ ਸੰਸਾਰ ਤੇ ਹੈ ਹੀ ਕੋਈ। ਪਹਿਲਾਂ ਤੇ ਪਰਦੇ ਚ ਹੋ ਕਰਕੇ ਪਾਪ ਕਰਦਾ, ਉਦੋਂ ਸੋਚਦਾ ਮੈਨੂੰ ਕਿਹੜਾ ਕੋਈ ਵੇਖ ਰਿਹਾ, ਫਿਰ ਮੁਕਰਨ ਦਾ ਯਤਨ ਕਰਦਾ। ਭੇਖ ਬਣਾਇਆ ਹੋਇਆ ਬਾਹਰੋਂ ਅਜਿਹਾ, ਪਰ ਇਹ ਉਹ ਦਰ ਹੈ, ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਾ ਦਰ, ਇਹ ਉਹ ਹੈ ਇੱਥੇ ਪਈ ਉੱਥੇ ਸੱਚੋ ਹੀ ਸੱਚ ਲੱਭੜੇ ਚੁਣ ਵੱਖ ਕੱਢੇ। ਜਜਮਾਲਿਆ ਥਾਓ ਨਾ ਪਾਇਣ ਕੂੜਿਆਰ ਮੋਹ ਕਾਲੇ, ਦੋਜਗ ਚਾਲਿਆ ਤੇਰੇ ਨਾਏ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵੈ ਧਰਮ ਬਹਾਲੇ। ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਭਾਈ ਅਜਿਹੇ ਸਰਾਫ ਕਿਰਪਾਲੂ ਸਤਿਗੁਰੂ ਸਾਹਿਬ ਜੀ ਹਨ। ਇੱਥੇ ਵਲ ਛਲ ਚਲਾਕੀਆਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਕਹਿੰਦੇ ਸੱਜਣਾ ਚੱਲਣੀਆਂ ਨਹੀਂ, ਜਿਤਨੇ ਮਰਜ਼ੀ ਵੀ ਯਤਨ ਕਰ ਲੈ ਉਹ ਚੱਲਣਗੇ ਨਹੀਂ। ਕਿਉਂ? ਇੱਥੇ ਸੱਚ ਦਾ ਨਿਬੇੜਾ ਹੋਣਾ ਹੈ, ਇਹ ਸੱਚ ਦਾ ਤਖ਼ਤ ਹੈ, ਇੱਥੇ ਸੱਚ ਹੀ ਨਿਬੜੂਗਾ। ਇਸ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਨੇ, ਕਹਿੰਦੇ ਭੇਖ ਬਣਾਇਆ ਹੋਇਆ ਨਿਰਬਾਨਾ ਦਾ ਤੇ ਕਰਦਾ ਪਾਪ ਹੈ ਫਿਰ ਮੁਕਰਦਾ ਹੈ। ਤੇ ਭਾਈ ਇਹ ਗੁਰੂ ਅਜਿਹਾ ਹੈ, ਫਿਰ ਮੇਰੀ ਤੇ ਵਿਦਿਆ ਹੀ ਇਸੇ ਦਰ ਦੀ ਹੈ, ਮੈਨੂੰ ਬਚਨ ਚੇਤੇ ਆ ਗਿਆ ਇਸੇ ਦਰ ਤੇ ਕਥਾ ਕਰਦੇ ਹਾਂ। ਕਦੀ ਮੇਰੇ ਉਸਤਾਦ ਜੀ ਨੇ ਬਚਨ ਕਹੇ ਸਨ, ਕਹਿਣ ਲੱਗੇ ਗੁਰੂ ਅੱਗੇ ਅਰਦਾਸ ਕਰਿਆ ਕਰੋ, ਗੁਰੂ ਸਾਡੇ ਕਿਤੇ ਤੰਬੂ ਦੇ ਕਿੱਲੇ ਨਾ ਪੁੱਟੇ। ਕਿਹੜੇ ਜੀ? ਇੱਕ ਕਥਾ ਆਉਂਦੀ ਹੈ, ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀਆਂ ਦੇ ਵਾਲੀ ਚੱਲਦੇ ਹੋਏ ਸਾਹਿਬ ਬਾਬਾ ਬਾਲਾ ਜੀ ਭਾਈ ਮਰਦਾਨਾ ਜੀ ਸਤਿਗੁਰੂ ਸਾਹਿਬ ਜੀ ਦੇ ਨਾਲ ਸੁਭਾਇਮਾਨ ਹਨ, ਇੱਕ ਨਗਰ ਵਿੱਚ ਪਹੁੰਚੇ ਹਨ ਤੇ ਉਸ ਨਗਰ ਵਿੱਚ ਬੜਾ ਵੱਡਾ ਮੇਲਾ ਲੱਗਾ ਹੋਇਆ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਪੁੱਛਿਆ, ਭਾਈ ਸਿੱਖੋ ਇਹ

0: ਤਾਂ ਬੱਚਿਆਂ ਨੂੰ ਮਾਰ ਦਿੰਦੀਆਂ ਤੇ ਅਜਿਹੇ ਬੱਚੇ ਵੇਖਦੇ ਆ ਜਿਹੜੇ ਮਾਂ ਨੂੰ ਮਾਰ ਦਿੰਦੇ ਨੇ। ਪਰ ਇੱਕ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਅਜਿਹੇ ਪਿਤਾ ਕਿਰਪਾਲੂ ਸਤਿਗੁਰੂ ਸਾਹਿਬ ਜੀ ਹਨ ਜਿਹੜੇ ਕਦੀ ਕਮਾਪੇ ਨਹੀਂ। ਅਸੀਂ ਪੁੱਤਰ ਕਪੁੱਤਰ ਜ਼ਰੂਰ ਹਾਂ, ਪਰ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਇਸ ਕਥਾ ਵਿੱਚ ਵੀ ਇਹੋ ਹੀ ਸੰਦੇਸ਼ ਹੈ। ਪੁੱਤ ਫਿਕਰ ਨਾ ਕਰ, ਜਦੋਂ ਜਿੱਥੇ ਅਰਦਾਸ ਕਰੇਗਾ ਉੱਥੇ ਹੀ ਹਾਜ਼ਰ ਨਾਜ਼ਰ ਹੋ ਜਾਵਾਂਗੇ, ਉੱਥੇ ਹੀ ਹਾਜ਼ਰ ਨਾਜ਼ਰ। ਅਰਦਾਸ ਤੇ ਇਹੋ ਹੀ ਕੀਤੀ ਹੈ। ਪਹਿਲਾਂ ਕਿਹਾ ਮਹਾਰਾਜ ਕਿੱਥੇ ਮੈਨੂੰ ਲੈ ਕੇ ਜੰਗਲਾਂ 'ਚ ਤੁਰੇ ਫਿਰਦੇ ਜੇ, ਚੰਗਾ ਫਿਰ ਮੈਂ ਚਲੇ ਜਾਂਦਾ। ਚੰਗਾ ਭਾਈ ਮਰਦਾਨਿਆਂ ਤੇਰੀ ਮਰਜ਼ੀ ਹੈ, ਪਰ ਸਾਡਾ ਤੇਰੇ ਬਿਨਾਂ ਸਰਦਾ ਨਹੀਂ। ਭਾਈ ਬਾਲਾ ਜੀ ਜਦੋਂ ਖਡੂਰ ਸਾਹਿਬ ਇਹ ਕਥਾ ਸੁਣਾਈ ਨਾ ਸੰਗਤਾਂ ਨੂੰ ਤੇ ਉੱਥੇ ਦੱਸਦੇ ਆ, ਮੈਂ ਆਖਿਆ ਮਹਾਰਾਜ ਜਾਣ ਦੋ ਜਾਂਦਾ ਜੇ। ਭਾਈ ਬਾਲਾ ਜੀ ਕਹਿੰਦੇ, ਮੈਂ ਕਿਹਾ ਮਹਾਰਾਜ ਜਾਂਦਾ ਤੇ ਜਾਣ ਦਵੋ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ, ਨਹੀਂ ਭਾਈ ਬਾਲਾ ਜੀ ਸਾਨੂੰ ਸਾਡਾ ਇਹਦੇ ਨਾਲ ਕਾਰਜ ਹੈ। ਫਿਰ ਵੀ ਭਾਈ ਮਰਦਾਨਾ ਜੀ ਕਹਿੰਦੇ, ਚੰਗਾ ਮਹਾਰਾਜ ਮੈਂ ਚੱਲਿਆ। ਕਹਿੰਦੇ, ਚੰਗਾ ਭਾਈ ਤੇਰੀ ਮੌਜ। ਕੌਡੇ ਨੇ ਪਕੜ ਲਿਆ, ਪਕੜ ਕੇ ਜਦੋਂ ਕੜਾਏ ਚ ਤਲ ਲੱਗਾ, ਕੜਾਇਆ ਬਾਲਿਆ ਤਾਲਿਆ ਪੂਰਾ, ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਤਨ ਭਾਈ ਮਰਦਾਨਾ ਜੀ ਹੱਥ ਜੋੜੇ ਅੰਤਰ ਧਿਆਨ ਹੋਏ। ਕਹਿੰਦੇ, ਮਹਾਰਾਜ ਮੈਂ ਤੁਹਾਨੂੰ ਕਹਿੰਦਾ ਨਾ, ਮੈਨੂੰ ਬਲਾਵਾਂ ਚ ਹੀ ਲੈ ਕੇ ਤੁਰੇ ਫਿਰਦੇ ਜੇ ਤੁਸੀਂ ਅੰਤਰ ਜਾਮੇ ਅੰਤਰ ਧਿਆਨ ਹੋ ਕਰਕੇ। ਸਾਹਮਣੇ ਨੀ ਕਿਰਪਾਲੂ ਸਤਿਗੁਰੂ ਸਾਹਿਬ ਜੀ, ਅੰਤਰ ਧਿਆਨ ਹੋ ਕਰਕੇ ਆਖਿਆ, ਮੈਨੂੰ ਕਿੱਥੇ ਬਲਾਵਾਂ ਚ ਲੈ ਕੇ ਸੁੱਟਿਆ ਜੇ, ਕਿਰਪਾ ਕਰੋ ਮੇਰੀ ਆਣ ਕੇ ਰੱਖਿਆ ਕਰੋ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਜਾ ਕਰਕੇ ਭਾਈ ਮਰਦਾਨਾ ਜੀ ਦੀ ਰੱਖਿਆ ਕੀਤੀ। ਇੱਥੇ ਉਹ ਸਾਨੂੰ ਦੱਸਣ ਦਾ ਯਤਨ ਕਰ ਰਹੇ ਨੇ, ਜਿਵੇਂ ਭਾਈ ਮਰਦਾਨਾ ਜੀ ਦੇ ਨੇੜੇ ਨੇ, ਪੁੱਤ ਭੁੱਲਣਾ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਤੇ ਲਿਖ ਕੇ ਦਿੱਤਾ। ਲਿਖ ਕੇ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ, ਇੱਕੋ ਹੀ ਬਾਪੂ ਆ ਦੁਨੀਆਂ ਦਾ ਜਿਹੜਾ ਕਹਿੰਦਾ ਪੁੱਤ ਟੈਨਸ਼ਨ ਨਹੀਂ ਲੈਣੀ, ਉਹ ਬਾਪੂ ਹੈ ਕਲਗੀ ਧਰਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਾਂ ਇਵੇਂ ਕਹਿ ਲਈਏ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਦਸਵੇਂ ਸਰੂਪ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਕਹਿੰਦੇ, ਪੁੱਤ ਟੈਨਸ਼ਨ ਕਾ ਦੇ, ਫਿਕਰ ਕਾ ਦਾ, ਸਦਾ ਅੰਗ ਸੰਗੇ ਅਪੰਗਲ ਬਕੂਤੇ। ਪੁੱਤ ਲਿਖ ਕੇ ਦਿੱਤਾ, ਮੈਂ ਤੇਰੇ ਸਦਾ ਹੀ ਅੰਗ ਸੰਗ, ਸਦਾ ਹੀ ਅੰਗ ਸੰਗ, ਮੈਂ ਸਦੀਵ ਕਾਲ ਹੀ ਤੇਰੀ ਰੱਖਿਆ ਕਰਾਂਗਾ। ਇਸ ਕਰਕੇ ਕਹਿੰਦੇ, ਸੁਭਾਅ ਕੀ ਬਣਿਆ, ਸਮਝਦਾ ਦੂਰ ਪਰ ਹੈ ਪਰਮੇਸ਼ਰ ਵਾਹਿਗੁਰੂ ਨੇੜੇ ਜੇ।
1: ਉਤ ਤਾਕੈ ਉਤ ਤੇ ਉਤ ਵੇਖੈ,
0: ਸੁਭਾਅ ਕੀ ਬਣਿਆ ਹੋਇਆ ਲਾਲਚ ਦੇ ਮਾਰੇ ਦਾ। ਕਹਿੰਦੇ, ਕਦੀ ਤੇ ਵੇਂਦਾ ਕਿ ਪੂਰਬ ਵੱਲੋਂ ਬਹੁਤੀ ਕਮਾਈ ਹੋ ਜਾਵੇਗੀ, ਉਧਰ ਤੱਕਦਾ, ਉਧਰ ਨੂੰ ਜਾਣ ਦਾ ਯਤਨ ਕਰਦਾ, ਉੱਥੇ ਪਹੁੰਚਦਾ ਤੇ ਫੇਰ ਹੱਥ ਖਾਲੀ ਦੇ ਖਾਲੀ, ਉੱਥੋਂ ਵਾਪਸ ਮੁੜ ਕੇ ਫੇਰ ਦੱਖਣ ਵਾਲੀ ਬਾਹੀ ਨੂੰ ਚਲਾ ਜਾਂਦਾ, ਉਧਰੋਂ ਫੇਰ ਹੱਥ ਖਾਲੀ ਦੇ ਖਾਲੀ, ਫਿਰ ਪੱਛਮ ਨੂੰ ਤੱਕਦਾ, ਉੱਥੋਂ ਵੀ ਭੁੱਖਾ ਹੀ ਮਰਦਾ ਵਾਪਸ ਮੁੜ ਆਉਂਦਾ, ਫਿਰ ਪਹਾੜਾਂ ਨੂੰ ਚੜ ਜਾਂਦਾ। ਕਹਿੰਦਾ, ਚੰਗਾ ਫਿਰ ਉੱਥੇ ਹੀ ਪੱਤਰ ਪੁੱਤਰ ਖਾ ਕੇ ਗੁਜ਼ਾਰੇ ਕਰ ਲਵਾਂਗੇ। ਕਹਿੰਦੇ, ਕਦੀ ਇੱਧਰ ਤੱਕਦਾ ਹੈ, ਕਦੀ ਇੱਧਰ, ਕਦੀ ਉੱਤ ਤੱਕ ਹੈ, ਉੱਤ ਤੇ ਉੱਤ ਪਿੱਖ ਹੈ। ਕਹਿੰਦੇ, ਚਫੇਰੇ ਹੀ ਤੱਕਦਾ ਫਿਰਦਾ ਹੈ ਜੇ,
1: ਆਵੇ ਲੋਭੀ ਫੇਰ।
0: ਕਹਿੰਦੇ, ਲੋਭੀ ਇਵੇਂ ਹੀ ਭਰਮਦਾ ਹੀ ਫਿਰਦਾ, ਲੋਭ ਦਾ ਮਾਰਿਆ ਹੋਇਆ, ਕਿਹੋ ਜਿਹਾ ਸੁਭਾਅ ਬਣਿਆ ਹੋਇਆ ਹੈ। ਸੋ ਭਾਈ, ਇਹ ਜਿਹੜਾ ਮਾਇਆ ਦਾ ਲਾਲਚ ਹੈ, ਕਹਿੰਦੇ ਹਲਕਾਏ ਕੁੱਤੇ ਵਰਗਾ ਹੈ, ਵਿਦਵਾਨਾਂ ਨੇ ਲਿਖਿਆ। ਕਹਿੰਦੇ, ਜਿਵੇਂ ਉਹ ਭੱਜਾ ਫਿਰਦਾ, ਕਹਿੰਦੇ ਇਵੇਂ ਹੀ ਮਨੁੱਖ ਜਿਹੜਾ ਭੱਜਾ ਹੀ ਫਿਰਦਾ, ਲੋਭੀ ਫੇਰ ਫਿਰ ਕਰਕੇ ਵਾਰੀ ਵਾਰੀ ਇਹੋ ਜਿਹਾ ਸੁਭਾਅ ਬਣਿਆ ਹੋਇਆ ਹੈ। ਜਨਮਾਂ ਦੇ ਵਿੱਚ ਵੀ ਤੁਰਿਆ ਫਿਰਦਾ, ਜਨਮਾਂ ਚ ਵੀ ਪਾਉਂਦਾ ਹੀ ਫਿਰਦਾ, ਐਸਾ ਲੋਭ ਦਾ ਮਾਰਿਆ ਹੋਇਆ ਹੈ। ਇਹ ਲੋਭ ਦੀ ਕਥਾ ਹੀ ਹੈ ਸਾਰੀ ਦੀ ਸਾਰੀ। ਸੋ ਭਾਈ, ਜੇ ਮੰਦਰਾਂ ਨੂੰ ਚੇਤੇ ਕਰਦਾ ਹੈ, ਅੰਤਕਾਲ ਤੇ ਪ੍ਰੇਤ ਬਣਨਾ ਪੈਂਦਾ। ਸੋ ਜੇ ਮਾਇਆ ਨੂੰ ਚੇਤੇ ਕਰਦਾ ਕਰਦਾ, ਸੋ ਫਿਰ ਇਸ ਤਰੀਕੇ ਦੇ ਨਾਲ ਸਰਪ ਜੋਨ ਜਿਹੜੀ ਹੈ ਉਹ ਧਾਰਨ ਕਰਨੀ ਪੈਂਦੀ ਹੈ। ਅਜਿਹਾ ਸੁਭਾਅ ਬਣਿਆ ਹੋਇਆ ਲੋਭੀ ਦਾ। ਕਹਿੰਦੇ, ਭਾਈ ਫਿਰ ਫਿਰ ਕੇ ਜੂਨਾਂ ਚ ਹੀ ਆਈ ਜਾਂਦਾ, ਜੂਨਾਂ ਚ ਘੁੰਮੀ ਜਾ ਰਿਹਾ ਹੈ ਜੇ, ਵਿਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ।
1: ਜਬ ਲਗ ਟੁੱਟਾ ਨਾਹੀ ਮਨ ਭਰਮਾ।
0: ਮਹਾਰਾਜ ਆਪ ਜੀ ਦੇ ਪਾਸ ਆਏ ਸਾਂ ਕਿ ਮੁਕਤੀ ਕਿਵੇਂ ਹੋਵੇ। ਠੀਕ ਹੈ ਗਰੀਬ ਨਿਵਾਜ, ਇਹ ਸਾਰੀਆਂ ਸਾਡੀਆਂ ਬਿਮਾਰੀਆਂ ਨੇ। ਅਸੀਂ ਲੋਭ ਵਾਲਾ ਸੁਭਾਅ ਮੁਕਰਦੇ ਵੀ ਹਾਂ, ਯਤਨ ਵੀ ਕਰਦੇ ਹਾਂ ਕਿ ਤੁਹਾਨੂੰ ਵੀ ਸ਼ਾਇਦ ਭਰਮਾ ਲਈਏ। ਇਹ ਭਰਮਾਉਣ ਦਾ ਯਤਨ ਕਰਦੇ ਹਾਂ ਨਾ ਕਿ ਮੇਰੇ ਵਰਗੇ ਨੇ ਖੋਲ ਲਿਆ ਸ਼ਰਾਬ ਦਾ ਠੇਕਾ ਤੇ ਕਹਿੰਦਾ ਭਾਈ ਜੀ ਅਰਦਾਸ ਕਰਿਆ ਜੀ ਨੇਕ ਕਮਾਈਆਂ ਚ ਵਾਧੇ ਹੋਣ, ਪੜੂਆ ਸਾਰੀ ਦੁਨੀਆਂ ਨੂੰ ਸ਼ਰਾਬ ਪਿਆ ਕੇ ਤੇ ਮਾਰਨ ਦਾ ਯਤਨ ਕਰ ਰਿਹਾ, ਗੰਦਗੀ ਵਰਤਾ ਰਿਹਾ ਤੇ ਰੱਬ ਇਹਨਾਂ ਗੱਲਾਂ ਦੇ ਨਾਲ ਭਾਈ ਦੀ ਅਰਦਾਸ ਕਰਨ ਦੇ ਨਾਲ ਰੱਬ ਭਰਮਾਇਆ ਨੀ ਜਾਣ ਲੱਗਾ। ਉਹਨੇ ਤੇ ਐਲਾਨੀਆ ਕਹਿ ਦਿੱਤਾ ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ, ਜਿੰਨੇ ਮਰਜ਼ੀ ਮਸਾਲੇ ਪਾ ਲਿਆ ਹਰਾਮ ਦੇ ਮਾਲ ਚ ਕਦੀ ਹਲਾਲ ਨਹੀਂ ਹੋਣ ਲੱਗਾ, ਹਰਾਮ ਦਾ ਮਾਲ ਹਰਾਮ ਦਾ ਹੀ ਰਹੇਗਾ। ਸੋ ਉਹਨੂੰ ਵੀ ਭਰਮਾਉਣ ਦਾ ਯਤਨ ਕਰਦੇ, ਠੀਕ ਹੈ ਮਹਾਰਾਜ ਸਾਡਾ ਇਹ ਸੁਭਾਅ ਹੈ, ਇਹ ਸਾਡੀਆਂ ਬਿਮਾਰੀਆਂ ਨੇ, ਇਹਨਾਂ ਦਾ ਇਲਾਜ ਤਾਂ ਕਿਰਪਾ ਕਰਕੇ ਦੱਸ ਦਵੋ, ਬਚਾਂਗੇ ਕਿਵੇਂ? ਕਹਿੰਦੇ ਜਬ ਲੱਗ ਟੁੱਟੈ ਨਾ ਹੀ ਮਨ ਭਰਮਾ, ਜਿੰਨਾ ਚਿਰ ਮਨ ਦਾ ਭਰਮ ਨਹੀਂ ਟੁੱਟਦਾ। ਭਰਮ ਕੀ ਹੈ ਕਿ ਇਹ ਜਿਹੜਾ ਅਸਥਾਨ ਹੈ ਮਾਤ ਲੋਕ, ਇੱਥੇ ਮੈਂ ਸਦੀਵੀ ਰਹਿਣ ਆਇਆ ਹੋਇਆ, ਇਹ ਭਰਮ ਜਿਹੜਾ ਬਣਿਆ ਹੋਇਆ ਹੈ। ਜਿੰਨਾ ਚਿਰ ਇਹ ਚਿੱਤ ਚ ਆ ਨਹੀਂ ਜਾਂਦਾ ਕਿ ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ, ਇਹ ਪੇਕਾ ਘਰ ਹੈ, ਇਹ ਜਿਹੜਾ ਮਾਤ ਲੋਕ ਹੈ ਪਰਲੋਕ ਹੈ ਸਹੁਰਾ ਘਰ। ਜਿਵੇਂ ਧੀ ਨੂੰ ਪੇਕਾ ਘਰ ਛੱਡ ਕੇ ਸਹੁਰੇ ਘਰ ਜਾਣਾ ਹੀ ਪੈਂਦਾ ਹੈ, ਇਵੇਂ ਇਸ ਘਰ ਨੂੰ ਛੱਡ ਕਰਕੇ ਉਸ ਘਰ ਜਾਣਾ ਪੈਣਾ। ਹੁਣ ਧੀ ਜਿੰਨਾ ਚਿਰ ਕੁਆਰੀ ਹੈ ਉਹ ਸਾਰੇ ਹੀ ਕੰਮ ਕਰਦੇ ਕਰਦੀ ਸਾਰੇ ਦੇ ਸਾਰੇ ਕਾਰੋਬਾਰ ਸਭ ਕੁਝ ਆਪਣੇ ਹੱਥੀਂ ਬਣਾਉਂਦੀ ਹੈ, ਇੱਥੋਂ ਤੱਕ ਚਾਦਰਾਂ ਕੱਢਦੇ ਸਮਾਨ ਕੱਢਦੀ ਸਾਂਭਦੀ, ਪਰ ਇੱਕੋ ਹੀ ਚੇਤਾ ਹੈ ਕਿ ਮੈਂ ਆਪਣੇ ਘਰ ਜਾਣਾ, ਇਹ ਮੇਰਾ ਘਰ ਨਹੀਂ ਹੈ, ਮੇਰਾ ਘਰ ਜਿੱਥੇ ਮੇਰੇ ਮਾਪੇ ਭੇਜਣਗੇ ਮੈਂ ਉੱਥੇ ਜਾ ਕੇ ਬੈਠਣਾ। ਇਹ ਧੀ ਦੇ ਚਿੱਤ ਦੇ ਵਿੱਚ ਸੰਸਕਾਰ ਹੈ, ਪਰਮੇਸ਼ਰ ਨੇ ਭਰਿਆ ਹੋਇਆ। ਗਰੀਬ ਨਿਵਾਜ ਕਹਿੰਦੇ ਭਰਮ ਇਸੇ ਤਰੀਕੇ ਦੇ ਨਾਲ, ਜੇ ਹੁਣ ਧੀ ਇਹ ਭਰਮ ਪਾਲ ਕੇ ਬਹਿ ਜਾਵੇ ਕਿ ਇਹੋ ਹੀ ਪੇਕਾ ਘਰ ਹੀ ਮੇਰਾ ਹੈ, ਤੇ ਸੱਜਣੋ ਜਿਹਨਾਂ ਧੀਆਂ ਨੇ ਇਹ ਵਹਿਮ ਪੈਲੇ ਨੇ ਉਹ ਨਾ ਆਪਣਾ ਵਸਾਉਂਦੀਆਂ ਨੇ ਤੇ ਨਾ ਪਿੱਛੇ ਪੇਕਿਆਂ ਦਾ ਹੀ ਵਸਣ ਦਿੰਦੀਆਂ, ਉਹ ਦੋਵੇਂ ਘਰ ਬਰਬਾਦ ਕਰ ਦਿੰਦੀਆਂ ਦੋਵੇਂ ਦੇ ਦੋਵੇਂ। ਜਿੱਥੇ ਧੀਆਂ ਨੂੰ ਇਹ ਭਰਮ ਪੈ ਗਿਆ ਇਹ ਘਰ ਸਾਡਾ, ਅਸ ਸੰਸਾਰ ਤੇ ਵੀ ਆਪਾਂ ਵੇਖਦੇ ਪ੍ਰਤੱਖ ਰੂਪ ਵਿੱਚ ਇਸੇ ਤਰੀਕੇ ਦੇ ਨਾਲ ਇਹ ਭਰਮ ਪੈ ਗਿਆ ਮੈਂ ਇੱਥੇ ਰਹਿਣਾ, ਸਦੀਵ ਕਾਲ ਇੱਥੇ ਬਣਿਆ ਬਣੇ ਰਹਿਣਾ ਹੈ। ਤਾਂਹੀਓ ਵੱਡੇ ਮੰਡਪ ਮਹਿਲ ਮਾੜੀਆਂ ਉਹ ਸਾਰੀ ਜਾਂਦਾ, ਫਿਰ ਉਹਨਾਂ ਨੂੰ ਵੇਖ ਵੇਖ ਕੇ ਰੀਝੀ ਜਾਂਦਾ, ਉਹ ਲੋਕਾਂ ਨੂੰ ਲਿਆ ਲਿਆ ਕੇ ਵਿਖਾ ਲੈਂਦਾ, ਕਹਿੰਦਾ ਵੇਖ ਭਾਊ ਹੁਣ ਸੁਣਾ, ਕਹਿੰਦਾ ਘਰ ਵਾਲੇ ਤੇ ਆਪਾਂ ਵੱਟ ਕੱਢਦੇ ਤੇ ਨੇ, ਤੇ ਫਿਰ ਉਹੋ ਹੀ ਜਿਹੜੇ ਵੇਖ ਕੇ ਗਏ ਹੁੰਦੇ ਨੇ ਉਹੋ ਹੀ ਬਾਅਦ ਚ ਜਾਣ ਤੋਂ ਬਾਅਦ ਚ ਇਹ ਕਹਿਣ ਦੇ ਹੁੰਦੇ ਨੇ ਭਾਊ ਘਰ ਬੜਾ ਸੋਹਣਾ ਬਣਾਇਆ ਸੀ, ਰੱਬ ਨੇ ਵਸਣ ਦਾ ਮੌਕਾ ਹੀ ਨਹੀਂ ਦਿੱਤਾ, ਬਣਾਇਆ ਤੇ ਬੜਾ ਸੋਹਣਾ ਸੀ, ਹੁਣ ਕੋਈ ਕਹਿ ਸਕਦਾ ਪਤਾ ਨੀ ਕਿੱਥੋਂ ਕਲਹਿਣਾ ਲਿਆ ਕੇ ਬਿਠਾ ਲਿਆ, ਕਿੱਡੀਆਂ ਭੈੜੀਆਂ ਗੱਲਾਂ ਕਰਦਾ। ਇਹ ਸੰਸਾਰ ਦੀ ਬਾਤ ਹੈ ਭਾਈ, ਬਣਾਇਆ ਭਰਮ ਇਹ ਹੈ ਕਿ ਮੈਂ ਇਹਨੂੰ ਬਣਾ ਰਿਹਾ ਮੈਂ ਇੱਥੇ ਰਹਿਣਾ ਹੈ। ਤੇ ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ, ਪਿਆਰੇ ਗੁਰਸਿੱਖਾਂ ਨੂੰ ਪੁੱਛੀਏ, ਮਹਾਰਾਜ ਜੀ ਨੂੰ ਪੁੱਛੀਏ ਮਹਾਰਾਜ ਸੰਸਾਰ ਦੀ ਹਾਲਤ ਕੀ ਹੈ। ਮਹਾਰਾਜ ਕਹਿੰਦੇ ਭਾਈ ਇਹ ਗੱਲ ਚੇਤੇ ਰੱਖ, ਮਾਰ ਕੰਡੇ ਤੇ ਕੌ ਅਧਕਾਈ ਜਿਣ ਤ੍ਰਿਣ ਧਰ ਮੂੰਡ ਬਲਾਏ। ਕਹਿੰਦੇ ਮਾਰ ਕੰਡੇ ਨਾਲੋਂ ਵੱਡਾ ਕੋਈ ਨੀ ਹੋਇਆ, ਜਿਹੜਾ ਤ੍ਰਿਣਾਂ ਦੀ ਕੱਖਾਂ ਦੀ ਕੁੱਲੀ ਵਿੱਚ ਰਹਿ ਕਰਕੇ ਜਿੰਨੇ ਜੀਵਨ ਬਤੀਤ ਕਰ ਦਿੱਤਾ, ਪਤਾ ਨੀ ਪਰਮੇਸ਼ਰ ਵਾਹਿਗੁਰੂ ਦਾ ਕਦੋਂ ਸੁਨੇਹਾ ਆ ਜਾਣ। ਇਸ ਕਰਕੇ ਕਹਿੰਦੇ ਭਾਈ ਇਹ ਜਿਹੜਾ ਭਰਮ ਬਣਿਆ ਹੋਇਆ ਹੈ, ਸਰਾਂ ਨੂੰ ਘਰ ਸਮਝ ਕਰਕੇ ਬੈਠ ਗਿਆ ਹੈ, ਇਹ ਸਰਾਂ ਵਿੱਚ ਕੁਝ ਦਿਹਾੜੇ ਰਹਿਣ ਵਾਸਤੇ ਆਇਆ ਹੈ, ਇਹ ਜਿੰਨਾ ਚਿਰ ਟੁੱਟਦਾ ਨਹੀਂ ਹੈ ਜੇ
2: ਤਬ ਲਗ ਮੁਕਤ ਨਾ ਕੋਈ,
0: ਉਹਨਾਂ ਸਮਾਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਊ ਕੋਈ ਮੁਕਤ ਹੋ ਹੀ ਨਹੀਂ ਸਕਦਾ, ਭਾਵੇਂ ਕੋਈ ਕਹੀ ਜਾਵੇ, ਇੱਥੇ ਤਾਂ ਕੀ ਕਹੀਏ, ਕਹਾਉਣਾ ਸਾਧੂ ਤੇ ਸੰਤ ਸਾਰੀ ਸਾਰੀ ਜ਼ਿੰਦਗੀ ਇਸੇ ਗੱਲ ਤੇ ਲੰਘ ਜਾਂਦੀ ਏ। ਜਦੋਂ ਕੋਈ ਇੱਥੋਂ ਦੀ ਲੰਘੇ ਇਹ ਕਵੇ ਸਾਧ ਨੇ ਡੇਰਾ ਬੜਾ ਸੋਹਣਾ ਬਣਾਇਆ, ਸਾਰੀ ਜ਼ਿੰਦਗੀ ਇਸੇ ਗੱਲ ਤੇ ਲੰਘ ਗਈ। ਕਹਿੰਦੇ ਭਾਈ ਜਿੰਨਾ ਚਿਰ ਭਰਮ ਨਹੀਂ ਟੁੱਟਿਆ, ਭਰਮ ਕੀ ਹੈ, ਮੈਂ ਜੀਵ ਹਾਂ ਪਰਮੇਸ਼ਰ ਵਾਹਿਗੁਰੂ ਮੇਰੇ ਤੋਂ ਬੜੀ ਦੂਰ ਤੇ ਵੱਖ ਬੜਾ ਵੱਡਾ ਹੈ, ਦਵੈਤ ਜਿਹੜੀ ਹੈ ਸੋ ਉਹਨੂੰ ਸਿੱਧ ਕਰਨਾ। ਜਿਵੇਂ ਮਹਾਤਮਾ ਮਹਾਂਪੁਰਖਾਂ ਦੇ ਪਾਸ ਇੱਕ ਕੋਈ ਆ ਗਿਆ ਸੋ ਵੇਦਾਂਤੀ ਵੇਦਾਂਤ ਪੜ੍ਹ ਕਰਕੇ ਗ੍ਰੰਥਾਂ ਨੂੰ ਪੜ੍ਹ ਕਰਕੇ ਬੜੇ ਲੰਮੇ ਸਮੇਂ ਦੀ ਮੁਸ਼ਕਤ ਦੇ ਬਾਅਦ संत बाबा अतर सिंह जी मस्तुआने वाले महापुरखों के पास आन करके कह लगा महापुरखो मेरे नाल कोई विचार चर्चा कर लवो। कह लगे भाई की विचार चर्चा करेगा? कहिंदा जी मैं ग्रंथ पढ़े हुए ने, मैं द्वैत सिद्ध कर सकदा, द्वैत सिद्ध कर सकदा। द्वैत की रब होर है, जीव होर हन, ये मैं सिद्ध कर देवांगा। महापुरख कहन लगे चंगा भाई, बड़ी वड्डी तू विद्या पढ़ करके आया, पर कहिंदे इहदा कोई बहुता महात्म ते लाभ नहीं तेनू हो सकदा। कहिंदा क्यों जी? कहन लगे हुणे तेनू विखा देने द्वैत सिद्ध करनी ते कोई औखी गल नहीं। कोई सिंह झाड़ू मारदा सी झाड़ू, उहनू आवाज मार के कहन लगे फलाणा सिया तू सानू राबी लग रहा, राबी। उन्हें नमस्कार की संतां दे चरणां ते झुक के कहन लगा ना महापुरखो मैं रब किवें हो सकदा है, मेरे ते रब विच बड़ा अंतर। कहन लगे लै दवैत ते इन्हें ही सिद्ध कर दिती है, इन्हों वध दवैत तू की सिद्ध कर देवेंगा? एक अनपढ़ मनुख झाड़ू मारन वाला भी दवैत सिद्ध करी जांदा है, तू भला पढ़ के? कहिंदा जी मैं 12 साल पढ़िया होया। कहिंदे एवें सो जपदा ही आया, कोई फायदा नहीं होया। जिन्ना चिर यह भरम पिया होया, भरम चित विच जिन्ना समा बनिया होया खालसा जी कि मैं होर हां, सो सतगुरु साहब जी दे प्यारियां दे विचों महाराज जी ने यह भरम ही आप कृपा करके कढ दिता ना। भरम की सी? जीव ते ईश की एकता किवें कराई है? अमृत छका करके खालसे सिंह सजा करके पुछिया संसार दे लोकां ने महाराज भला फिर हुण तुहाडे खालसे ते दूसरे लोगों के फर्क की है? बचन करके दसिया खालसा मेरो रूप है खास, खालस मैं हूं करो नवास, मेरा खालसा मेरा खास रूप है खास रूप। यह भरम नाश कर दिता। केंद्र जिन्ना चिर भरम नहीं नाश होंदा उन्ना चिर केंद्र कोई मुक्त नहीं हो सकता जी।
2: ओ नानक दयाल स्वामी।
0: सो गरीब नवाज की करिए महाराज? कहिंदे भाई ओ जिहड़ा दया दा आला घर है ना स्वामी, सारिया दा मालक खसम जो है, ओदे अगे अरदास बेनती कर महाराज राख ले हो हम ते बिगरी, हाउ अभमान टेढ़ पगरी। साडा सुभाग की असी टेढ़ियां पगरियां टेढ़ियां चालां चलदे टेढ़े पासे नूं, तुसी ते सानू सीधे पासे लाउंदे जी, पर असी हंकारी हो करके पुठे चलदे, आप कृपा करके साडी रखिया करो। कहिंदे उस दयालु स्वामी मालक दे कोल अरदास कर।
2: संत भगत जान सोई।
0: सुनाई ओह संत भगता महापुरखां दी रखिया करन वाला, अथवा सारे संत भगत ओ सोई परमेश्वर दा ही आराधन करदे ने, तू भी ओहदा आराधन कर। यह भरम नाश करके कि परमेश्वर वाहिगुरु च मेरी अभेदता नहीं हो सकते, मैं परमेश्वर वाहिगुरु च मिल नहीं सकता। पाई जे मिलन ते आवे ओ बख्शिश करदा है सदने वर्गे, फिर ओहदा स्वरूप हो करके ओहदे हिरदे विच आसन ला करके बैठ जांदे हन। इस करके ओ परमेश्वर वाहिगुरु दा चिंतन कर, ओनू चेते कर। यह हुक्मनामे विच कृपालू सतगुरु साहब जी ने बख्शिश की है जे, हुण जिवें लड़ीवार कथा जो परा आरंभ है ओहदे विच सतगुरु साहब जी बख्शिश कर रहे हन, आओ उस लड़ीवार कथा दे जाप सरवण करिए जी।
2: जिन गढ़ कोट किए कंचन के।
0: धन गरीब नवाज कृपालू सतगुरु साहब जी होर समझाउण दा जतन करदे ने, प्रकरण उही है, प्रकरण नहीं बदलिया। कृपालू जी ने हुक्मनामे रूप विच भी प्रकरण उही दिता है, लड़ीवार कथा च भी प्रकरण उही दे रहे ने। जे भाऊ अजे समझ नहीं आई तेनू, जे अजे भी नहीं मन्निया मन तेरा, नहीं महाराज बड़ी लोड़ है इत्थे वेखो, वध तो वध धन होना चाहिदा है। जे मैं भुलदा ना होवां, मैं कते बचन पढ़े ने कलगीधर पिता जी, तुसी समझाया ना कि इस बिन सरे ना एक सिन, कार्ज होत ना सिद्ध। सरबलोक ग्रंथ चाप जी दे बचन के माया तो बिना सरदा नहीं कार्ज सिद्ध नहीं हुंदे। गरीब नवाज कहिंदे भाई दौलत गुजरान, सतगुरु साहब जी गुजारे जोगी दई जान ते बड़ी ज्यादा है, कारोबार तेरा घर बार चली जावे होर तेनू भड़ा की चाहिदा। इह ते गुजरान है, गुजारे जोगी परमेश्वर दई जांदा है। इस करके बहुते जतन ना कर, कहिंदे भाई इहो ही आप कृपालता करके समझा रहे हन। हुण कहिंदे जिन गढ़ कोट किए कंचन के। गढ़ नाम हुंदा है किले दा, कोट नाम हुंदा है जिहड़ी पूरे किले दे दुआले जां शहर ਘਰ ਦੇ ਦੁਆਲੇ ਕਈਆਂ ਨੇ ਕੰਧ ਕੰਧ ਕੱਢੀ ਹੁੰਦੀ ਹੈ, ਪੂਰਾ ਕੋਟ ਕੜ ਹੁੰਦਾ ਕਿਲਾ ਦੁਆਲੇ, ਕੰਧ ਨੂੰ ਕੋਟ ਕਹਿੰਦੇ ਹਨ। ਕਹਿੰਦੇ ਜਿਨ੍ਹਾਂ ਨੇ ਗੜ ਕੋਟ ਜਿਹੜੇ ਕੰਚਨ ਸੋਨੇ ਦੇ ਬਣਾ ਲਏ ਸਨ, ਆਮ ਇੱਟਾਂ ਦੇ ਬਣਾਉਣੀ ਬੜੀ ਵੱਡੀ ਗੱਲ ਹੈ, ਪਰ ਕੋਈ ਸੋਨੇ ਦੇ ਬਣਾ ਕੇ ਬੈਠ ਜਾਵੇ, ਕਿਲਾ ਵੀ ਸੋਨੇ ਦਾ ਹੋਵੇ, ਉਹਦੇ ਸ਼ਹਿਰ ਦੇ ਦੁਆਲੇ ਕੰਧ ਵੀ ਸੋਨੇ ਦੀ ਹੋਵੇ ਜੀ।
2: ਛੋਟ ਗਿਆ ਸੋ ਰਾਵਣ,
0: ਕਹਿੰਦੇ ਉਹ ਜਿਹੜਾ ਕਿਲਾ ਸੀ ਕਿਹਦਾ ਸੀ ਜੀ, ਸੋਨੇ ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਕਹਿੰਦੇ ਭਾਈ ਵੇਖ, ਵਿਚਾਰ ਕਰਕੇ ਵੇਖ, ਉਹ ਸੋਨੇ ਦੀ ਜਿਹੜੀ ਲੰਕਾ ਸੀ, ਜਿਹਦੀ ਕਥਾ ਆਉਂਦੀ ਗ੍ਰੰਥਾਂ ਵਿੱਚ ਕਿ ਪਾਰਵਤੀ ਨੇ ਆਪਣੇ ਪਤੀ ਸ਼ਿਵਜੀ ਨੂੰ ਆਖਿਆ ਕਿ ਤੁਸੀਂ ਮੈਨੂੰ ਜੰਗਲਾਂ 'ਚ ਹੀ ਭਵਾਈ ਫਿਰਦੇ ਜੇ, ਜੰਗਲਾਂ 'ਚ ਹੀ ਕਦੀ ਕਿਸੇ ਪਾਸੇ ਲੈ ਜਾਂਦੇ ਜੇ, ਆਪ ਤੁਸੀਂ ਸੁੱਖਾ ਪੀ ਕੇ ਧਤੂਰੇ ਪੀ ਕੇ ਮਸਤ ਰਹਿੰਦੇ ਜੇ, ਮੈਂ ਸੋ ਇਸਤਰੀ ਹੋ ਕਰਕੇ ਤੁਹਾਡੇ ਨਾਲ ਤੁਰੀ ਫਿਰਦੀ, ਕੋਈ ਘਰ ਹੀ ਬਣਾ ਦਵੋ ਘਰ ਹੀ। ਕਹਿਣ ਲੱਗੇ ਆਪਾਂ ਨੂੰ ਕਿਸੇ ਨੇ ਵਸਣ ਨਹੀਂ ਦੇਣਾ। ਕਹਿੰਦੀ ਬਣਾ ਕੇ ਤੇ ਵਿਖਾ ਲੋ ਖਾਂ, ਵਾਸਾ ਤੇ ਫਿਰ ਵੇਖਾਂਗੇ ਵਸ ਜਾਵਾਂਗੇ। ਕਹਿੰਦੇ ਚੰਗਾ ਫਿਰ ਵਿਸ਼ਕਰਮਾ ਨੂੰ ਬਣਾ ਲਿਆ। ਕਹਿਣ ਲੱਗੇ ਘਰ ਬਣਾ ਦੇ ਇਹੋ ਜਿਹਾ। ਕਹਿੰਦੇ ਕਿਹੋ ਜਿਹਾ ਜੀ? ਸੋ ਉਸ ਸਮੇਂ ਵੀ ਕਹਿੰਦੇ ਭੰਗ ਚ ਰੱਜੇ ਹੋਏ ਸੀ ਪੂਰੇ, ਤਕੋਨੀ ਜੀ ਵਾ ਦਿੱਤੀ, ਤਕੋਨੀ ਧਰਤੀ ਤੇ, ਕਹਿੰਦੇ ਇਹੋ ਜਿਹਾ ਬਣਾ ਹੁੰਦੇ ਨੇ। ਉਹ ਤਕੋਨੀ ਲੰਕਾ ਜਿਹੜੀ ਨਾ, ਤਕੋਨੀ ਤਿੰਨਾਂ ਨੁੱਕਰਾਂ ਵਾਲੀ, ਉਹ ਉਸ ਸਮੇਂ ਇਹ ਵਿਸ਼ਕਰਮਾ ਨੇ ਤਿਆਰ ਕਰ ਦਿੱਤੇ। ਸੋ ਸੋਨੇ ਦਾ ਹੀ ਉਹ ਸਾਰੇ ਦਾ ਸਾਰਾ ਕਿਲਾ, ਉਹਦੇ ਕੋਟ ਕੰਧਾਂ ਵੀ, ਉਹ ਗੜ੍ਹ ਵੀ ਜਿਹੜਾ ਉਹ ਸਾਰਾ ਹੀ ਬਣਾ ਦਿੱਤਾ। ਜਿਸ ਸਮੇਂ ਬਣਾ ਦਿੱਤਾ ਤੇ ਉਸ ਸਮੇਂ ਇਹਦੀ ਚੱਠ ਕੀਤੀ, ਚੱਠ ਜਿਸ ਸਮੇਂ ਕੀਤੀ, ਚੱਠ ਕਰਨੇ ਤੇ ਸਾਰੇ ਹੀ ਮੁਨੀ ਜਿਹੜੇ ਸਨ ਉਹ ਸਾਰੇ ਦੇ ਸਾਰੇ ਦੇਵਤੇ ਉੱਥੇ ਸੱਦੇ, ਉਹਨਾਂ ਨੂੰ ਭੇਟਾ ਦੇਣ ਲੱਗੇ। ਤੇ ਜਿਹੜਾ ਰਾਵਣ ਦਾ ਪਿਤਾ ਸੀ ਉਹ ਕਹਿਣ ਲੱਗਾ ਜੀ ਭੇਟਾ ਦੇ ਵਿੱਚ ਜੋ ਮੰਗਾ ਉਹੋ ਹੀ ਦੇਵੋਗੇ? ਕਹਿੰਦੇ ਉਹੋ ਹੀ ਦੇਵਾਂਗੇ। ਕਹਿੰਦੇ ਚੰਗਾ ਸਿਰ ਇਹ ਜਿਹੜੀ ਲੰਕਾ ਹੀ ਮੈਨੂੰ ਸਾਰੀ ਦੀ ਸਾਰੀ ਦੇ ਦਿਓ, ਮੇਰਾ ਪੁੱਤਰ ਕਬੀਰ ਹੈ ਉਹਨੂੰ ਇੱਥੇ ਬਿਠਾ ਦਵੋ, ਜਿਹਨੂੰ ਬਾਅਦ ਵਿੱਚ ਜਿਹਦੇ ਕੋਲ ਧੱਕੇ ਨਾਲ ਰਾਵਣ ਨੇ ਖੋਹ ਲਈ ਸੀ। ਕਹਿੰਦੇ ਕਹਿੰਦੇ ਕਿਉਂ ਪਾਰਵਤੀ, ਤੈਨੂੰ ਆਖਿਆ ਸੀ ਨਾ ਸਾਨੂੰ ਕਿਸੇ ਨੇ ਵਸਣ ਨਹੀਂ ਦੇਣਾ, ਚੱਲ ਹੁਣ ਇੱਥੋਂ ਆਗਾਂਹ ਨੂੰ ਚੱਲੀਏ, ਅਸੀਂ ਤੁਰੇ ਫਿਰਦੇ ਚੰਗੇ ਲੱਗਦੇ। ਕਹਿੰਦੇ ਭਾਈ ਉਹ ਜਿਨ੍ਹਾਂ ਨੇ ਬਣਾਈ ਸੀ ਉਹਨਾਂ ਦੀ ਨਹੀਂ ਹੋਈ, ਜਿਹਨੂੰ ਗੱਦੀ ਤੇ ਬਿਠਾ ਲਿਆ ਉਹਨੂੰ ਉਹਦੇ ਭਰਾ ਨੇ, ਉਹ ਗੱਦੀ ਤੋਂ ਲਾਹ ਕਰਕੇ ਤੇ ਆਪ ਬੈਠ ਗਿਆ, ਉਹ ਜਿਹੜਾ ਬੈਠਾ ਹੋਇਆ ਵੀ ਸੀ ਉਹਦੀ ਹਾਲਤ ਕੀ ਹੈ? ਜਿਸ ਸਮੇਂ ਸੋ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਉਹ ਕਿਲਾ ਜਿੱਤ ਲਿਆ ਹੈ, ਲੰਕਾ ਸਾੜ ਦਿੱਤੀ ਗਈ, ਉਸ ਸਮੇਂ ਜਿਹੜਾ ਏਡੇ ਵੱਡੇ ਕਿਲੇ ਦਾ ਮਾਲਕ ਸੀ ਰਾਵਣ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ। ਸੋ ਭਾਈ ਜਿਨਗੜ ਕੋਟ ਕੀਏ ਕੰਚਨ ਕੇ, ਛੋੜ ਗਿਆ ਸੋ ਰਾਵਣ, ਉਹ ਰਾਵਣ ਵੀ ਛੱਡ ਕਰਕੇ ਜਿਸ ਸਮੇਂ ਗਿਆ। ਹਿੰਦੂ ਮਤ ਦੀ ਮਰਿਆਦਾ ਹੈ ਜਿਸ ਸਮੇਂ ਕੋਈ ਪ੍ਰਾਣੀ ਚੜਾਈ ਕਰ ਜਾਵੇ ਉਹਦੇ ਮੂੰਹ ਵਿੱਚ ਚਾਰ ਰੱਤੀਆਂ ਸੋਨਾ ਰੱਖਦੇ ਨੇ, ਚਾਰ ਰੱਤੀਆਂ ਸੋਨਾ। ਇਹਦੀ ਧਰਮ ਪਤਨੀ ਨੇ ਜਾ ਕਰਕੇ ਸ੍ਰੀ ਰਾਮ ਚੰਦਰ ਜੀ ਨੂੰ ਕਿਹਾ ਜੀ ਤੁਸੀਂ ਲੰਕਾ ਸਾਡੇ ਪਾਸੋਂ ਲੈ ਲਈ ਹੈ, ਹੁਣ ਕਿਰਪਾ ਕਰਕੇ ਉਹਦੀ ਅੰਤਮ ਕਿਰਿਆ ਲਈ ਚਾਰ ਰੱਤੀਆਂ ਸੋਨਾ ਸਾਨੂੰ ਦੇ ਦਵੋ। ਕਹਿਣ ਲੱਗੇ ਅਸੀਂ ਤੇ ਤੁਹਾਡੇ ਭਾਈ ਬੰਦੂ ਨੂੰ ਭੇਖਣ ਨੂੰ ਹੀ ਸਭ ਕੁਝ ਦੇ ਦਿੱਤਾ, ਜਾਓ ਉਹਦੇ ਪਾਸੋਂ ਜਾ ਕੇ ਲੈ ਲਵੋ। ਸਰੀਕ ਜਾਣ ਕਰਕੇ ਉਹਦੇ ਪਾਸ ਨਹੀਂ ਗਈ, ਉਹ ਜਿਹੜੀ ਕੁੱਲ ਮਰਿਆਦਾ ਸੀ ਉਹ ਵੀ ਉਹ ਰਾਵਣ ਦੀ ਪੂਰੀ ਨਹੀਂ ਹੋਈ। ਜਿਹੜਾ ਲੰਕਾ ਗੜ ਐਵੇਂ ਨਹੀਂ ਮਾਰੇ ਨੇ ਕਿਹਾ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਉਹ ਮੂਰਖ ਰਾਵਣ ਨੂੰ ਕਹਿੰਦੇ ਭਾਈ ਚਾਰ ਰੱਤੀਆਂ ਸੋਨਾ ਵੀ ਓੜਕ ਨਹੀਂ ਮਿਲੇ। ਜਿਵੇਂ ਸੋ ਮੁਸਲਮਾਨ ਰੁਪਈਆ ਰੱਖਦੇ ਨੇ ਮੂੰਹ ਦੇ ਵਿੱਚ, ਜਿਹੜੇ ਮੂੰਹ ਚ ਰੁਪਈਏ ਕਢਾ ਕਢਾ ਕੇ, ਕੌੜੂ ਨੇ ਕਈ ਗੰਜ ਜਿਹੜੇ ਨੇ ਉਹ ਸੋਨੇ ਦੇ ਜੋੜ ਲਏ ਸਨ ਮੋਹਰਾਂ ਦੇ, ਕਿ ਮੈਂ ਆਪਣੇ ਪਾਸ ਮੁਰਦਿਆਂ ਦੇ ਮੂੰਹਾਂ ਚੋਂ ਵੀ ਸੋਨਾ ਕਢਾ ਕਰਕੇ ਆਪਣੇ ਪਾਸ ਰੱਖ ਲੈਣਾ ਹੈ। ਗਰੀਬ ਨਿਵਾਜ ਜੀ ਦੇ ਸਮਝਾਉਣ ਤੇ ਜਿਸਨੇ ਬਾਅਦ ਚ ਦਾਨ ਪੁੰਨ ਕੀਤਾ, ਲੰਗਰ ਲਾਏ ਸਨ, ਉਹ ਕਿਰਪਾਲੂ ਸਤਿਗੁਰ ਸਾਹਿਬ ਜੀ ਕਹਿੰਦੇ ਵਿਚਾਰ ਕਰਕੇ ਵੇ, ਇੱਥੇ ਵੱਡੇ ਵੱਡੇ ਰਾਜਨ ਅਰ ਭੂਮਣ ਉਹਨਾਂ ਦੀ ਵੀ ਜਿਹੜੀ ਤ੍ਰਿਸ਼ਨਾ ਹੈ ਉਹ ਇੱਥੇ ਲੱਥੀ ਨਹੀਂ ਹੈ, ਉਹ ਸਾਰੇ ਦੇ ਸਾਰੇ ਇੱਥੋਂ ਭੁੱਖੇ ਹੀ ਸੰਸਾਰ ਤੋਂ, ਕੋਈ ਹੈ ਜੰਮਿਆ ਮਾਈ ਦਾ ਲਾਲ ਇਹੋ ਜਿਹਾ? एक लिया के वखाल संसारी परमेश्वर दे प्यारी नहीं, जिन्हां ने नाम रस पीता है उन्हां दी नहीं, किसे संसारी दी कथा आण के दस जिहड़ा ए आखे कि मैं रज के चलिया। रज के महाराज ने कहा रज ना कोई जीविया, सो कोई भी इस संसार ते रज के जींदा ही नहीं होया। कोई ए नहीं कहिंदा कि चंगा हुण मैनू लै जावो इत्थों दी जी। इस करके गरीब नवाज कहिंदे भाई विचार करके वेख ओ रावण इत्थों की लैके गया, किड्डा वड्डा बली है, सो किन्नी वड्डी जिहड़ी प्रजा है उहनू पाई उत्ते। सो आपां विचार करदे आं एक लख पूत सवा लख नाती ते रावण कर दी आणा बाती, एडे वड्डे परिवार दा मालक भी ओढ़ के इत्थों कुछ नहीं लैके गया जी, छड के जाना पिया।
2: वाहे की जित है मन भावन,
0: क्यों मन दे मगर लगा होया, मन पौंदियां करदा, कहिंदा मैं मन पौंदियां ही करनियां, मन पौंदियां। ये शब्द की विचार भी इस तरीके नाल आउंदी है कि धन भगत कबीर जी दे पास ये शाहूकार अपने पुत्र नूं लै करके आया सी। सो अपने पुत्र नूं समझाउण लगा, हे पुत्र परमेश्वर दी समरण भगती करिया कर। सो वह कह लगा तेरे पास इन्नी धन दौलत है, मैनू अपनिया मन पौंदियां क्यों नहीं करन दिंदा, मैं ते मन पौंदियां ही करांगा। कहिंदा चंगा परमेश्वर वाहिगुरु दे प्यारे पासों तेनू उपदेश दवा के लियाउना है। कहिंदा चल है चल, पर करनी मैं मन पौंदी है। उहनू यह समझाया इस शब्द द्वारा, कहिंदे भाई वेख रावण इत्थों की लै गया, क्यों मन पौंदियां करदा है, ये मन का सुभाव की है, यह तो अंत नूं रसातल विच ही तेनू सुट्टन वाला है, डूंगे टोए विच सुट्टन वाला है, अविद्या की नींद विच सवा करके। क्यों भाई काहे कीजत है मन भावन, मन दे मगर लगना ते मनमुखताई का सुभाव है। गुरमुख हो, गुरु साहब जी की आग्ञा नूं मुख करके चलना कर।
2: जब जम आए केस ते पकड़ा,
0: भाई वेख जदों जमाने आण करके केसां तो पकड़ लिया। हुण कोई बेवकूफ यह कह सकदा जी मैं ते कटाए हुए ने, कटाए हुए ने, मेरे किवें पकड़ लवेगा कोई, मैं ते सिर मनाई फिरदा। ता भगतां ने भी कह दिता, कहिंदे कहो कबीर तब ही नर जागे, जम का डंड मूंड महला के। जदों मूंड नाम है सिर दा, जदों सिर दे उत्ते जमा दा डंडा वजाना उदों पता ही लग जाना। उन्होंने ते फिर पाई चिंगारे को ना छड़ाई, उदों ते चिंगियाड़ा पैणियां कोई छड़ा नहीं सकदा। फिर ते जिन्ने भी संगी साथी सारे दे सारे कोल ही खलोते रह जाने, कोल ही। उदों ते जदों तेरा अंतम समा आया, धियां पास बिठाल दित्तियां, पुत्र पास बिठाल दित्ते, पोते कोल बैठे हुए ने, दोते सेवा च हाजर ने, ते जिहड़ी धर्म पत्नी तेरी जे किते पूरी होई चंगी सवासां च, उन्ने ही आवाजां मारी जाणियां, आजो इहदे मूंह च पाणी पा दवो। जांदिया हो सकदा ताडा ही पाणी डीकदा होवे, ते जिवें इन्ना पाणी प्या प्या के मार दिंदे जिहड़ा मैं ते उहो ही पड़िया जे वेखिया संसार दे विच। उह कहिंदे फलाणे नूं प्याणी प्या प्या मारिया ही, वेख लिओ एवें टब्बर कट्ठा आया हुंदा, मेरा लास्ट चमचा इह बाबे दे मूंह च पै जावे, इह कहिणा भाई मेरा ही पाणी दा चमचा डीकदा सी जदों मैं पाया, मेरे हत्थों पाणी पीता ते जांदा लगा। कहिंदे भाई पर उदों विचारां ते करदा है नैणो नीर बहै तन खीना, भए केस दुधवानी रूदा तंत, शब्द नहीं उच्चरे अब क्या करे परानी। कहिंदे भाई फिर नैणा चो नीर वगदा है, विचार करदा है इन्ना वड्डे महल माड़ियां उसार ले, पर परमेश्वर दी बंदगी भगती नहीं कीती। उदों ते जतन करदा रहा कि किसे ना किसे तरीके दे नाल इहदे तों बाची जांदा रहा, पर गरीब नवाज सच्चे पातशाह कहिंदे वेख जदों जमाने आण करके केस पकड़े उदो कोई तेरा रखवाला नहीं होना।
2: तह हर को नाम छडावन,
0: महाराज कोई चीज है सानू दस दवो असी जतन करके रखिए खां, कोई एहो जिहा कम होवे जिहदे द्वारा असी बच सकदे होइए। कृपालू सतगुरु कहिंदे तह हर को नाम छडावन, उत्थे भाई हरि परमेश्वर वाहिगुरु जी का नाम ही है जिहड़ा तेनू छडा सकदा, कोई होर इलाज नहीं। ये इलाज दस रहे ने, पहला बीमारी दसी है पहले शब्द च भी, इलाज दसिया से ਹੁਣ ਇੱਥੇ ਦੱਸ ਰਹੇ ਨੇ ਜਦੋਂ ਜਮਾਂ ਨੇ ਕੇਸ ਪਕੜੇ ਹੋਏ ਨਾ ਉਦੋਂ ਸੱਜਣਾ ਇੱਕੋ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਹੈ ਜਿਹੜੀ ਸਿਮਰਨ ਭਗਤੀ ਬੰਦਗੀ ਕੀਤੀ ਹੋਈ ਹੈ ਉਹੋ ਹੀ ਤੇਰੀ ਰੱਖਿਆ ਕਰ ਸਕਦਾ ਹੋਰ ਕੋਈ ਸਾਧਨ ਹੈ ਹੀ ਨਹੀਂ ਹੋਰ ਕੋਈ ਯਤਨ ਨਹੀਂ ਕਿ ਤੂੰ ਬਚ ਸਕਦਾ ਹੋਵੇਂ ਵੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਜਪਣ ਦੇ ਨਾਲ ਦਿਨਕਾ ਵਰਗੀ ਪਾਪਣ ਦਾ ਆਧਾਰ ਹੋ ਗਿਆ ਵੇਖ ਵੇਸਵਾ ਦਾ ਆਧਾਰ ਹੋ ਸਕਦਾ ਤੇਰਾ ਭਲਾ ਕਿਉਂ ਨਹੀਂ ਹੋਵੇਗਾ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਰਹਿਮਤ ਕੀਤੀ ਹੈ ਫਿਰ ਅਜਾਮਲ ਵਰਗੇ ਪਾਪੀ ਦਾ ਆਧਾਰ ਹੋ ਗਿਆ ਹੈ ਸੱਜਣ ਠੱਗ ਵਰਗੇ ਤਰ ਗਏ ਨੇ ਕੌਡੇ ਰਾਕਸ਼ ਵਰਗੇ ਤਰ ਗਏ ਨੇ ਸੋ ਇਸੇ ਤਰੀਕੇ ਦੇ ਨਾਲ ਬੰਗਾਲ ਦੇਸ਼ ਦੀਆਂ ਜਾਦੂਗਰਨੀਆਂ ਦਾ ਆਧਾਰ ਸਤਿਗੁਰੂ ਸਾਹਿਬ ਜੀ ਨੇ ਕਰ ਦਿੱਤਾ ਹੈ ਵਰੀ ਕੰਧਾਰੀ ਵਰਗੇ ਹੰਕਾਰੀਆਂ ਦਾ ਆਧਾਰ ਕਰ ਦਿੱਤਾ ਹੈ ਕੀਤਾ ਪਰ ਆਪਣਾ ਨਾਮ ਦੇ ਕਰਕੇ ਹੈ ਉਹ ਹੀ ਨਾਮ ਸੋ ਭਾਈ ਕਿਹੜਾ ਜੀ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਉਹ ਨਾਮ ਜੋ ਪੰਜਾਂ ਪਿਆਰਿਆਂ ਦੇ ਪਾਸੋਂ ਤੈਨੂੰ ਪ੍ਰਾਪਤ ਹੋਇਆ ਹੈ ਉਹ ਮੂਲ ਮੰਤਰ ਜੋ ਪੰਜਾਂ ਪਿਆਰਿਆਂ ਨੇ ਦ੍ਰਿੜ ਕਰਵਾਇਆ ਹੈ ਉਹ ਮਾੜਾ ਮੰਤਰ ਸ੍ਰੀ ਜਪਜੀ ਸਾਹਿਬ ਜੀ ਜਿਹਦੇ ਦੁਆਰਾ ਇਹ ਬਖਸ਼ਿਸ਼ਾਂ ਕੀਤੀਆਂ ਨੇ ਉਹ ਤੇਰਾ ਨਿਤਨੇਮ ਸੱਤਾਂ ਬਾਣੀਆਂ ਦਾ ਜਿਹੜੀ ਕਿਰਪਾ ਕੀਤੀ ਹੈ ਖਾਲਸਾ ਪੰਥ ਤੇ ਉਹ ਨਾਮ ਹੀ ਜਿਹੜਾ ਨਾ ਤੈਨੂੰ ਛੜਾ ਸਕਦਾ ਜਦੋਂ ਜਮਾਂ ਨੇ ਕੇਸ ਪਕੜੇ ਹੋਏ ਕੋਈ ਹੋਰ ਯਤਨ ਨਹੀਂ ਹੋ ਕੋਈ ਹੋਰ ਢੰਗ ਨਹੀਂ ਹੋ ਕੋਈ ਤਵੀਜ਼ ਕਿਸੇ ਬਾਬੇ ਦੀ ਰੱਖ ਆ ਕੰਨਾ ਮੰਨਾ ਕਰਨ ਵਾਲਿਆਂ ਦੇ ਮੰਤਰ ਕੋਈ ਨਹੀਂ ਚੱਲਣਾ ਉੱਥੇ ਉੱਥੇ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਛਡਾਉਣ ਵਾਲਾ ਨਾਮ ਹੀ ਸੋ ਆਹ ਜਿਹੜਾ ਨਵਾਂ ਜੀ ਗੱਲ ਸਿੱਖੀ ਹੈ ਮਹਾਂਪੁਰਖਾਂ ਨੇ ਵੀ ਦੱਸੀ ਕਹਿੰਦੇ ਜੀ ਕਿਸੇ ਨੂੰ ਕਿਸੇ ਮਹਾਤਮਾ ਮਹਾਂਪੁਰਖਾਂ ਨੇ ਆਖਿਆ ਕਹਿੰਦੇ ਭਾਊ ਨਾਮ ਜਪਿਆ ਕਰ ਤੇਰਾ ਆਧਾਰ ਹੋ ਜਾਵੇਗਾ ਕਹਿੰਦਾ ਬਾਬਾ ਜੀ ਤੁਸੀਂ ਜੱਪੀ ਜਾਂਦੇ ਜੀ ਨਾ ਜੱਪੀ ਜਾਂਦੇ ਜੇ ਅਸੀਂ ਤੁਹਾਡੀ ਪੂਛ ਫੜ ਕੇ ਤਰ ਜਾਵਾਂਗੇ ਤੁਹਾਡੀ ਪੂਛ ਫੜ ਕੇ ਉਹ ਸਾਧੂ ਤਾੜੀ ਮਾਰ ਕੇ ਹੱਸ ਪਿਆ ਕਹਿੰਦੇ ਬੱਲੇ ਉਹ ਭਲਿਆ ਮਾਨਸਾ ਆਪ ਨਾਮ ਨੀ ਜਪਿਆ ਸਾਨੂੰ ਡੰਗਰ ਜ਼ਰੂਰ ਬਣਾ ਚੱਲਿਆ ਸਾਡੇ ਪੂਛ ਜ਼ਰੂਰ ਲਾ ਦਿੱਤੀ ਹੈ ਸਮਝ ਤੇ ਅਸੀਂ ਹਾਂ ਜਿਹੜੇ ਤੇਰੇ ਵਰਗੇ ਬੇਵਕੂਫ ਨੂੰ ਇਹ ਕਹਿ ਰਹੇ ਹਾਂ ਕਿ ਨਾਮ ਜਪ ਲੈ ਕਹਿੰਦੇ ਬਸਮ ਜੀ ਅਸੀਂ ਡੰਗਰ ਤਾਂ ਆਪੇ ਹੀ ਹੋ ਗਏ ਜਿੰਨਾ ਤੇਰੇ ਵਰਗੇ ਮੂਰਖ ਨੂੰ ਇਹ ਕਹਿ ਦਿੱਤਾ ਨਾਮ ਜਪਣਾ ਬੜਾ ਜ਼ਰੂਰੀ ਹੈ ਸੋ ਭਾਈ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਹੈ ਹੋਰ ਕੋਈ ਸਾਧਨ ਨਹੀਂ ਤੈਨੂੰ ਛੜਾ ਸਕਦਾ ਹੋਵੇ ਉਹ ਨਾਮ ਹੀ ਹੈ ਤੈਨੂੰ ਛੜਾ ਸਕਦਾ ਹੈ ਜੇ ਬਸ ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ
2: ਕਾਲ ਅਕਾਲ ਖਸਮ ਕਾ ਕੀਨਾ
0: ਕਹਿੰਦੇ ਭਾਈ ਕਾਲ ਵੀ ਇਹ ਜਿਹੜਾ ਸੰਸਾਰ ਤੋਂ ਜੀਆਂ ਨੂੰ ਖੜਨਾ ਹੈ ਸੋ ਜਿਹੜਾ ਪੈਦਾ ਕਰਨਾ ਇਹ ਪਰਮੇਸ਼ਰ ਵਾਹਿਗੁਰੂ ਦਾ ਕੀਤਾ ਹੋਇਆ ਮਹਾਰਾਜ ਨਾਮ ਕਿਉਂ ਜਪਣਾ ਹੈ ਕਹਿੰਦੇ ਇਹ ਪਰਮੇਸ਼ਰ ਨੇ ਜਿਹੜਾ ਅਕਾਲ ਹੈ ਨਾ ਅਕਾਲ ਪੁਰਖ ਵਾਹਿਗੁਰੂ ਇਹ ਕਾਲ ਉਹਦਾ ਕੀਤਾ ਹੋਇਆ ਹੈ ਇਹ ਉਹਨੇ ਇਹ ਸੰਸਾਰ ਤੇ ਜੀਆਂ ਦੇ ਉੱਤੇ ਸਾਰਿਆਂ ਦੇ ਸਿਰਾਂ ਤੇ ਜਿਹੜੀ ਮੌਤ ਲਿਖੀ ਹੋਈ ਹੈ ਵੇਖ ਰਾਜਾ ਪ੍ਰਜਾ ਸਮ ਕਰ ਮਾਰੇ ਐਸੋ ਕਾਲ ਵਡਾਨੀ ਰੇ ਇਹ ਵਾਰ ਵਾਰ ਸਾਨੂੰ ਕਿਉਂ ਸਮਝਾਇਆ ਜਾਂਦਾ ਸਾਨੂੰ ਰੱਬ ਭੁੱਲ ਨਾ ਜਾਵੇ ਭੁੱਲਦਾ ਕਦੋਂ ਹੈ ਆਪਾਂ ਜਦੋਂ ਮਾਇਆ ਧਾਰੀ ਹੋ ਜਾਂਦੇ ਕਿਉਂ ਮਾਇਆ ਧਾਰੀ ਅਤ ਅੰਨਾ ਬੋਲਾ ਮਾਇਆ ਧਾਰੀ ਹੋਇਆ ਮਨੁੱਖ ਅੰਨਾ ਵੀ ਹੋ ਜਾਂਦਾ ਤੇ ਬੋਲਾ ਵੀ ਹੋ ਜਾਂਦਾ ਨਾ ਅੱਖਾਂ ਨਾਲ ਦਿਸਦਾ ਕਿਸੇ ਨੂੰ ਨਾ ਕੰਨਾਂ ਨਾਲ ਸੁਣਦਾ ਫਿਰ ਤੇ ਭਾਈ ਆਵਾਗਾਉਣੀ ਤੁਰੇ ਫਿਰਦੀ ਆਵਾਗਾਉਣੀ ਸੋ ਫਿਰ ਇਹਨੇ ਕਿਤੇ ਮਾਇਆ ਨਾ ਹੱਥੋਂ ਜਾਂਦੀ ਲੱਗੇ ਜਿਵੇਂ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਕਥਾ ਚ ਦੱਸਦੇ ਨੇ ਕਹਿੰਦੇ ਕੋਈ ਵੱਡਾ ਅਫਸਰ ਬਣ ਗਿਆ ਉਹਨੇ ਆਪਣੀ ਭਰਤੀ ਤੋਂ ਪਹਿਲਾਂ ਕਹਿੰਦੇ ਘਰੇ ਸਾਰੇ ਹੀ ਰਿਸ਼ਤੇਦਾਰ ਜਦੋਂ ਉਹਨੂੰ ਮਿਲ ਗਈ ਨਾ ਜੁਆਇਨਿੰਗ ਲੈਟਰ ਕਹਿੰਦੇ ਉਹ ਜੁਆਇਨ ਕਰਨ ਤੋਂ ਪਹਿਲਾਂ ਸਾਰੇ ਰਿਸ਼ਤੇਦਾਰਾਂ ਨੂੰ ਸੱਦ ਕੇ ਕਹਿੰਦਾ ਮੇਰੇ ਨਾਲ ਅੱਜ ਗੱਲਾਂ ਬਾਤਾਂ ਕਰ ਲਓ ਗੱਲਾਂ ਬਾਤਾਂ ਕਹਿਣ ਲੱਗੇ ਕਿਉਂ ਕਹਿੰਦਾ ਇਸ ਤੋਂ ਬਾਅਦ ਮੈਂ ਬਿਜੀ ਹੋ ਜਾਣਾ ਮੇਰੇ ਕੋਲ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ ਸਮਾਂ ਰਹਿਣਾ ਉਹ ਸਾਰੇ ਮਿਲ ਕੇ ਗਏ ਉਹ ਹੁਣ ਜਿਹੜਾ ਅਫਸਰ ਬਣਿਆ ਹੋਇਆ ਸੀ ਕੁਰਸੀ ਤੇ ਬੈਠੇ ਨਾਲ ਕੰਮ ਤੇ ਪੈ ਹੀ ਜਾਣਾ ਸੀ ਰਿਸ਼ਤੇਦਾਰ ਮਿਲਣ ਗਏ ਉਹ ਗੱਲ ਕਰਨ ਸੁਣੇ ਹੀ ਨਾ ਉਹ ਆਪਣੇ ਵੱਲ ਧਿਆਨ ਦਿਵਾਉਣ ਤੇ ਧਿਆਨ ਹੀ ਨਾ ਕਰੇ ਵੇਖੇ ਨਾ ਉਹਨਾਂ ਵੱਲ ਹੋਰ ਹੀ ਕੰਮਾਂ ਚ ਰੁੱਝਿਆ ਫਿਰੇ ਔੜਕ ਹਾਰ ਕੇ ਉਹ ਖਿੱਜ ਗਏ ਬਾਂਹ ਫੜ ਕੇ ਕਹਿਣ ਲੱਗੇ ਯਾਰ ਚੰਗਾ ਰਿਸ਼ਤੇਦਾਰ ਹੈ ਏਡੀ ਕਾਹਦੀ ਅਫਸਰਸਾਈ ਹੋਈ ਸਾਡੇ ਵੱਲ ਵੇਖਦਾ ਹੀ ਨੀ ਤੂੰ ਉਹ ਕਹਿਣ ਲੱਗਾ ਮੈਂ ਤੁਹਾਨੂੰ ਘਰ ਸੱਦ ਕੇ ਮਿਲ ਲਿਆ ਸੀ ਨਾ ਸਾਰਿਆਂ ਨੂੰ ਤੇ ਤੁਹਾਨੂੰ ਮੈਂ ਕਿਹਾ ਸੀ ਕਿ ਮੇਰੇ ਕੋਲ ਸਿਰ ਤੁਹਾਡੇ ਲਈ ਟਾਈਮ ਨਹੀਂ ਰਹਿਣਾ। ਕਹਿੰਦੇ ਏਡੀ ਤੈਨੂੰ ਕਿਹੜੀ ਗੋਲੀ ਵੱਜੀ ਹੈ, ਤੂੰ ਸਾਡੇ ਨਾਲ ਗੱਲ ਕਿਉਂ ਨਹੀਂ ਕਰਦਾ? ਕਹਿੰਦਾ ਮਹਾਰਾਜ ਦੀ ਬਾਣੀ ਨਹੀਂ ਪੜ੍ਹਦੇ? ਆ ਬਾਬੇ ਪਾਠ ਕਰਦੇ ਹੁੰਦੇ ਮਾਇਆ ਧਾਰੀ ਅੱਤ ਅੰਨਾ ਬੋਲਾ। ਕਹਿੰਦਾ ਮੈਨੂੰ ਹੁਣ ਤੁਸੀਂ ਉਹ ਹੀ ਸਮਝੋ, ਮੈਂ ਹੁਣ ਅੰਨਾ ਹੀ ਬੋਲਾ ਹੈ, ਮੈਨੂੰ ਤੁਹਾਡੀ ਨਾ ਗੱਲ ਸੁਣਦੀ ਜੇ ਤੇ ਨਾ ਤੁਸੀਂ ਆਏ ਦਿਸਦੇ ਜੇ। ਹੁਣ ਗੱਲ ਤੇ ਕੌੜੀ ਹੈ, ਫਿਰ ਉਹਨਾਂ ਮਹਾਂਪੁਰਖਾਂ ਦਾ ਬਚਨ ਹੈ ਕਿ ਜੇ ਕੌਮ ਤੇ ਭੀੜ ਹੋਵੇ ਤੇ ਫਿਰ ਕੋਈ ਬੋਲੇ ਨਾ, ਤੇ ਨਾ ਸੰਤ ਅਖਵਾਉਣ ਦਾ ਫਾਇਦਾ ਤੇ ਨਾ ਪ੍ਰਚਾਰਕ ਅਖਵਾਉਣ ਦਾ ਹੀ ਫਾਇਦਾ। ਕਿੰਨੇ ਅੰਨੇ ਬੋਲੇ ਹੋ ਗਏ ਆ। ਸਤਿਗੁਰੂ ਸਾਹਿਬ ਜੀ ਪ੍ਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਕਾਨੂੰਨ ਬਣਿਆ ਤੇ ਪੰਥ ਦੀ ਰਾਇ ਲਈ ਜਾਵੇ, ਪੰਥ ਦੀ ਰਾਇ। ਤੇ ਸਾਡੇ ਕਈ ਭਲਿਆ ਮਾਨਸਾਂ ਨੇ ਕਹਿੰਦੇ ਜੀ ਇਹ ਪਾਰਟੀ ਪ੍ਰਚਾਰ ਹੋਣ ਲੱਗਾ, ਪਾਰਟੀ ਪ੍ਰਚਾਰ। ਮੈਂ ਕਹਿਣਾ ਨਹੀਂ ਸਾ ਚਾਹੁੰਦਾ, ਆਉਂਦਿਆਂ ਆਉਂਦੇ ਨਾ ਇੱਕ ਨੇ ਰਾਹ ਚ ਹੀ ਇਹ ਬਾਬਾ ਜੀ ਕਥਾ ਕਰਨ ਚੱਲੇ ਜੇ, ਭਲਾ ਇਹ ਦੱਸਿਓ ਵੀ ਇਹ ਤੋਂ ਐਲਰਜੀ ਕੀ ਹੈ ਕਾਨੂੰਨ ਤੋਂ। ਮੈਂ ਕਿਹਾ ਭਾਊ ਮੈਂ ਤੇ ਵਕੀਲ ਨਹੀਂ ਤੇ ਪੜ੍ਹਿਆ ਤੇ ਉਹਨਾਂ ਨੇ ਵੀ ਨਹੀਂ, ਜਿਹੜੇ ਉੱਥੇ ਸੈਨ ਕਰਕੇ ਆਏ ਸੀ ਅਕਾਲ ਤਖ਼ਤ ਸਾਹਿਬ ਦੇ ਤੇ ਉਹ ਵੀ ਮੰਨ ਕੇ ਚੱਲ ਗਏ ਵੀ ਅਸੀਂ ਪੜ੍ਹਿਆ ਹੀ ਨਹੀਂ ਜੀ। ਵੈਸੇ ਘੁੱਗੂ ਹੀ ਬਣੇ ਰਹੇ ਉਸ ਤਰ੍ਹਾਂ ਹੀ, ਇਹ ਨਹੀਂ ਕਿ ਕਿਸੇ ਇੱਕ ਪਾਰਟੀ ਵਾਲਿਆਂ ਨੇ, ਸਾਰੇ ਹੀ ਭੱਦਰ ਪੁਰਸ਼ ਏਡੇ 117 ਦੇ 117 ਪੰਜਾਬ ਦੇ ਕਿਹੋ ਜਿਹੇ ਭਾਗ ਨੇ, ਸਾਰੇ ਹੀ ਘੁੱਗੂ ਇਕੱਠੇ ਕਰਕੇ ਉੱਥੇ ਬਿਠਾ ਲਏ ਸਾਰੇ ਦੇ ਸਾਰੇ ਹੀ। ਕਿਸੇ ਪਾਰਟੀ ਦਾ ਮਸਲਾ ਕੋਈ ਨਹੀਂ, ਕੋਈ ਆਣ ਕੇ ਕਹਿੰਦਾ ਜੀ ਅਸੀਂ ਤੇ ਗਏ ਹੀ ਨਹੀਂ, ਤੇ ਕੋਈ ਉੱਥੇ ਘੁੱਗੂ ਕਹਿੰਦੇ ਅਸੀਂ ਪੜ੍ਹਿਆ ਹੀ ਕੱਖ ਨਹੀਂ, ਉਸ ਤਰ੍ਹਾਂ ਹੀ ਉੱਥੇ ਹਾਂ ਚ ਹਾਂ ਮਿਲਾਏ ਤੇ ਇਤਰਾਜ਼ ਭਲਾ ਪੰਥ ਨੂੰ ਕੀ ਨੇ, ਪੰਥ ਨੂੰ। ਤੇ ਨੌਜਵਾਨ ਗੁਰਮੁਖ ਪਿਆਰੇ ਭਚੰਗੀ ਸਿੰਘ ਕੁਝ ਪੜ੍ਹਦੇ ਨੇ, ਕੁਝ ਵਕਾਲਤ ਕਰ ਰਹੇ ਨੇ, ਹੋਰ ਵਕੀਲਾਂ ਨੇ ਜੋ ਦੱਸਿਆ, ਕਹਿਣ ਲੱਗੇ ਜੀ ਇਹਦੇ ਵਿੱਚ ਬੜੇ ਵੱਡੇ ਝੋਲ ਨੇ। ਮੈਂ ਕਿਹਾ ਪੁੱਛਿਆ ਕਿਵੇਂ ਜੀ? ਕਹਿੰਦੇ ਉੱਤੇ ਲਿਖਿਆ ਜਾਗਤ ਜੋਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਵਿਧਾਨ, ਜਾਗਤ ਜੋਤ ਦਾ। ਤੇ ਕਹਿੰਦੇ ਵਿੱਚ ਟਰਮ ਪਾ ਦਿੱਤੀ ਕਸਟੋਡੀਅਨ, ਕਸਟੋਡੀਅਨ ਜਿਹੜਾ ਹੋਵੇਗਾ ਉੱਤੇ ਕੇਸ ਦਰਜ ਕੀਤਾ ਜਾਵੇਗਾ। ਕਸਟੋਡੀਅਨ ਰਹਿ ਗਏ ਗ੍ਰੰਥੀ ਸਿੰਘ ਤੇ ਪ੍ਰਬੰਧਕ। ਗੁਰੂ ਸਾਹਿਬ ਜੀ ਦੀ ਬੇਅਦਬੀ ਕੋਈ ਕਰ ਜਾਵੇ ਬੇਵਕੂਫ ਤੇ ਕਸਟੋਡੀਅਨ ਤੇ ਪਰਚਾ ਕਰਾਂਗੇ, ਕਸਟੋਡੀਅਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਜ਼ੀਰ ਤੇ। ਹੁਣ ਮੰਨ ਲਓ ਗ੍ਰੰਥੀ ਸਿੰਘ ਕਿਤੇ ਮਹਾਰਾਜ ਸਰੂਪ ਲੈ ਕੇ ਗਏ ਤੇ ਘਰ ਵਾਲੇ ਕਿਸੇ ਨੁੱਕਰ ਚ ਸ਼ਰਾਬ ਕੱਢਣ ਲੈ ਪਏ ਤੇ ਪਰਚਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬੇਅਦਬੀ ਦਾ ਗ੍ਰੰਥੀ ਸਿੰਘ ਤੇ ਹੋਵੇਗਾ, ਤੇ ਨਾਲ ਘਰ ਵਾਲਿਆਂ ਤੇ ਕਰਨਾ ਤੇ ਕਰੋ ਤੇ ਨਾ ਕਰੋ ਰਹੋ ਵਿਚਾਰ। ਇਹਦੇ ਨਾਲੋਂ ਵੀ ਇੱਕ ਗੱਲ ਉਹ ਕਹਿੰਦੇ ਜੀ ਠੀਕ ਹੈ, ਕਸਟੋਡੀਅਨ ਵੀ ਲਿਖ ਦਿੱਤਾ। ਕਹਿੰਦੇ ਪਰ ਕਸਟੋਡੀਅਨ ਹੁੰਦਾ ਬੱਚੇ ਦਾ ਤੇ ਜਾਂ ਕੋਈ ਮੰਦ ਬੁੱਧੀ ਹੋਵੇ ਉਹਦਾ, ਤੇ ਕਹਿੰਦੇ ਉਹਦੇ ਕੋਲ ਅਧਿਕਾਰ ਹੈ ਕਿ ਜੇ ਉਹ ਬੱਚੇ ਨੂੰ ਕਿਸੇ ਚੀਜ਼ ਤੋਂ ਨੁਕਸਾਨ ਹੈ, ਕਹਿੰਦੇ ਮੰਨ ਲਓ ਕਿ ਬੱਚੇ ਨੂੰ ਸੱਪ ਡੰਗ ਮਾਰਨ ਲੱਗਾ ਤੇ ਉਹਦੀ ਸਰੀ ਫੇਰ ਸਕਦਾ, ਉਹਦੇ ਉੱਤੇ ਕੋਈ ਕੇਸ ਨਹੀਂ ਦਰਜ ਹੋਵੇਗਾ ਕਿ ਇਹਨੇ ਜੀਵ ਹੱਤਿਆ ਕਰ ਦਿੱਤੀ, ਕੋਈ ਕੁੱਤਾ ਉਹਨੂੰ ਪੈਣ ਲੱਗਾ ਤੇ ਉਹਨੂੰ ਭਜਾ ਸਕਦਾ, ਡਾਂਗ ਫੇਰ ਸਕਦਾ ਉਹਨੂੰ। ਕਹਿਣ ਲੱਗੇ ਕੀ ਇਸ ਕੇਸ ਵਿੱਚ ਇਹ ਲਿਖਿਆ, ਅਮੈਂਡਮੈਂਟ ਕੀਤੀ ਹੈ ਕਿ ਜਿਹੜਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਨ ਆਵੇ ਉੱਥੇ ਖਲੋਤਾ ਹੋਇਆ ਸਿੰਘ ਜਿਹੜਾ ਸੇਵਾ ਚ ਹੈ ਜੇ ਉਹਨੂੰ ਝਟਕਾ ਦੇਵੇ ਤੇ ਉੱਤੇ ਕੋਈ ਪਰਚਾ ਦਰਜ ਨਹੀਂ ਹੋਵੇਗਾ, ਉਹ ਸੈਲਫ ਡਿਫੈਂਸ ਮੰਨੀ ਜਾਵੇਗੀ। ਕਾਨੂੰਨ ਤਾਂ ਇਹ ਹੈ ਨਾ। ਹੁਣ ਜੇ ਕਹਿਣ ਜੀ ਕਸਟੋਡੀਅਨ ਤੋਂ ਵਧੀਆ ਸ਼ਬਦ ਕੀ ਹੋ ਸਕਦਾ ਸੀ, ਕੋਈ ਬੇਵਕੂਫ ਇਹ ਕਹਿ ਦੇਵੇ ਕਿ ਫਿਰ ਉਹਨਾਂ ਨੂੰ ਕੀ ਕਿਹਾ ਜਾਂਦਾ ਜੀ, ਕਸਟੋਡੀਅਨ ਨਾ ਕਹੀਏ ਤੇ ਕੀ ਕਹੀਏ ਜੀ? ਭਾਈ ਜਿਹੜੇ ਸਿਕਿਉਰਿਟੀ ਚੱਲਦੀ ਹੈ ਤੁਹਾਡੇ ਸੀਐਮ ਨਾਲ, ਜਿਹੜਾ ਪੰਥ ਦੋਖੀ ਪੰਥ ਵਿਰੁੱਧ ਵਾਹਿਗੁਰੂ ਗ੍ਰੰਥ ਦੋਖੀ ਪੰਥ ਵਿਰੋਧੀ ਹੈ, ਉਹਨੂੰ ਸਿਕਿਉਰਿਟੀ ਦਿੱਤੀ ਹੋਈ ਹੈ, ਉਹਨੂੰ ਕਸਟੋਡੀਅਨ ਕਹਿੰਦੇ ਜੀ। ਉਹ ਸਿਕਿਉਰਿਟੀ ਨੂੰ, ਉਹ ਸਿਕਿਉਰਿਟੀ ਕਸਟੋਡੀਅਨ ਨਹੀਂ, ਉਹਦੇ ਸੇਵਾਦਾਰ ਨੇ, ਉਹਦੀ ਸੇਵਾ ਚ ਲੱਗੇ ਹੋਏ ਨੇ ਤੇ ਉਹਨਾਂ ਕੋਲ ਅਧਿਕਾਰ ਹੈ। ਜੇ ਇਹਨੂੰ ਕੋਈ ਢੇਮ ਵੀ ਮਾਰੇ ਤੇ ਅੱਗੋਂ ਗੋਲੀ ਮਾਰ ਕੇ ਮਾਰ ਸਕਦੇ ਨੇ, ਉਹਨਾਂ ਤੇ ਪਰਚਾ ਦਰਜ ਨਹੀਂ ਹੋਵੇਗਾ। ਪੀਐਮ ਸਿਕਿਉਰਿਟੀ ਹੈ, ਕਿਸੇ ਮੰਤਰੀ ਨਾਲ ਸਿਕਿਉਰਿਟੀ, ਕਿਸੇ ਸੰਤਰੀ ਨਾਲ ਸਿਕਿਉਰਿਟੀ, ਜਿਨ੍ਹਾਂ ਜਿਨ੍ਹਾਂ ਨੂੰ ਮਿਲੀ ਹੈ ਉਹਨਾਂ ਕੋਲ ਇਹ ਅਧਿਕਾਰ ਹੈ ਕਿ ਉਹ ਕਿਸੇ ਨੂੰ ਵੀ ਮਾਰ ਸਕਦੇ ਨੇ ਤੇ ਲਿਆਓ ਲਿਖ ਕੇ ਦੇ ਦੇਵੋ। ਕਾਨੂੰਨ ਚ ਬਿਲਕੁਲ ਪ੍ਰਵਾਨ ਹੈ ਪੰਥ ਨੂੰ ਕਾਨੂੰਨ, ਪਰ ਪੰਥ ਦੀ ਮਰਿਆਦਾ ਵਾਲਾ ਲਿਖ ਕੇ ਦੇ ਦੇਵੋ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਨ ਆਉਂਦਾ, ਜਿਹੜਾ ਸੇਵਾਦਾਰ ਪਹਿਰੇ ਤੇ ਖਲੋਤਾ ਹੋਇਆ। ਅਸੀਂ ਸੇਵਾਦਾਰ ਕਹਿ ਦਿੰਦੇ ਹਾਂ, ਸਿਕਿਉਰਿਟੀ ਵਾਲੇ ਕਹਿ ਦਿੰਦੇ ਨੇ, ਅਸੀਂ ਸੁਰੱਖਿਆ ਦਸਤਾ ਕਹਿ ਸਕਦੇ ਹਾਂ। ਸੋ ਭਾਈ ਉਹ ਜਿਹੜੇ ਸੇਵਾਦਾਰ ਖਲੋਤੇ ਨੇ ਉਹਨਾਂ ਕੋਲ ਅਧਿਕਾਰ ਹੈ ਕਿ ਉਹਨੂੰ ਫੜ ਕੇ ਝਟਕਾ ਦੇਣ, ਉਹਨਾਂ ਤੇ ਕੋਈ ਪਰਚਾ ਦਰਜ ਨਹੀਂ ਹੋਵੇਗਾ। ਬਣਾ ਦਵੋ ਅਜਿਹੇ ਕਾਨੂੰਨ, ਇਹੋ ਹੀ ਚਾਹੀਦਾ ਹੈ ਭਾਈ। ਇਹ ਤਾਂ ਮੈਂ ਕਿਸੇ ਕਾਨੂੰਨ ਦੀ ਨਹੀਂ, ਮਹਾਂਪੁਰਖਾਂ ਦੇ ਜਥੇ ਸੰਗਤ ਵਿੱਚੋਂ ਹੋਣ ਕਰਕੇ ਬੇਨਤੀ ਕਰਦਾ, ਜਿਹੜਾ ਸੰਤਾਂ ਨੇ ਕਾਨੂੰਨ ਆਖਿਆ ਲਾਗੂ ਉਹੋ ਹੀ ਕਰਨਾ ਪੈਣਾ ਜੇ ਜਿੱਥੇ ਮਰਜ਼ੀ ਭੱਜ ਲਵੋ। ਜਿਵੇਂ ਇੱਕ ਵਾਰੀ ਕਾਂ ਮਾਰ ਕੇ ਟੰਗਿਆ ਹੋਵੇ ਨਾ, ਫਿਰ ਕਾਂ ਨਿਆਣਿਆਂ ਦੇ ਸਿਰਾਂ 'ਚ ਠੂੰਗੇ ਨਹੀਂ ਜੇ ਮਾਰਦੇ, ਤਾਂ ਤੁਸੀਂ ਜਾਣਦੇ ਜੇ ਨਾ। ਮਹਾਂਪੁਰਖਾਂ ਨੇ ਆਖਿਆ ਸੀ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ, ਕਹਿੰਦੇ ਭਾਉ ਜਿਹੜਾ ਆਵੇ ਗੁਰੂ ਕੀ ਬੇਅਦਬੀ ਕਰਨ ਲਈ, ਕਹਿੰਦੇ ਉਹਦਾ ਕਹਿੰਦੇ ਮਾਰ ਕੇ ਸਿਰ ਵੱਢ ਕੇ ਤੇ ਪੁੱਠਾ ਲਮਕਾ ਦਿਓ ਘੰਟਾ ਘਰ ਵਾਲੇ ਪਾਸੇ ਤੇ, ਤੇ ਕਹਿੰਦੇ ਜੇ ਕੋਈ ਜੰਮਿਆ ਨਹੀਂ ਦੁਬਾਰਾ ਸਤਿਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਹੀਆ ਕਰ ਜਾਵੇ, ਦੁਬਾਰਾ ਆ ਜਾਵੇ ਇੱਥੇ। ਕਾਨੂੰਨ ਉਹੋ ਹੀ ਹੈ, ਹੋਰ ਕੋਈ ਕਾਨੂੰਨ ਪੰਥ ਦਾ ਹੋ ਹੀ ਨਹੀਂ ਸਕਦਾ। ਕਾਨੂੰਨ ਤਾਂ ਇਹ ਹੈ ਕਿ ਸਿੰਘ ਦੀ ਪੱਗ ਲਾਈ ਤੇ ਸਰਦਾਰ ਹਰੀ ਸਿੰਘ ਨਲੂਏ ਨੇ ਪੂਰੇ ਪਿੰਡ ਨੂੰ ਸਜ਼ਾ ਦਿੱਤੀ ਸੀ। ਅੱਜ ਤੱਕ ਮੁਗਲ ਕਹਿੰਦੇ ਨੇ, ਕਹਿੰਦੇ ਭਾਊ ਹਰ ਕੰਮ ਕਰ ਲਿਓ ਪਰ ਕਿਸੇ ਸਿੰਘ ਦੀ ਪੱਗ ਨੂੰ ਹੱਥ ਨਾ ਪਾ ਦਿਆ ਜੇ, ਇਹ ਪੱਗ ਦਾ ਬਦਲਾ ਪੂਰੀਆਂ ਪੀੜ੍ਹੀਆਂ ਕੋਲੋਂ ਕੁੱਲਾਂ ਕੋਲੋਂ ਲੈਂਦੇ। ਪੰਥ ਦੀ ਰਹਿ ਲੈਣੀ ਇਹ ਭਾਈ, ਇਹਦੇ ਤੇ ਵੀ ਇਹ ਕਹਿਣਾ ਜੀ ਇਹ ਪਾਰਟੀਵਾਦ ਹੈ, ਇਹ ਸਾਡੀ ਬੇਵਕੂਫੀ ਹੈ। ਤੇ ਮੈਂ ਤੇ ਬੇਨਤੀ ਕਰੂੰਗਾ, ਮੈਂ ਤੇ ਗ੍ਰੰਥੀ ਸਿੰਘ ਹਾਂ, ਆਪ ਖਾਲਸਾ ਪੰਥ ਨੂੰ ਬੇਨਤੀ ਹੈ, ਖਾਲਸਾ ਜੀ ਬਾਤ ਇਵੇਂ ਨਹੀਂ ਬਣੇਗੀ, ਨਾ ਸਰਕਾਰਾਂ ਨੇ ਕਦੀ ਇਨਸਾਫ ਦਿੱਤਾ ਜੇ ਤੇ ਨਾ ਕਦੀ ਹੋਵੇਗਾ। ਉਹ ਸਰਕਾਰ ਤੁਸੀਂ ਜਿਹੜੀ ਮਰਜ਼ੀ ਲੈ ਆਇਆ ਜੇ, ਇਹ ਘਰ ਇੱਥੋਂ ਝੂਠ ਬੋਲਣਾ, ਕਿਸੇ ਦੀ ਪੱਖਬਾਜ਼ੀ ਕਰਨੀ ਪਾਪ ਜੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਵੋਟਾਂ ਪਾ ਕੇ ਜਿਹਨੂੰ ਮਰਜ਼ੀ ਚੁਣ ਲਿਆ ਜੇ, ਉਹ ਧਰਮ ਦਾ ਕਾਨੂੰਨ ਕਦੀ ਵਾਸਤੇ ਨਹੀਂ ਬਣਾਏਗਾ। ਧਰਮ ਦਾ ਕਾਨੂੰਨ ਬਣਾਉਂਦੇ ਜੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੇ। ਅਰਦਾਸ ਕਰੀਏ, ਮੈਂ ਤੇ ਬੇਨਤੀ ਕੀਤੀ ਸੀ ਕੁਝ ਰਾਗੀ ਸਿੰਘਾਂ ਗੁਰਮੁਖਾਂ ਨੂੰ ਵੀ, ਹੁਣ ਵੀ ਕਹਿੰਦਾ ਪੰਥ ਦੇ ਪੈਰੋਕਾਰਾਂ ਨੂੰ, ਸਿੰਘ ਸਾਹਿਬਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ, ਸਮਾਂ ਦਵੋ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰੀਏ। ਕਿਰਪਾਲੂ ਸਤਿਗੁਰੂ ਜੀ, ਇਹ ਅਰਦਾਸ ਕਰਨੀ ਕਿਉਂ ਹੈ? ਇਸ ਦਰ ਤੇ ਕਦੀ ਪੰਥ ਨੇ ਆਣ ਕੇ ਅਰਦਾਸ ਕੀਤੀ, ਮਹਾਰਾਜ ਤੇਰੇ ਪੰਥ ਦਾ ਰੌਲਾ ਪਿਆ ਹੈ, ਤਤ ਖਾਲਸੇ ਤੇ ਬਦਈ ਖਾਲਸੇ ਦਾ, ਆਪ ਕਿਰਪਾ ਕਰ ਕੀ ਬੁਲਾਈਏ, ਕਹੀਏ ਦਰਸ਼ਨ ਜੀ ਕਾ ਖਾਲਸਾ, ਦਰਸ਼ਨ ਜੀ ਕੀ ਫਤਿਹ, ਜਾਂ ਕਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਰਚੀਆਂ ਲਿਖ ਕੇ ਹਰ ਕੀ ਪੌੜੀ ਤੇ ਅਰਦਾਸ ਕਰਕੇ ਗੁਰੂ ਕੇ ਪੰਥ ਨੇ ਉਹ ਪਰਚੀਆਂ ਤਾਰੀਆਂ, ਦਰਸ਼ਨ ਜੀ ਕੇ ਖਾਲਸਾ ਦਰਸ਼ਨ ਜੀ ਕੀ ਫਤਿਹ ਵਾਲੀ ਪਰਚੀ ਡੁੱਬੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਪਰਚੀ ਤੇ ਲਿਖਿਆ ਹੋਇਆ ਸੀ, ਉਹ ਪਰਚੀ ਤਰ ਕੇ ਤਾਂ ਆਈ, ਪੰਥ ਦਾ ਝਗੜਾ ਮੁੱਕ ਗਿਆ। ਇਸੇ ਦਰ ਤੇ ਕਦੀ ਆਣ ਕਰਕੇ ਅਰਦਾਸ ਕੀਤੀ ਹੈ, ਜਿੱਦਣ ਘੱਲੂਘਾਰੇ ਪੰਥ ਤੇ ਗੁਜ਼ਰੇ ਅਰਦਾਸ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ, ਪੰਥ ਕੀ ਰੱਖੋਗੇ ਤੋ ਗ੍ਰੰਥ ਕੀ ਰਹੇਗੀ ਲਾਜ, ਪੰਥ ਹੀ ਨਾ ਰਹੇ ਤੋ ਗ੍ਰੰਥ ਕੌਣ ਮਾਨੇ। ਜੇ ਮਹਾਰਾਜ ਪੰਥ ਦੀ ਲਾਜ ਰੱਖੋਗੇ ਤੇ ਗ੍ਰੰਥ ਦੀ ਲਾਜ ਰਹੇਗੀ, ਜੇ ਪੰਥ ਹੀ ਨਾ ਰਿਹਾ ਤੇ ਗ੍ਰੰਥ ਦੀ ਪੂਜਾ ਕੌਣ ਕਰੇਗਾ। ਗੁਰੂ ਨੇ ਕਿਰਪਾ ਕੀਤੀ, ਖਾਲਸਾ ਰਾਜ ਭਾਗ ਦਿੱਤਾ ਇਸ ਦਰ ਤੇ ਅਰਦਾਸ ਕਰਨੇ ਤੇ। ਇਸੇ ਹੀ ਦਰ ਤੇ ਗੁਰੂ ਪਿਆਰੇ ਖਾਲਸਾ ਜੀ ਸ੍ਰੀ ਅਕਾਲ ਤਖਤ ਸਾਹਿਬ ਇੱਕ ਸੋਭਾ ਨਾਮੀ ਮਨੁੱਖ ਨੇ ਰਾਗ ਮਾਲਾ ਤੋਂ ਬਿਨਾਂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਲਿਖ ਕੇ ਲਿਆਂਦੇ। ਆਪ ਗੁਰੂ ਦੀਆਂ ਸਿੱਖ ਸੰਗਤਾਂ ਨੇ, ਅੰਮ੍ਰਿਤਸਰ ਦੀਆਂ ਸਿੱਖ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਅਰਦਾਸ ਕੀਤੀ, ਕਿਰਪਾਲੂ ਜੀ ਕਿਰਪਾ ਕਰੋ, ਰਹਿਮਤ ਕਰੋ। ਜੇ ਰਾਗਮਾਲਾ ਆਪ ਜੀ ਦੀ ਬਾਣੀ ਹੈ ਤੇ ਅੱਠਾਂ ਦਿਨਾਂ ਦੇ ਵਿੱਚ ਵਿੱਚ ਸੋਭਾ ਸਿੰਘ ਨੂੰ ਨਿਤਾਰਾ ਵਿਖਾ ਲਓ, ਅੱਠਾਂ ਦਿਨਾਂ ਦੇ ਵਿੱਚ ਵਿੱਚ, ਨਹੀਂ ਤੇ ਸਾਰੀਆਂ ਸੰਗਤਾਂ ਆਪ ਜੀ ਦੀ ਇਹ ਬਾਣੀ ਪੜ੍ਹਨ ਨੂੰ ਹਟ ਜਾਣਗੀਆਂ। ਅੱਠਾਂ ਦਿਨਾਂ ਦੇ ਵਿੱਚ ਵਿੱਚ ਇਸ ਦਰ ਤੇ ਅਰਦਾਸ ਕਰਨੇ ਤੇ ਸੋਭਾ ਸਿੰਘ ਦੀ ਜ਼ਬਾਨ 'ਚ ਕੀੜੇ ਪਏ, ਉਹਨੇ ਲਿਖਤੀ ਮਾਫੀ ਮੰਗੀ ਇਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਣ ਕਰਕੇ ਆਪਣੀ ਭੁੱਲ ਬਖਸ਼ਾਈ ਤੇ ਪੰਥ ਨੇ ਉਹਨੂੰ ਮਾਫ ਕੀਤਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਸੇ ਦਰ ਤੇ ਅਰਦਾਸ ਕਰੀਏ, ਪਾਤਸ਼ਾਹ ਜਿੰਨੇ ਬੇਅਦਬੀ ਕੀਤੀ ਜਿੰਨੇ ਕਰਵਾਈ, ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੇਰੇ ਅੱਗੇ ਅਰਦਾਸ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਹੜਾ ਤੇਰੇ ਘਰ ਦੀ ਬੇਅਦਬੀ ਕਰਵਾ ਰਿਹਾ ਤੇ ਕਰ ਰਿਹਾ ਹੈ, ਜਿਹੜਾ ਕੋਈ ਉਹਦੀ ਪੁਸ਼ਤ ਪਣਾਈ ਨਹੀਂ ਕਰਦਾ ਪਾਤਸ਼ਾਹ, ਥੇ ਕਰਦੇ ਇਹਨਾਂ ਦਾ ਕੱਖ ਨਾ ਰਵੇ, ਅਸੀਂ ਤੇਰੇ ਦਰ ਤੇ ਅਰਦਾਸ ਕਰ ਸਕਦੇ ਹਾਂ, ਸਾਡਾ ਹੋਰ ਥਾਂ ਹੈ ਹੀ ਕੋਈ ਨਹੀਂ। क्योंकि सरकार कभी वास्ते इंसाफ पंथ नूं नहीं देणगियां। यह मनना पवेगा अपनी होनी नूं। इंसाफ ते है खालसा जी जिहड़ा है अनेक कतल कर दे, छोटिया बच्चिया के बलात्कार करन दा दोषी होवे उन्हूं रिहाई, 12 वरी फांसी की सजा होने तो बाद भी रिहाई, तो सिख नौजवानों बिना ही मुकदमिया तो किसी गल तो बिना अज तक बजुर्ग हो गए ने, 30-30, 35-35 साल कैद कटा के भी कहिंदे छड्डना नहीं, यह बाहर जा करके माहौल खराब कर देणगे। बजुर्गों को भी डर लगी जाना, इन्हां तो इंसाफ की आस ना रखियो। कानून की तरम है, हजारा बदोशे वाहेगुरु हजारा दोषी बच जाण, पर एक बदोशे नूं सजा नहीं होनी चाहीदी। पंथ दोखी किसी भी तरीके दे नाल मेरा मनना है, मैं पहला बेनती की इस दर ते बैठ करके जिहड़ा झूठ बोलेगा उहदा भी थे हो जाएगा। गुरु साहब कृपा करन, मैं ते बेनती करना सचखंड श्री हरिमंदर साहब जी दे मुख ग्रंथी ग्रंथी सिंह साहबान समा देन, समुची संगत उस दिहाड़े ते आण के अरदास करे। कृपालू सतगुरु साहब जी तो बिना तो वड्डा थां कोई नहीं, ते यकीन है दासता गुरु ग्रंथ साहब सच्चे पातशाह तारे विखाल देणगे। तारे जिहड़े ताडे बजुर्ग कहिंदे सन ना, बाबे नानक दी चक्की पींदी ते हौली है पर पींदी बड़ा बरीक जी, चक्की अज भी चलती, चक्की बंद नहीं होई। गरीब नवाज सच्चे पातशाह कृपा करन, यह बेनतियां प्रवान करियो। गरीब नवाज कहिंदे भाई जदों परमेश्वर वाहिगुरु दे दर तो यह काल अकाल उहदा ही कीता होया, यह मारन वाला चेते रख, मर जाना है सजना, इत्थे रहना किसे ने नहीं, यह उहदा कीता होया, उह तो बिना छड़ा कोई नहीं सकदा। पर की करे, तू उहदे नाल ही धोखे करन ते आ गया, तेरा कोई भला नहीं होवेगा।
2: इहो परपंच वधावन,
0: यह परपंच वधाया होया, यह परपंच ही कीता होया, परमेश्वर वाहिगुरु दा परपंच रचिया होया सारे दा सारा, उन्हें यह सारा खेड जेड़ी बनाई हुई है, जिन्हों आप पढ़ते हाँ, मैं हूं परम पुरख को दासा, देखण आयो जगत तमाशा, यह जगत का तमाशा जमना ते मरना जिया का तमाशा ही परमेश्वर का परपंची रचिया होया। एक पासे जमी जाते ने है ना, एक पासे भाई ओ मरी जा रहे हैं, सो एक पासे डौ अग्नि जल रही है, दूजे पासे अंगूर हरे हो रहे ने, पंगारा फुट रहा है जी।
2: कह कबीर ते अंते मुक्ते,
0: धन भगत कबीर जी कहिंदे भाई अंत नूं मुक्त हो सकदे ने कौन जी,
2: जन हृदय राम रसायन,
0: जिन्हां दे हृदय विच परमेश्वर वाहिगुरु जी दा भाई नाम वसिया होया, मुक्त कौन हो सकदा है, वह मुक्त नहीं है जिहड़ा परमेश्वर वाहिगुरु जी दे नाम तो बिना, भावें जिन्ना मर्जी भी यतन कर लई। कई बारी आपां वेखदे आं कई नौजवानां च इह बड़ी पिरत पई है कि बाणा ते बाहरों बड़ा विखालदे ने, डिफूस मेरे वर्गियां ने बड़ा बनाया होया है, पर नाम सिमरन अभ्यास सिमरन भगती नहीं, सेवा सिमरन की भावना नहीं चित विच है। गरीब नवाज सच्चे पातशाह थां थां ते नाम की महिमा, भाई मर्यादा च रहना, जिहड़ा कृपालू सतगुरु साहब जी ने बख्शिश की है, पंजां प्यारियां ने जिहड़ी मर्यादा दृढ़ करवाई है, वह मर्यादा च रहिंदिआं होइआं ते नाल उहनां आखिआ सिमरन अभ्यास लाजमी है, जरूरी है। इत्थों तक पंज प्यारे सिंह साहबानां दा हुक्म, जिहड़ा सिंह बाणी पढ़ सकदा है, जिहड़ी पचंगण बीबी माता बाणी पढ़ सकदी है, भाई उन्होंने सत बाणियां घट तो घट नेतनेम करना, घट तो घट पंज बाणियां सवेरे शाम नूं रहरा साहब सौ लग्या कीर्तन सोला, यह तेरा घट तो घट नेतनेम है, यह नेतनेम करना है, अरदास करनी सतगुरु साहब जी के चरणा च सवेरे भी शाम के नेतनेम तो बाद भी कीर्तन सोला करके आसन ते बैठ करके नेतनेम करके अरदास, यह तेरा नेतनेम यह नाम जपना यह जरूरी है। फिर इस तों बाद जे कोई अनपढ़ है जिहदे कोल नहीं बाणी पढ़ी जाती तो उन्हें हुक्म किया तू 2.5 घंटे जां वाहिगुरु मंत्र दा जाप, जे मूल मंत्र कंठ कर सकदा तो 2.5 घंटे घट तो घट तो घट 10वां हिस्सा दिन दा यह तू नाम जपना है, परमेश्वर वाहिगुरु जी का सिमरन करना। क्यों जी, भाई भगत कबीर जी भी यही कह रहे, कहे कह कबीर ते अंते मुक्ते, ਕਹਿੰਦੇ ਭਾਈ ਅੰਤ ਨੂੰ ਮੁਕਤ ਕੌਣ ਹਨ ਜਿਨ ਹਰ ਕੋ ਨਾ ਰਾਮ ਰਸਾਇਣ, ਜਿਨ੍ਹਾਂ ਨੂੰ ਭਾਈ ਜਿਨ ਹਿਰਦੇ ਰਾਮ ਰਸਾਇਣ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੋ ਰਸਾਇਣੀ ਹੈ, ਸਾਰੇ ਰਸਾਂ ਦਾ ਆਇਨ ਘਰ ਜੋ ਅਕਾਲ ਪੁਰਖ ਵਾਹਿਗੁਰੂ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਉਹਦਾ ਨਾਮ ਵਸਿਆ, ਦੂਸਰੇ ਨਹੀਂ। ਇਹੋ ਹੀ ਬੇਨਤੀ ਹੈ, ਬਾਣੀ ਬਾਣਾ ਪੰਖ ਪਛਾਣ, ਸਿੱਖ ਗੁਰੂ ਕਾ ਪੰਛੀ ਜਾਣ। ਬਾਣੀ ਤੇ ਬਾਣਾ ਦੋ ਖੰਭ ਹਨ, ਗੁਰੂ ਕਾ ਸਿੱਖ ਪੰਛੀ ਨਿਆਈ ਹੈ। ਜੇ ਭਾਈ ਇੱਕ ਖੰਭ ਵੀ ਕਿਸੇ ਪੰਛੀ ਦਾ ਪੁੱਟ ਦਿੱਤਾ ਜਾਵੇ ਤੇ ਉਹਦੇ ਕੋਲ ਅਡਾਰੀ ਨਹੀਂ ਭਰੀ ਜਾਂਦੀ। ਇਹ ਸੰਸਾਰ ਸਮੁੰਦਰ ਤੋਂ ਅਡਾਰੀ ਮਾਰਨ ਵਾਸਤੇ ਦੋਵੇਂ ਖੰਭ ਬਰਾਬਰ ਚਾਹੀਦੇ ਨੇ, ਇੱਕੋ ਜਿਹੇ ਚਾਹੀਦੇ ਨੇ, ਬਾਣੀ ਤੇ ਬਾਣਾ। ਬਾਣਾ ਤਾਂ ਸੋਭਨੀਕ ਹੈ ਜੇ ਗੁਰਸਿੱਖ ਬਾਣੀ ਪੜ੍ਹਦਾ, ਸੇਵਾ ਸਿਮਰਨ ਕਰਦਾ, ਤੇ ਬਾਣੀ ਪੜ੍ਹੀ ਸੇਵਾ ਕੀਤੀ ਤਾਂ ਸੋਭਨੀਕ ਹੈ ਜੇ ਬਾਣਾ ਪਾਇਆ ਹੋਇਆ। ਕਾਰਨ ਕੀ ਜੀ, ਬਾਣਿਆ ਬਾਣਾ ਪਾ ਲਿਆ ਤੇ ਬਾਣੀ ਨਹੀਂ ਪੜ੍ਹੀ ਤਾਂ ਵੀ ਫੇਲ, ਤੇ ਬਾਣੀ ਪੜ੍ਹੀ ਜਾਂਦਾ ਹੈ। ਕਈਆਂ ਨੇ ਸੁਭਾਅ ਬਣਾ ਲਿਆ, ਇਹ ਵੀ ਹੈਗਾ ਤੇ ਨਿਤਨਿਮ ਕਰ ਲੈਂਦੇ ਆ, ਕਹਿੰਦੇ ਅੰਮ੍ਰਿਤ ਅਜੇ ਨਹੀਂ ਛਕਣਾ। ਤੇ ਭਾਈ ਜਿੰਨਾ ਚਿਰ ਦਾਖਲਾ ਹੀ ਨਾ ਮਿਲੇ ਸਕੂਲ ਵਿੱਚ, ਤੇ ਫੇਲ ਤੇ ਆਪਾਂ ਫਿਰ ਫੇਲ ਤੇ ਤਾਂ ਹੋਵਾਂਗੇ ਨਾ ਜੇ ਦਾਖਲ ਹੋਵਾਂਗੇ। ਜੇ ਦਾਖਲ ਹੀ ਨਾ ਹੋਏ ਤੇ ਫਿਰ ਕਿਸੇ ਨੇ ਇਮਤਿਹਾਨ 'ਚ ਹੀ ਬਹਿਣ ਨਹੀਂ ਦੇਣਾ, ਤੇ ਜਦੋਂ ਇਮਤਿਹਾਨ 'ਚ ਨਾ ਬੈਠਾ ਤੇ ਫਿਰ ਸੱਜਣਾ ਨਾ ਫੇਲ ਤੇ ਨਾ ਪਾਸ। ਇਸ ਕਰਕੇ ਦੋਵੇਂ ਹੀ ਲਾਜ਼ਮੀ ਨੇ, ਦਾਖਲਾ ਲੈਣਾ ਵੀ ਜ਼ਰੂਰੀ ਹੈ ਤੇ ਦਾਖਲਾ ਲੈ ਕਰਕੇ ਫਿਰ ਨਿਜਮਾਂ 'ਚ ਰਹਿੰਦਿਆਂ ਜੋ ਗੁਰੂ ਸਾਹਿਬ ਜੀ ਦਾ ਹੁਕਮ ਹੈ, ਜਿਵੇਂ ਅਧਿਆਪਕ ਦਾ ਹੁਕਮ ਹੁੰਦਾ ਹੈ, ਜਿਵੇਂ ਸਕੂਲ ਵਿੱਚ ਪੜ੍ਹਾਇਆ ਜਾਂਦਾ, ਜੋ ਪੜ੍ਹਾਇਆ ਜਾਂਦਾ ਹੈ ਉਹਨੂੰ ਪੜ੍ਹ ਕੇ ਸੁਣਾਉਣਾ, ਉਹ ਵੀ ਲਾਜ਼ਮੀ। ਜਿਵੇਂ ਆਹ ਕਥਾ ਕੀਰਤਨ ਇਹ ਸਭ ਕੁਝ ਇਹ ਸਤਿਗੁਰੂ ਸਾਹਿਬ ਜੀ ਦੀ ਪੜ੍ਹਾਈ ਹੋਈ ਵਿਦਿਆ ਹੈ, ਤੇ ਗੁਰੂ ਕਾ ਪਿਆਰਾ ਖਾਲਸਾ ਪੰਥ ਉਹ ਵਿਦਿਆ ਹੀ ਸਤਿਗੁਰੂ ਸਾਹਿਬ ਜੀ ਨੂੰ ਸੁਣਾ ਕੇ ਜਾਂਦਾ ਹੈ। ਕੋਈ ਸਿੱਖ ਸੰਗਤਾਂ ਨੂੰ, ਜੇ ਕੋਈ ਗਿਆਨੀ, ਜੇ ਕੋਈ ਕਵੀਸ਼ਰ, ਜੇ ਕੋਈ ਰਾਗੀ ਇਹ ਸੋਚੇ, ਢਾਡੀ ਇਹ ਸੋਚੇ ਮੈਂ ਸੰਗਤ ਨੂੰ ਸੁਣਾ ਰਿਹਾ, ਨਹੀਂ, ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੀ ਗੁਰਬਾਣੀ ਦੇ ਅਰਥ ਆਪ ਸੁਣਦੇ ਨੇ, ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਆਪਣਾ ਕੀਰਤਨ ਆਪ ਸੁਣਦੇ ਨੇ, ਆਪ ਗੁਰਬਾਣੀ ਨਿਤਨੇਮ ਗਰੀਬ ਨਿਵਾਜ ਆਪ ਸੁਣਦੇ ਨੇ। ਇਹ ਰੋਜ਼ ਦਾ ਕਿਰਪਾਲੂ ਸਤਿਗੁਰੂ ਸਾਹਿਬ ਜੀ ਦਾ ਨਿਤਨੇਮ ਹੈ, ਤੇ ਹਰ ਅਸਥਾਨ ਤੇ ਵੱਖੋ ਵੱਖਰਾ ਹੈ। ਕਿਤੇ ਮਹਾਰਾਜ ਕਿੰਨਾ ਨਿਤਨੇਮ ਸੁਣ ਰਹੇ ਨੇ, ਕਿਤੇ ਕਿੰਨਾ ਸੁਣ ਰਹੇ ਨੇ, ਕਿਤੇ ਅੰਦਰ ਕੋਲ ਬਿਠਾ ਕਰਕੇ ਇਤਿਹਾਸ ਕਥਾ ਸੁਣ ਰਹੇ ਨੇ। ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਪਹਿਲਾਂ ਕਥਾ ਹੁੰਦੀ ਰਹੀ ਹੈ, ਅੰਗਰੇਜ਼ ਕਾਲ ਦੇ ਸਮੇਂ ਤੋਂ ਬੰਦ ਹੋਈ ਕਥਾ, ਅਜੇ ਤੱਕ ਪ੍ਰਾਰੰਭ ਨਹੀਂ ਹੋਈ। ਦਹੋ ਵਿਚਾਰ, ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਪਣਾ ਨਿਤਨੇਮ ਹੈ, ਕਿਰਪਾਲੂ ਸਤਿਗੁਰੂ ਸਾਹਿਬ ਜੀ ਉਹ ਨਿਤਨੇਮ ਆਪਣੇ ਖਾਲਸਾ ਪੰਥ ਤੋਂ ਸੁਣਦੇ ਨੇ। ਜਿਹੜਾ ਨਿਤਨੇਮ ਗੁਰੂ ਸਾਹਿਬ ਜੀ ਸੁਣ ਰਹੇ ਹਨ, ਉਹ ਨਿਤਨੇਮ ਖਾਲਸੇ ਨੂੰ ਕਰਨਾ ਕਿੰਨਾ ਜ਼ਰੂਰੀ ਹੋਵੇਗਾ, ਇਹ ਆਪਾਂ ਵਿਚਾਰ ਕਰਕੇ ਵੇਖੀਏ। ਜਿਹੜਾ ਨਿਤਨੇਮ ਹਰ ਰੋਜ਼ ਸਤਿਗੁਰੂ ਸਾਹਿਬ ਜੀ ਸੁਣਦੇ ਨੇ, ਜਿਸ ਨਿਤਨੇਮ, ਜਿਸ ਗੁਰਬਾਣੀ ਕੀਰਤਨ ਨੂੰ ਹਰ ਰੋਜ਼ ਕਿਰਪਾਲੂ ਸਤਿਗੁਰੂ ਸਾਹਿਬ ਜੀ ਸੁਣਦੇ ਹਨ, ਉਹੋ ਹੀ ਨਿਤਨੇਮ, ਉਹੋ ਹੀ ਗੁਰਬਾਣੀ ਕਥਾ ਕੀਰਤਨ ਆਪਣੇ ਖਾਲਸਾ ਪੰਥ ਨੂੰ ਵੀ ਸਤਿਗੁਰੂ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਬਖਸ਼ਿਆ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰੀਏ, ਗਰੀਬ ਨਿਵਾਸ ਜੀ ਆਪ ਕਿਰਪਾ ਕਰੋ, ਜੇ ਤੁਸੀਂ ਦਿਆਲਤਾ ਕਰੋ, ਆਪਣੇ ਵੱਸ ਦੀ ਗੱਲ ਨਹੀਂ ਹੈ ਖਾਲਸਾ ਜੀ। ਇਹ ਵੀ ਮੈਂ ਕਹਿ ਦੇਵਾਂ, ਜੇ ਇਹ ਕਹੀਏ ਕਿ ਅਸੀਂ ਕਰ ਸਕਦੇ ਹਾਂ ਤੇ ਸਾਡੇ ਵੱਸ ਵਿੱਚ ਵੀ ਇਹ ਨਹੀਂ ਹੈ, ਅਰਦਾਸ ਕਰੀਏ ਹੰਕਾਰ ਛੱਡ ਕਰਕੇ, ਮਹਾਰਾਜ ਆਪ ਆਪਣੇ ਖਾਲਸਾ ਪੰਥ ਨੂੰ ਇੱਕ ਤੇ ਇਹ ਬੇਨਤੀ ਹੈ ਕਿ ਕਿਰਪਾ ਕਰੋ, ਰਹਿਮਤ ਕਰੋ, ਆਪ ਖਾਲਸਾ ਪੰਥ ਨੂੰ ਇੱਕ ਸ੍ਰੀ ਨਿਸ਼ਾਨ ਸਾਹਿਬ ਥੱਲੇ ਇਕੱਤਰ ਕਰੋ, ਇਹ ਸਾਰੀਆਂ ਦੁਬਧਾਵਾਂ ਦੂਰ ਕਰੋ। ਬੇਨਤੀ ਹੈ ਕਿਰਪਾਲੂ ਸਤਿਗੁਰੂ, ਮੇਰੀ ਗਰੀਬ ਦੀ ਇਹ ਬੇਨਤੀ ਹੈ ਕਿ ਮੈਨੂੰ ਪੰਥ ਦਾ ਹਿੱਸਾ ਬਣਾਈ ਰੱਖੀ, ਕਿਰਪਾ ਕਰੀ ਪਾਤਸ਼ਾਹ। ਬਾਣੀ ਤੇ ਬਾਣੇ ਤੋਂ ਕਦੀ ਵਾਸਤੇ ਵੀ ਟੁੱਟੀਏ ਨਾ, ਕਿਉਂ ਮਹਾਰਾਜ ਜੀ ਆਪ ਜੀ ਦਾ ਹੁਕਮ ਹੈ, ਜਿਹੜੇ ਬਾਣੀ ਪੜਨਗੇ ਉਹਨਾਂ ਦਾ ਆਧਾਰ ਹੋ ਜਾਵੇਗਾ। ਆਪ ਕਿਰਪਾ ਕਰੋ, ਸਾਨੂੰ ਵੀ ਬਾਣੀ ਤੇ ਬਾਣੇ ਦੀ ਦਾਤ ਬਖਸ਼ਿਸ਼ ਕਰੋ। ਇਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਲੜੀਵਾਰ ਕਥਾ ਦੁਆਰਾ ਤੇ ਹੁਕਮਨਾਮਾ ਸਾਹਿਬ ਦੁਆਰਾ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਵਨ ਬਚਨ ਸੁਣਾਉਂਦਿਆਂ, ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਹੁਕਮਾਂ ਦੀ ਵਿਚਾਰ ਕਰਦਿਆਂ, ਮਹਾਂਪੁਰਖਾਂ ਦਾ ਜੀਵਨ ਸੁਣਾਉਂਦਿਆਂ, ਸਤਿਗੁਰੂ ਸਾਹਿਬ ਜੀ ਦੇ ਪਾਵਨ ਇਤਿਹਾਸ ਨੂੰ ਕਹਿੰਦਿਆਂ, ਇੱਕ ਨਹੀਂ ਅਨੇਕ ਹੀ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ, ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣੀਆਂ ਜੀ ਅਗਾਹਾਂ ਤੋਂ ਸਮਤ ਬਖਸ਼ਣੇ, ਦੇਹੋ ਸੱਜਣ ਅਸੀਸੜੀਆਂ, जे होवे सहज सुमेल लेखे कते न छुटिए खन खन भूलन हार बख्शन हार बख्श लै ना।

0: ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 306-581-8061 ਪਰ ਸੰਪਰਕ ਕਰੇ।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-545-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: प्रोग्राम दा ए हिस्सा तुहाडे तक कैसडी हे इंजरी लॉ तों तारा कैसडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसडी जी नूं 403-770-1099 यानी 403-777-1099 ते संपर्क कर सकते हो। कैसडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-268-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਗੁਰੂ ਗ੍ਰੰਥ ਸਾਹਿਬ ਜੀ ਸਰਬ ਸਾਂਝੀ ਬਾਲਤਾ ਤੇ ਪਿਆਰ ਦਾ ਸੁਨੇਹਾ ਦਿੰਦੇ ਨੇ। ਕਿਸੇ ਵਿਦਵਾਨ ਦਾ ਕਥਨ ਹੈ, ਜਿਨਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ। ਸਤਿਗੁਰਾਂ ਬੜੀ ਪਿਆਰੀ ਬਾਤ ਦੱਸੀ ਹੈ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਵਹਰਾ ਜੀਉ। ਸਾਰੀ ਮਨੁੱਖਤਾ ਅਸੀਂ ਇੱਕ ਪਰਿਵਾਰ ਹਾਂ, ਕੀ ਅਸੀਂ ਕਿਸੇ ਪ੍ਰਤੀ ਮਨ ਵਿੱਚ ਈਰਖਾ ਦੁਐਸ਼ ਦੁਸ਼ਮਣੀ ਤੇ ਨਹੀਂ ਰੱਖੀ ਬੈਠੇ। ਜੇ ਅਸੀਂ ਕਿਸੇ ਦੀ ਚੜ੍ਹਦੀ ਕਲਾ ਦੇਖ ਕੇ, ਕਿਸੇ ਦੀਆਂ ਚੰਗਿਆਈਆਂ ਦੇਖ ਕੇ, ਕਿਸੇ ਨੂੰ ਸੁਖੀ ਦੇਖ ਕੇ ਮਨ ਵਿੱਚ ਸਾੜਾ ਰੱਖਦੇ ਹਾਂ ਤੇ ਅਜੇ ਅਸੀਂ ਗੁਰੂ ਨੂੰ ਨਹੀਂ ਮੰਨਿਆ। ਅੱਜ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰਤਾ ਗੱਦੀ ਪਾਵਨ ਪੁਰਬ ਮਨਾ ਰਹੇ ਹਾਂ। ਹਿਰਦੇ ਝਾਤ ਮਾਰੀਏ ਕਿ ਅਸੀਂ ਉਸ ਮੁੱਢਲੇ ਸਿਧਾਂਤਾਂ ਦੇ ਨਾਲ ਜੁੜੇ ਹੋਏ ਹਾਂ, ਜਿਹੜੀ ਪਿਆਰ ਤੇ ਨਿਮਰਤਾ ਸ਼ਰਧਾ ਦੀ ਗੁੜਤੀ ਬਾਬੇ ਨਾਨਕ ਨੇ ਕੁੱਟ ਕੁੱਟ ਕੇ ਸਾਡੀ ਝੋਲੀ ਪਾਈ ਸੀ ਕਿ ਅਸੀਂ ਉਹ ਝੋਲੀ ਸਾਂਭੀ ਹੋਈ। ਉਹ ਮੇਰੇ ਬਾਬਾ ਨਾਨਕ ਗਰੀਬਾਂ ਤੇ ਕੋੜੀਆਂ ਤੇ ਦੁਖਿਆਰਿਆਂ ਦੇ ਵੀ ਜਾ ਕੇ ਦਰਵਾਜ਼ੇ ਖੜਕਾਉਂਦੇ ਸਨ ਕਿ ਉਹ ਪਿਆਰ ਅਸੀਂ ਆਪਣੇ ਹਿਰਦੇ ਵਿੱਚ ਸੰਭਾਲਿਆ ਹੋਇਆ ਹੈ। ਸਭ ਕੁਝ ਸੁਣ ਕੇ ਜੇ ਹਿਰਦੇ ਝਾਤ ਮਾਰਾਂਗੇ, ਇੰਜ ਲੱਗਦਾ ਏ ਜਿਵੇਂ ਅਸੀਂ ਮੁੱਢਲੇ ਸਿਧਾਂਤਾਂ ਤੋਂ ਬਹੁਤ ਦੂਰ ਚਲੇ ਗਏ ਹਾਂ। ਅੱਜ 300 ਸਾਲਾਂ ਮਨਾ ਰਹੇ ਹਾਂ। ਪਿਆਰਿਓ, ਕੋਈ ਨਾ ਕੋਈ ਗੁਰੂ ਦੀ ਗੱਲ ਮਨ ਕੋਲੋਂ ਮਨਾ ਲਈਏ। ਫਰੈਂਕਫਿਨ ਕੰਪਨੀ ਵੱਲੋਂ ਆਪ ਸਿੱਖ ਸੰਗਤਾਂ ਨੂੰ ਇੱਕ ਪਿਆਰਾ ਜਿਹਾ ਸੰਦੇਸ਼, 300 ਸਾਲ ਗੁਰੂ ਦੇ ਨਾਲ, ਸਤਿਗੁਰਾਂ ਦੀ ਪਾਵਨ ਬਾਣੀ ਦੀ ਇਹ ਪਿਆਰੀ ਜੀ ਕੈਸਟ ਮੇਰੇ ਵੀਰ ਜੋਏ ਅਤਲ ਜੀ ਦੇ ਮਿਊਜ਼ਿਕ ਨਾਲ ਸਵਾਰ ਕੇ ਸ਼ਿੰਗਾਰ ਕੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੋਦ ਬਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰ ਆਸਾ ਮਹੱਲਾ ਪਹਿਲ ਆਖਾਂ ਜੀਵਾਂ ਬਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚੱਲੀਏ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਾਸਮ ਵਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਿ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਰ ਜੀਓ ਪਰੇ ਸੈਲ ਪੱਥਰ ਮਹਿ ਜੰਤ ਉਹ ਪਾਏ ਤਾਕਾ ਰਿਜਕ ਆਗੈ ਕਰ ਧਰੇ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰੇ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸ ਕੀ ਧਰੇ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰੇ ਊਡੇ ਊਡਿਆਵੈ ਸੈ ਕੋਸਾਂ ਤਿਸ ਪਾਛੈ ਬਚਰੇ ਸ਼ਰੇ

ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

0: ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ।
2: ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਂਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰ ਐ ਘਰ ਨਾਉ ਨਿਧ ਆਵੈ ਤਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ

ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ

ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ।

ਦਾਨ ਬਾਬੇਗ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸੁਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ

ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ।

0: ਦਾਸ ਪੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਹਮ ਸਰ ਦੀਨ ਦਿਆਲ ਨਾ ਤੁਮ ਸਰ ਆਪ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਖੋ ਪੂਰਨ ਦੀਜੈ ਹੋਂ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਵਨ ਅਬੋਲ ਬਹੁਤ ਜਨਮ ਬਿਛੁਰੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਪਰਿਆ ਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਬਹੁ ਅਨ ਦਿਨ ਨੀਤ

ਜਾਨੀ ਪਰੇ ਕਾਲ ਗ੍ਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉਂ ਨਲਨੀ ਭ੍ਰਮ ਸੂਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।